ਤੇ ਉਹਦੇ ਵਿਚਾਰ ਕਿਤਾਬਾਂ ਦੇ ਵਿਚਾਰ ਮੁਤਾਬਕ 18,000 ਆਲਮ ਨੇ। ਵੈਸੇ ਉਹ 14 ਤਬਕ ਮੰਨਦੇ ਨੇ ਜਿਹਦੇ ਤੋਂ ਸ੍ਰਿਸ਼ਟੀ, ਪਰ ਕਿਤਾਬਾਂ ਇਸ ਗੱਲ ਦੀ ਲਿਖਤ ਦਾ ਗਵਾਹੀ ਨੇ ਕਿ 18,000 ਆਲਮ ਨੇ, ਹਜ਼ਾਰਾਂ ਦੀ ਤਾਦਾਦ ਵਿੱਚ। ਅਬ ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਨੋ, ਉੱਥੇ ਇੱਕ ਲਫ਼ਜ਼ ਹੈ, 24,000 ਆਲਮ ਇੱਕ ਲਖਾਨਾ, 24,000 ਆਲਮ ਇੱਕ ਲਖਾਨਾ। ਕਈ ਹਜ਼ਾਰ ਆਲਮਾਂ ਦਾ ਤੂੰ ਮਾਲਿਕ, ਖਾਨ ਇੱਕੋ ਹੈ। ਇੱਥੇ ਵੀ ਮਸਲਾ, 18,000 ਬਨਸਪਤੀ ਮਾਲਣ, 96 ਕਰੋੜ ਮੇਘਮਾਲਾ ਪਾਣੀ ਹਾਰ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ। ਤੋ 18,000 ਕਿਤੇ ਆਖਦੇ ਨੇ ਆਲਮ ਨੇ, ਦੁਨੀਆਂ ਨੇ ਆਲਮ ਤੋਂ ਭਾਵ ਦੁਨੀਆਂ, ਕਿਤੇ ਆਖਦਾ 18,000 ਆਲਮ ਨੇ। ਤੇ ਗੁਰੂ ਦੂਜੇ ਪਾਸੇ ਉਹਨੂੰ ਮੁਖਾਤਬ ਕਰਦਾ, ਕਹਿੰਦਾ ਤੂੰ ਵੀ ਤਾਂ ਇੱਕ ਨਿਸ਼ਚਿਤ ਕਰ ਦਿੱਤੀ ਹੈ ਨਾ ਸੀਮਾ, ਉਹਨੇ ਲੱਖਾਂ ਕੀਤੀ ਸੀ, ਤੂੰ ਹਜ਼ਾਰਾਂ ਕਰ ਦਿੱਤੀ। ਇਹ ਵੀ ਕੁਛ ਕਹਿ ਰਹੇ, ਸਹਸ ਅਠਾਰ ਕੈਨ ਕਤੇਬਾ ਅਸਲੂ ਇੱਕ ਦਹਾਤ, ਉਹ ਵੀ ਇੱਕੋ ਹੀ ਫੈਸਲਾ ਦੇ ਰਿਹਾ, ਉਹ ਵੀ ਗਿਣਤੀ ਦਾ। ਪਰ ਗੁਰੂ ਨਾਨਕ ਦਾ ਫੈਸਲਾ ਅਗਲਾ ਜੀ, ਆ ਪਤਾਲਾਂ ਪਤਾਲ ਵਾਲਾ ਗੁਰੂ ਨਾਨਕ ਦਾ ਫੈਸਲਾ ਨਹੀਂ, ਤਾਂ ਐਗਜ਼ਾਮਪਲ ਹੈ। ਗੁਰੂ ਨਾਨਕ ਕਹਿੰਦੇ ਤੂੰ ਲੱਖਾਂ ਦੀ ਗਿਣਤੀ ਵਿੱਚ ਸੀਮਤ ਕਰ ਦਿੱਤਾ, ਗਿਣਤੀ ਵਿੱਚ ਪਾ ਦਿੱਤਾ। ਹੇ ਕਿਤੇਬ ਲਿਖਣ ਵਾਲੇ, ਤੂੰ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਾ ਦਿੱਤਾ। ਇੰਨੀ ਕੁ ਸ੍ਰਿਸ਼ਟੀ ਬਣਾਈ ਹੈ ਮੇਰੇ ਰੱਬ ਨੇ, ਇੰਨੇ ਕੁ ਪਤਾਲਾਂ ਤੇ ਆਕਾਸ਼ ਬਣਾਏ ਨੇ ਮੇਰੇ ਖੁਦਾਵੰਦ ਨੇ। ਕਹਿਣ ਲੱਗੇ ਗੁਰੂ ਨਾਨਕ, ਮੇਰੇ ਕੋਲੋਂ ਕੋਈ ਪੁੱਛੇ ਤੇ ਮੈਂ ਸੋਚੀ ਪੈ ਜਾਣਾ, ਉੱਥੇ ਤਾਂ ਲੇਖ ਹੀ ਖਤਮ ਹੋ ਗਏ ਨੇ। ਇਹ ਫੈਸਲਾ ਗੁਰੂ ਨਾਨਕ ਕਹਿਣ ਲੱਗੇ, ਮੇਰੇ ਕੋਲੋਂ ਕੋਈ ਪੁੱਛੇ ਕਿੰਨੇ ਆਸਮਾਨ ਤੇ ਪਤਾਲ ਬਣਾਏ ਨੇ ਮੇਰੇ ਪ੍ਰਭੂ ਨੇ, ਕਿੰਨੀਆਂ ਸ੍ਰਿਸ਼ਟੀਆਂ ਸਾਡੀਆਂ ਨੇ ਮੇਰੇ ਪ੍ਰਭੂ ਨੇ, ਮੈਂ ਆਖਾਂਗਾ ਲੇਖਾ ਹੋਵੇ ਤਾਂ ਲਿਖਾਂ, ਕੋਈ ਗਿਣਤੀ ਹੋਵੇ ਤਾਂ ਲਿਖਾਂ। ਮੈਂ ਤਾਂ ਨਾ ਲੱਖ ਲਿਖ ਸਕਣਾ, ਨਾ ਹਜ਼ਾਰ ਲਿਖ ਸਕਣਾ, ਨਾ ਕਰੋੜ ਲਿਖ ਸਕਣਾ, ਨਾ ਅਰਬ ਲਿਖ ਸਕਣਾ, ਈਵਨ ਸੰਖ ਵੀ ਨਹੀਂ ਲਿਖ ਸਕਦਾ, ਅਸੰਖ ਹੀ ਆਖਾਂਗਾ ਗਿਣਤੀ ਤੋਂ ਬਾਅਦ। ਜੇ ਕੁਝ ਲੇਖਾ ਹੋਵੇ ਤਾਂ ਮੈਂ ਲਿਖਾਂ। ਜਦੋਂ ਰੱਬ ਦੀ ਪਹੁੰਚ, ਉਹਦੀ ਬਣਤਰ, ਉਹਦੀ ਕੁਦਰਤ ਦੇ ਨਜ਼ਾਰੇ ਦੇਖਣਾ, ਤੇ ਮੈਂ ਸੋਚਣਾ ਇੱਥੇ ਲੇਖੇ ਤਾਂ ਵਿਨਾਸ਼ ਹੋ ਗਏ ਨੇ, ਖਤਮ ਹੋ ਗਏ। ਵਿਨਾਸ਼ ਤੋਂ ਮਤਲਬ ਖਤਮ, ਰੱਬ ਦੀ ਪਹੁੰਚ ਨੂੰ ਕਿਸੇ ਲੇਖੇ ਵਿੱਚ ਨਹੀਂ ਲਿਆਂਦਾ ਜਾ ਸਕਦਾ, ਗਿਣਤੀ ਮਿਣਤੀ ਦੀ ਸੀਮਾ ਵਿੱਚ ਨਹੀਂ ਪਾਇਆ ਜਾ ਸਕਦਾ। ਗੁਰੂ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਐ, ਇਹ ਹੈ ਗੁਰੂ ਨਾਨਕ ਦਾ ਫੈਸਲਾ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼, ਰੱਬ ਦੀ ਪਹੁੰਚ, ਰੱਬ ਦੇ ਕਿਆਫੇ, ਉਹਦੀ ਕੁਦਰਤ ਦੇ ਅੰਦਾਜ਼ੇ ਲਗਾਉਂਦਿਆਂ ਲਗਾਉਂਦਿਆਂ ਦੇਖਦਿਆਂ ਦੇਖਦਿਆਂ ਮੇਰੀ ਹਾਲਤ ਇਹ ਹੋ ਗਈ ਹੈ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਕਿਹੜੀ ਕਿਹੜੀ ਚੀਜ਼ ਜਿਹਨੂੰ ਦੇਖਣਾ ਉੱਥੇ ਹੀ ਵਿਸਮਾਦ ਹੋ ਜਾਣਾ, ਗਿਣਤੀ ਰਹਿੰਦੀ ਕੋਈ ਨਹੀਂ, ਜਿਹੜੀ ਚੀਜ਼ ਨੂੰ ਦੇਖਣਾ ਉੱਥੇ ਹੀ ਵਿਸਮਾਦ ਹੋ ਜਾਣਾ। ਇਸ ਲਈ ਵਿਸਮਾਦ ਅਵਸਥਾ ਉਹ ਹੈ ਜਿੱਥੇ ਲੇਖਾ ਕੋਈ ਨਾ ਕੀਤਾ ਜਾ ਸਕਦਾ ਹੋਵੇ। ਹੈਂ, ਮੈਂ ਰੱਬ ਨੂੰ ਕਿਸੇ ਲੇਖੇ ਵਿੱਚ ਪਾਵਾਂ, ਉਹਨੂੰ ਕਿਸੇ ਸੰਖਿਆ ਵਿੱਚ ਪਾਵਾਂ, ਉਹਨੂੰ ਕਿਸੇ ਗਿਣਤੀ ਮਿਣਤੀ ਦੇ ਤਹਿਤ ਸੀਮਾ ਵਿੱਚ ਪਾਵਾਂ। ਕਹਿਣ ਲੱਗੇ ਮੇਰੇ ਵਸ ਦਾ ਰੋਗ ਨਹੀਂ, ਮੈਨੂੰ ਤਾਂ ਇੱਕੋ ਹੀ ਪਤਾ, ਇੱਥੇ ਆ ਕੇ ਲੇਖੇ ਖਤਮ ਹੋ ਗਏ ਨੇ, ਕੋਈ ਲੇਖੇ ਦੀ ਐਸੀ ਗਿਣਤੀ ਦੀ ਐਸੀ ਸੰਖਿਆ ਨਹੀਂ ਜਿਹੜੀ ਸੰਖਿਆ ਮੇਰੇ ਰੱਬ ਤੇ ਆਇਦ ਹੁੰਦੀ ਹੋਵੇ, ਲਾਗੂ ਹੁੰਦੀ ਹੋਵੇ।

ਸਾਹਿਬ ਜੀ ਕੀ ਆਖੀ ਹੈ, ਜੀਵਨ ਦਾ ਲੇਖਾ ਹੀ ਕੋਈ ਨਹੀਂ ਜੇ ਉਹ ਕਿਸੇ ਗਿਣਤੀ ਮਿਣਤੀ ਸੀਮਾ ਤੋਂ ਬਾਹਰ ਹੈ ਤਾਂ ਫਿਰ ਉਹਨੂੰ ਕੀ ਆਖੀਏ। ਕਹਿਣ ਲੱਗੇ ਇੱਕੋ ਗੱਲ ਆਖੋ, ਉਹ ਵੱਡਾ ਵੱਡਾ ਹੈ ਤੇ ਆਪਣੇ ਆਪ ਨੂੰ ਆਪ ਨੂੰ ਜਾਣਦਾ ਬਸ। ਤੇਰੇ ਕੋਈ ਦੁਆਗ ਕਲਮ, ਕੋਈ ਸਿਆਹੀ, ਕੋਈ ਸਿਆਣਪ ਚਤਰਾਈ ਐਸੀ ਨਹੀਂ ਜਿਹੜੀ ਤੂੰ ਉਹਦੀ ਸੀਮਾ ਨਿਸ਼ਚਿਤ ਕਰ ਸਕੇ। ਇਸ ਲਈ ਇੱਕੋ ਗੱਲ ਆਖ,

ਇਸ ਲਈ ਉਹਨੂੰ ਕੇਵਲ ਵੱਡਾ ਆਖ, ਬਸ ਉਹਦੀ ਵਡਿਆਈ ਨਿਸ਼ਚਿਤ ਨਾ ਕਰ। ਆਖ ਤੂੰ ਆਪਣੇ ਆਪ ਨੂੰ ਆਪ ਹੀ ਜਾਣਨਾ, ਬਸ ਪਿਤਾ ਕਾ ਜਨਮ ਇਹ ਜਾਣੇ ਤੂੰ, ਮੈਂ ਤੇਰਾ ਕਿਆਫਾ ਕੀ ਲਗਾਵਾਂ, ਤੇਰਾ ਅੰਦਾਜ਼ਾ ਕੀ ਲਗਾਵਾਂ, ਤੇ ਕਲਮ ਨਾਲ ਤੇਰਾ ਲੇਖਾ ਹਿਸਾਬ ਤੇਰੀ ਗਿਣਤੀ ਕੀ ਕਰਾਂ ਕਿ ਤੂੰ ਕਿੰਨਾ ਕੁਝ ਸਾਜਿਆ ਹੈ, ਕੀ ਕੁਝ ਬਣਾਇਆ ਤੇ ਕਿਵੇਂ ਬਣਾਇਆ। ਬਸ ਇੱਕੋ ਹੀ ਆਖਾਂਗਾ, ਨਾਨਕ ਵੱਡਾ ਆਖੀ ਆਪੇ ਜਾਣੇ, ਆਪ ਇੰਨਾ ਵੱਡਾ ਹੈ ਕਿ ਉਹ ਆਪੇ ਆਪਣੇ ਆਪ ਨੂੰ ਆਪ ਹੀ ਜਾਣੇ, ਕੋਈ ਉਹਦੇ ਵਰਗਾ ਵੱਡਾ ਹੋਵੇ ਤਾਂ ਜਾਣੇ। ਨਾਨਕ ਵੱਡਾ ਆਖੀ ਆਪੇ ਜਾਣੇ ਆਪ। ਹੁਣ ਅਗਲੀ ਪੌੜੀ ਅੰਦਰ ਬੜੇ ਖੂਬਸੂਰਤ ਢੰਗ ਨਾਲ ਇੱਕ ਹੋਰ ਐਗਜ਼ਾਮਪਲ ਦੇ ਕੇ ਬਿਆਨਿਆ ਨੇ ਇਸ ਯਾਸ਼ੀ ਨੂੰ, ਕਹਿਣ ਲੱਗੇ ਬਸ ਵੱਡਾ ਵੱਡਾ ਆਖ ਕੇ ਉਹਦੀ ਸਿਫਤ ਕਰ। ਨਾਨਕ ਵੱਡਾ ਆਖੀ ਸਿਫਤ ਸਲਾਹ ਤਾਂ ਕਰਨੀ ਹੈ ਨਾ, ਕਿਉਂਕਿ ਸਿਫਤੀ ਗੰਢ ਪਵੇ ਦਰਬਾਰ। ਕਹਿਣ ਲੱਗੇ ਸਲਾਹ ਹੀ ਸਲਾਹ ਹੈ, ਉਹਦੀ ਸਿਫਤ ਕਰ। ਜਿਹੜੇ ਸਲਾਹ ਸਿਫਤ ਸਲਾਹ ਕਰਨ ਵਾਲੇ ਨੇ ਉਹ ਉਹਦੀ ਸੁਰਤ ਨਹੀਂ ਪਾ ਸਕੀ, ਭਾਵ ਇਹ ਨਹੀਂ ਕਿ ਉਹਨੂੰ ਜਾਣਨਾ ਨਹੀਂ ਚਾਹੁੰਦੇ, ਜਾਣਨਾ ਚਾਹੁੰਦੇ ਨੇ ਪਰ ਜਾਣ ਨਹੀਂ ਸਕਦੇ ਉਹਦੀ ਸੀਮਾ, ਤੇ ਕਿਵੇਂ ਨਹੀਂ ਜਾਣ ਸਕਦੇ ਉਹਨਾਂ ਦੀ ਪੋਜੀਸ਼ਨ, ਉਹਨਾਂ ਦੀ ਹਾਲਤ ਕੀ ਹੈ। ਕਹਿੰਦਾ ਅਗਲੇ ਪਾਸੇ ਇੱਕ ਉਦਾਹਰਨ ਦਿੱਤਾ, ਕਹਿਣ ਲੱਗੇ ਜਿਵੇਂ ਨਦੀ ਨਦੀ ਸੁਣ ਲੈਂਦੀ ਹੈ ਕਿ ਸਾਗਰ ਬੜਾ ਗਹਿਰਾ, ਇੱਕ ਐਗਜ਼ਾਮਪਲ ਦੇ ਰਿਹਾ, ਜਿਵੇਂ ਨਦੀ ਦਾ ਵਹਿਣ ਸੁਣ ਲਵੇ ਸਾਗਰ ਬੜਾ ਗਹਿਰਾ, ਬੜਾ ਵੱਡਾ, ਨਿਹਰਾ ਗਹਿਰਾ ਨਹੀਂ, ਉਹਦੇ ਵਿੱਚ ਬੜੇ ਪਦਾਰਥ, ਬੜੇ ਖਜ਼ਾਨੇ ਨੇ ਉਹਦੇ ਕੋਲ, ਉਹਦੇ ਵਿੱਚ ਹੀਰੇ ਨੇ, ਮੋਤੀ ਨੇ, ਜਵਾਹਰਾਤ ਨੇ, 14 ਰਤਨ ਨੇ, ਇੰਨੇ ਵੱਡੇ ਖਜ਼ਾਨੇ ਦਾ ਮਾਲਿਕ ਹੈ ਸਾਗਰ। ਤੇ ਇਹ ਗੱਲ ਸੁਣ ਕੇ ਨਦੀ ਦੌੜ ਪਵੇ ਸਾਗਰ ਵੱਲ ਕਿ ਮੈਂ ਉੱਥੇ ਪਹੁੰਚਾਂ, ਉਹਦੀ ਗਹਿਰਾਈ ਤੇ ਉਹਦੇ ਰਤਨਾਂ ਨੂੰ ਵੇਖਾਂ। ਨਦੀ ਦੀ ਪਹੁੰਚ ਸਾਗਰ ਵੱਲ ਹੋਣੀ ਚਾਹੀਦੀ, ਜਾਂਦੀ ਵੀ ਨਦੀ ਸਾਗਰ ਵੱਲ ਜਾਂਦੀ। ਕਹਿਣ ਲੱਗੇ ਜੇ ਭਲਾ ਨਦੀ ਇਸ ਉਤਾਵਲੇਪਣ ਨਾਲ, ਇਸ ਖਾਸ ਨਾਲ, ਇਸ ਤਮੰਨਾ ਨਾਲ ਤੁਰ ਪਵੇ ਕਿ ਸਾਗਰ ਦੇ ਵਿੱਚ ਇੰਨੀ ਗਹਿਰਾਈ

ਸਮੁੰਦਰ ਵਿੱਚ ਪਈਆਂ, ਸਮੁੰਦਰ ਦੀ ਛੋਹ ਮਿਲੀ। ਉਹ ਸਲਾਈ ਸਲਾਈ ਵਾਲੀ ਗੱਲ ਵੀ ਦੂਰ ਹੀ ਸੀ, ਉਹ ਵੱਡਾ ਵੱਡਾ ਆਖਣ ਵਾਲੀ ਗੱਲ ਵੀ ਦੂਰ ਸੀ। ਜਿਸ ਦਿਨ ਕਦਮ ਰੱਖਿਆ ਸਾਗਰ ਦੀ ਗਹਿਰਾਈ ਵਿੱਚ, ਸਾਗਰ ਹੀ ਹੋ ਗਈ। ਉਹਨੂੰ ਨਾ ਗਹਿਰਾਈ ਨਾਪਣ ਦੀ ਲੋੜ ਹੈ, ਨਾ ਹੀਰੇ ਮੋਤੀ ਜਵਾਹਰਾਤ ਗਿਣਨ ਦੀ ਲੋੜ ਹੈ। ਗੁਰੂ ਇਹ ਐਗਜ਼ਾਮਪਲ ਦੇ ਕੇ ਸਿਫਤ ਸਲਾਹ ਕਰਨ ਵਾਲੇ ਨੂੰ ਸਮਝਾਉਂਦੇ ਨੇ, ਕਹਿੰਦੇ ਨੇ ਭਲਿਆ ਜੇ ਤੂੰ ਭਗਤ ਜਨ ਬਣੇ ਹੈ, ਰੱਬ ਦੀ ਸਿਫਤ ਸਲਾਹ ਵਿੱਚ ਲੱਗਾ, ਤੇ ਇਸ ਖਿਆਲੋਂ ਨਾ ਲੱਗੀ ਕਿ ਮੈਂ ਉਹਦਾ ਅੰਤ ਪਾ ਲਾ, ਉਹ ਤੇਰੇ ਵੱਸ ਦੀ ਗੱਲ ਨਹੀਂ। ਉਹਦੀ ਸਿਫਤ ਸਲਾਹ ਕਰਦਾ ਕਰਦਾ ਕਰਦਾ ਕਰਦਾ ਨੇੜੇ ਹੋਏਗਾ, ਤੇ ਜਿਸ ਦਿਨ ਤੈਨੂੰ ਉਹਦਾ ਭੇਦ, ਉਹਦੀ ਅਭੇਦਤਾ ਮਿਲ ਗਈ, ਉਹਦੀ ਛੋਹ ਮਿਲ ਗਈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਏ ਦੀ ਅਵਸਥਾ 'ਤੇ ਪੁੱਜ ਗਏ ਹੋ, ਫਿਰ ਤੂੰ ਵੇਖੇਂਗਾ ਉਹ ਜਿਹੜਾ ਸਮੁੰਦ ਸਾਹ ਸੁਲਤਾਨ ਸੀ ਨਾ, ਇੱਥੇ ਸਾਹ ਲਫ਼ਜ਼ ਸਾਹ ਇਸ ਲਈ ਵਰਤਿਆ ਗਿਆ ਕਿਉਂਕਿ ਖਜ਼ਾਨੇ ਸ਼ਾਹ ਕੋਲ ਹੁੰਦੇ ਨੇ, ਸੁਲਤਾਨਾਂ ਕੋਲ, ਬਾਦਸ਼ਾਹ ਕੋਲ ਹੁੰਦੇ ਨੇ। ਕਹਿਣ ਲੱਗੇ ਸਮੁੰਦਰ ਆਪਣੀ ਥਾਵੇਂ ਸ਼ਾਹ ਹੈ, ਸੁਲਤਾਨ ਹੈ, ਕਿਉਂਕਿ ਉਹਦੇ ਕੋਲ ਹੀਰੇ ਲਾਲ ਜਵਾਹਰਾਤਾਂ ਦੇ ਖਜ਼ਾਨੇ ਨੇ। ਪਰ ਕਹਿੰਦੇ ਨੇ ਜਿਹੜਾ ਸਿਫਤ ਸਲਾਹ ਕਰਨ ਵਾਲਾ ਹੈ ਨਾ, ਜਿਹੜਾ ਰੱਬ ਦੇ ਦਿਸ਼ਾ ਵੱਲ ਤੁਰ ਪਿਆ ਨਾ, ਉਹਦੀਆਂ ਸਿਫਤਾਂ ਕਰਦਾ ਕਰਦਾ ਜਿਸ ਦਿਨ ਉਹਨੂੰ ਰੱਬ ਨਾਲ ਅਭੇਦਤਾ ਮਿਲਦੀ ਹੈ, ਉਸ ਦਿਨ ਉਹਨੂੰ ਪਤਾ ਲੱਗਦਾ ਵੀ ਇਹ ਸਮੁੰਦ ਸ਼ਾਹ ਸੁਲਤਾਨ ਵਿੱਚ ਜਿਹਦੇ ਮਗਰ ਨਦੀ ਆ ਰਹੀ ਸੀ, ਉਹਦੇ ਘਰ ਵਿੱਚ ਤਾਂ ਪੀੜੀ ਜਿੰਨੀ ਵੀ ਦੌਲਤ ਨਹੀਂ, ਜਿੰਨੇ ਖਜ਼ਾਨੇ ਮੈਨੂੰ ਮਿਲ ਗਏ ਨੇ। ਲਓ ਆ ਫਰਕ, ਉਹ ਫਿਰ ਸਮੁੰਦਰ ਦੇ ਖਜ਼ਾਨਿਆਂ ਦੀ ਢੂੰਡ ਨਹੀਂ ਕਰਦਾ, ਉਹ ਕਹਿੰਦਾ ਜੋ ਖਜ਼ਾਨੇ ਉਹਦੇ ਵਿੱਚ ਨਹੀਂ ਉਹ ਤਾਂ ਕੀੜੀ ਤੁਲ ਵੀ ਨਹੀਂ ਮੇਰੇ ਮਾਲਕ ਦੇ ਖਜ਼ਾਨਿਆਂ ਨਾਲੋਂ, ਜਿੰਦੀ ਛੋਹ ਮੈਨੂੰ ਮਿਲੀ ਹੈ। ਜਿਹੜਾ ਰੱਬ ਦੇ ਦਲ 'ਤੇ ਜੁੜਨ ਵਾਲਾ ਮਨੁੱਖ ਹੈ, ਉਹ ਸੰਸਾਰਕ ਹੀਰੇ ਮੋਤੀ ਜਵਾਹਰਾਤਾਂ ਦੀ ਪਰਵਾਹ ਨਹੀਂ ਕਰਦਾ। ਇਹ ਖਜ਼ਾਨੇ ਹੋਣਗੇ ਸਾਗਰ ਦੇ, ਨਦੀਆਂ ਜਾਣਗੀਆਂ ਸਾਗਰ ਵੱਲ, ਮੇਰੀ ਆਤਮਾ ਮੇਰੇ ਪਰਮਾਤਮਾ ਨਾਲ ਜੁੜੀ ਹੈ। ਜਿਸ ਜਿਹੜਾ ਸਾਗਰ ਐਸਾ ਹੈ ਜਿਹਦੇ ਸੰਬੰਧ ਵਿੱਚ ਗੁਰੂ ਨੇ ਵੀ ਆਖ ਦਿੱਤਾ ਹੈ,

ਖਜ਼ਾਨੇ ਰੂਪੀ ਸਾਗਰ ਨੂੰ ਵੇਖਿਆ, ਮੈਨੂੰ ਦਿਸਿਆ ਹੈ ਵੀ ਉਸ ਸਾਗਰ ਦੇ ਘਰ ਵਿੱਚ ਤਾਂ ਤੇਰੇ ਮੁਕਾਬਲੇ ਇੱਕ ਕੀੜੀ ਜਿੰਨੀ ਚੀਜ਼ ਵੀ ਨਹੀਂ, ਕੀੜੀ ਤੁਲਨਾ ਹੋਵਣੀ। ਪਰ ਕਹਿਣ ਲੱਗੇ ਇਹ ਸਾਗਰ ਉਹਨੂੰ ਮਿਲਦਾ ਪਰਮਾਤਮਾ ਸਾਗਰ, ਵੱਡੇ ਖਜ਼ਾਨਿਆਂ ਵਾਲਾ ਸਾਗਰ ਉਹਨੂੰ ਮਿਲਦਾ, ਤੇ ਸੰਸਾਰਕ ਸਾਗਰ ਦੀ ਕਿਹੜੀ ਤੁਲ ਵਡਿਆਈ ਜਿਹੜੀ ਹੈ ਉਹਨੂੰ ਪਤਾ ਲੱਗਦਾ, ਜਿਹੜਾ ਜੇ ਇਸ ਮਨੋਂ ਨਾ ਵਿਸਰੇ, ਜਿਸ ਦੇ ਮਨੋਂ ਪਰਮਾਤਮਾ ਵਿਸਰੇ ਨਾ, ਸਲਾਹ ਹੀ ਸਲਾਹ ਰਹੇ। ਜਿਹੜਾ ਪ੍ਰਭੂ ਨੂੰ ਨਹੀਂ ਵਿਸਾਰਦਾ, ਜਿਹਦੇ ਚਿੱਤ ਵਿੱਚ ਹਮੇਸ਼ਾ ਪ੍ਰਭੂ ਰਹਿੰਦਾ, ਜਿਹੜਾ ਹਮੇਸ਼ਾ ਪਰਮਾਤਮਾ ਨਾਲ ਜੁੜਿਆ ਰਹਿੰਦਾ, ਜਿਹੜਾ ਉਹਦੀ ਸਿਫਤ ਕਲਾ ਵਿੱਚ ਲੱਗਾ ਰਹਿੰਦਾ। ਗੁਰੂ ਨੇ ਐਵੇਂ ਨਹੀਂ ਆਖ ਦਿੱਤਾ, ਜਿਸ ਨੂੰ ਬਖਸ਼ੇ ਸਿਫਤ ਕਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਉਹਦੇ ਕੋਲ ਤਾਂ ਇੰਨੇ ਖਜ਼ਾਨੇ ਆ ਜਾਂਦੇ ਨੇ, ਉਹ ਸਾਗਰ ਦੇ ਖਜ਼ਾਨਿਆਂ ਨੂੰ ਕੀੜੀ ਤੁਲ ਵੀ ਨਹੀਂ ਸਮਝਦਾ। ਪਰ ਕੀੜੀ ਤੁਲ ਖਜ਼ਾਨੇ ਸੰਸਾਰ ਦੇ ਤੇ ਸਾਗਰ ਦੇ ਉਹਨੂੰ ਤਾਂ ਹੀ ਦਿਸਦੇ ਨੇ ਜਦੋਂ ਉਹ ਪਰਮਾਤਮਾ ਦੇ ਖਜ਼ਾਨੇ ਨੂੰ ਵੇਖਦਾ, ਤੇ ਪਰਮਾਤਮਾ ਦੇ ਖਜ਼ਾਨੇ ਉਹਨੂੰ ਤਾਂ ਦਿਸਦੇ ਨੇ ਜੇ ਕਿਸ ਮਨੋਂ ਨਾ ਵਿਸਰੇ, ਜੇ ਉਹਦਾ ਪਰਮਾਤਮਾ ਪ੍ਰਭੂ ਨਾਲ ਇੰਨਾ ਸੰਬੰਧ ਜੁੜ ਜਾਏ ਕਿ ਇੱਕ ਪਲ ਵੀ ਐਸਾ ਨਾ ਆਵੇ ਜਦੋਂ ਉਹ ਉਹਦੇ ਨਾਲੋਂ ਵਿਸਰ ਜਾਏ। ਗੁਰੂ ਨੇ ਐਵੇਂ ਨਹੀਂ ਆਖਿਆ, ਆਖਾ ਜੀਵਾ

ਜਿਹੜਾ ਸੰਸਾਰ ਦਾ ਸ਼ਾਹ ਸਾਗਰ ਹੈ ਨਾ, ਜਿਹਨੂੰ ਨਦੀਆਂ ਦਾ ਸੁਲਤਾਨ ਆਖਦੇ ਨੇ, ਉਹਦੇ ਵਿੱਚ ਵੀ ਖਜ਼ਾਨੇ ਨੇ, ਪਰ ਕੀੜੀ ਦੇ ਤੁਲ ਵੀ ਨਹੀਂ ਉਹਨਾਂ ਦੇ ਮੁਕਾਬਲੇ 'ਤੇ ਜਿਹੜੇ ਮਨੁੱਖ ਰੱਬ ਨਾਲ ਜੁੜ ਜਾਂਦੇ ਉਹਨਾਂ ਨੂੰ ਵੀ ਸਰ

0: ਇਸ ਲਈ ਇੱਕ ਖਿਆਲ ਦਿੰਦੇ ਗੁਰੂ ਦਸਮ ਪਾਤਸ਼ਾਹ ਵੀ ਆਖਦੇ ਨੇ, ਤੁਮੇ ਛੱਡ ਕੋਈ ਅਵਰ ਨਾ ਦਿਆਂ, ਜੋ ਬਰ ਚਾਹੋ ਤੁਮ ਤੇ ਪਾਵੋ। ਸੁਖ ਸਾਗਰ ਸੁਰਤਰ ਚਿੰਤਵ ਮਨ ਕਾਮਧੇਨ ਬਸ ਜਾ ਕੇ। ਇਹ ਚੀਜ਼ਾਂ ਸੰਸਾਰ ਦੇ ਸਾਗਰ ਵਿੱਚ ਨਹੀਂ, ਸੰਸਾਰ ਦੇ ਸਾਗਰ ਵਿੱਚ ਨਹੀਂ, ਪਰ ਨਦੀਆਂ ਫਿਰ ਵੀ ਜਾਂਦੀਆਂ। ਉਹਨਾਂ ਦੀ ਦੌੜ ਸਫਲ ਦੌੜ ਸਾਬਤ ਹੁੰਦੀ ਹੈ ਜਿਸ ਦਿਨ ਉਸ ਸਾਗਰ ਵਿੱਚ ਕਦਮ ਰੱਖਣੀਆਂ ਨੇ, ਚੰਗੀਆਂ ਨੇ, ਕਰਨਾ ਤੇ ਕਰ ਲਈਆਂ ਨੇ, ਦੌੜ ਤੇ ਲਗਾ ਲਈਆਂ ਨੇ। ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੈ, ਜਿਸ ਨੂੰ ਉਹਨਾਂ ਨੇ ਆਪਣਾ ਕੇਂਦਰ ਮੰਨਿਆ ਹੈ, ਉਹ ਦੌੜ ਤੇ ਪੈਂਦੀਆਂ ਨੇ। ਭਲਿਆ ਤੂੰ ਤੇ ਇੱਕ ਓਂਕਾਰ ਨੂੰ ਆਪਣਾ ਕੇਂਦਰ ਮੰਨਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਤੂੰ ਮੱਥਾ ਟੇਕਿਆ। ਜਦੋਂ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ ਨਾ, ਉਸ ਦਿਨ ਤੂੰ ਇਹ ਮੰਨ ਲਿਆ ਕਿ ਇੱਕ ਓਂਕਾਰ ਮੇਰੇ ਜੀਵਨ ਦਾ ਕੇਂਦਰ ਹੈ। ਫਿਰ ਉਹਦੇ ਕੋਲ ਸਾਰੇ ਖਜ਼ਾਨੇ ਵੀ ਨੇ, ਪਰ ਕੀ ਕਾਰਨ ਹੈ? ਇਸ ਇੱਕ ਓਂਕਾਰ ਤੱਕ ਤੇਰੀ ਪਹੁੰਚ ਨਹੀਂ ਬਣ ਰਹੀ। ਤੂੰ ਅਜੇ ਤੱਕ ਭੇਖਤਾਰੀਆਂ ਦੇ ਦਰਵਾਜ਼ਿਆਂ 'ਤੇ, ਡੇਰਿਆਂ 'ਤੇ, ਮੜੀਆਂ ਮਸਾਣਿਆਂ 'ਤੇ ਦੀਵੇ ਜਗਾਉਂਦਾ ਫਿਰਨਾ ਹੈ। ਕੀ ਕਾਰਨ ਹੈ? ਕਿਤੇ ਨਦੀ ਵਾਂਗੂ ਐਸਾ ਨਾ ਹੋਵੇ ਰਸਤੇ ਵਿੱਚ ਹੀ ਸੁੱਕ ਜਾਏ। ਦੇਖੀ ਆਤਮਿਕ ਸ਼ਰਧਾ, ਪਿਆਰ, ਵਿਸ਼ਵਾਸ ਅਤੇ ਗੁਰਮਤ ਦੀ ਇਹ ਨਦੀ ਸੁੱਕਣੀ ਨਹੀਂ ਚਾਹੀਦੀ। ਇੱਕ ਓਂਕਾਰ ਤੱਕ ਪਹੁੰਚੇ ਅਤੇ ਫਿਰ ਵੇਖੇ ਕਿ ਸੰਸਾਰ ਦੇ ਇਹਨਾਂ ਭੇਖਧਾਰੀਆਂ ਦੇ ਦਰਵਾਜ਼ਿਆਂ 'ਤੇ ਕੀ ਹੈ, ਕੀੜੀ ਤੁਲ ਨਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਪਰ ਇਹ ਪਤਾ ਉਸ ਦਿਨ ਲੱਗੇਗਾ ਜਿਸ ਦਿਨ ਤੂੰ ਇੱਕ ਓਂਕਾਰ ਦੇ ਦਰਵਾਜ਼ੇ 'ਤੇ ਪੁੱਜੇਗਾ, ਇਸ ਸਾਗਰ ਨਾਲ ਅਭੇਦ ਹੋਵੇਗਾ। ਅਜੇ ਤੱਕ ਤੂੰ ਇੱਕ ਓਂਕਾਰ ਨੂੰ ਮੱਥੇ ਹੀ ਟੇਕੀ ਜਾਂਦਾ ਹੈ, ਇੱਕ ਓਂਕਾਰ ਨੂੰ ਪਰਿਕਰਮਾ ਹੀ ਕਰੀ ਜਾਂਦਾ ਹੈ, ਇੱਕ ਓਂਕਾਰ ਨੂੰ ਪ੍ਰਸ਼ਾਦ ਅਤੇ ਇੱਕ ਰੁਮਾਲ ਲਈ ਚੜ੍ਹਾਈ ਜਾਂਦੇ। ਅਜੇ ਇੱਕ ਓਂਕਾਰ ਨਾਲ ਆਤਮਕ ਸੰਬੰਧ ਨਹੀਂ ਜੋੜੇ। ਜੋੜ ਕੇ ਵੇਖ ਅਤੇ ਨਦੀ ਕੋਲੋਂ ਪੁੱਛ, ਜਿਸ ਦਿਨ ਸਾਗਰ ਨਾਲ ਜੁੜੀ ਸੀ ਉਸ ਤੋਂ ਪਹਿਲੇ ਕੀ ਸੀ ਅਤੇ ਜੁੜ ਕੇ ਕੀ ਬਣ ਗਏ। ਜਿਸ ਦਿਨ ਤੂੰ ਇੱਕ ਓਂਕਾਰ ਨਾਲ ਜੁੜ ਗਏ ਹੋ, ਫਿਰ ਵੇਖੀ ਤੇਰੇ ਵਿੱਚ ਕੀ ਪਰਿਵਰਤਨ ਆਉਂਦਾ ਹੈ, ਤੈਨੂੰ ਕਿਹੜੀ ਭੁੱਖ ਬਾਕੀ ਰਹਿ ਜਾਂਦੀ ਹੈ? ਕੁਛ ਨਹੀਂ ਭੁੱਖ ਰਹੇਗੀ, ਤਾਂ ਨਹੀਂ ਰਹੇਗੀ ਕਿਉਂਕਿ ਸਾਰੇ ਖਜ਼ਾਨੇ ਦੇ ਮਾਲਕ ਨਾਲ ਤੇਰੀ ਅਭੇਦਤਾ ਹੋ ਜਾਏਗੀ। ਗੁਰੂ ਬਖਸ਼ਿਸ਼ ਕਰੇ ਸਾਡੇ ਕਦਮਾਂ ਵਿੱਚ ਅਹਿਲ ਕਦਮੀ ਅਡੋਲਤਾ ਆਵੇ ਅਤੇ ਅਸੀਂ ਅਡੋਲਤਾ ਨਾਲ ਆਪਣੇ ਇੱਕ ਓਂਕਾਰ ਵੱਲ ਵਧੀਏ। ਕੋਈ ਸਾਡੇ ਦਰਮਿਆਨ ਵਿੱਚ ਨਾ ਆ ਸਕੇ, ਉਹ ਸਮਾਂ ਆਵੇ ਜਦੋਂ ਅਬ ਹਮ ਤੁਮ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਰਾਮ ਕਬੀਰਾ ਏਕ ਭਏ ਹੈ। ਇਸ ਲਈ ਗੁਰੂ ਬਖਸ਼ਿਸ਼ ਕਰੇ ਸਿੱਖ ਦੀ ਅਭੇਦਤਾ ਐਸੀ ਅਭੇਦਤਾ ਹੈ, ਇਸੇ ਲਈ ਗੁਰੂ ਨੇ ਆਖ ਦਿੱਤਾ ਜਦੋਂ ਅਭੇਦਤਾ ਹੁੰਦੀ ਹੈ ਉਦੋਂ ਕੀ ਹੁੰਦਾ? ਗੁਰੂ ਸਿੱਖ, ਸਿੱਖ ਗੁਰੂ ਹੈ। ਇੱਕ ਗੁਰੂ ਉਪਦੇਸ਼ ਚਲਾਏ ਇਹਨਾਂ ਸ਼ਬਦਾਂ ਨਾਲ ਕਿਹਨਾਂ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਦਸਾਂ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਭਗਤ ਵਛਲ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਗੁਰਗੱਦੀ ਤੇ ਸੁਭਾਏ ਮਾਨ ਜੁਗੋ ਜੁਗ ਅਟਲ ਧੰਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਆਪ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਆਪ ਜੀ ਨੇ ਇਸ ਪਾਵਨ ਮੁੱਖ ਵਾਕ ਦਾ ਪਾਠ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਅੱਜ ਇਸ ਮੁੱਖ ਵਾਕ ਦੇ ਰਾਹੀਂ ਜੋ ਸਾਨੂੰ ਰੂਹਾਨੀਅਤ ਭਰਪੂਰ ਗਿਆਨ ਦੀ ਦਾਤ ਬਖਸ਼ਿਸ਼ ਕਰ ਰਹੇ ਹਨ, ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ।

ਦੋਹੀ ਰਾਗ ਦੇ ਅੰਦਰ ਆਦਿ ਗੁਰੂ ਸਿੱਖ ਧਰਮ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 766 ਅਤੇ 767 ਤੇ ਇਹ ਸਬਾਏ ਮਾਨ ਮੁੱਖ ਵਾਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਰਾਹੀਂ ਉਚਾਰਨ ਕੀਤਾ ਹੋਇਆ ਹੈ। ਗੁਰੂ ਮਹਾਰਾਜ ਜੀ ਸਮਝਾ ਰਹੇ ਨੇ, ਮੇਰਾ ਮਨ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਗਿਆ ਹੈ ਤੇ ਰੰਗ ਰੱਤੇ ਮਨ ਦੀ ਜਿਹੜੀ ਪਹਿਚਾਣ ਗੁਰੂ ਮਹਾਰਾਜ ਜੀ ਦੱਸ ਰਹੇ ਨੇ, ਫਿਰ ਉਸ ਪਰਮਾਤਮਾ ਨੂੰ ਹੀ ਮਨੁੱਖ ਚਾਹੁੰਦਾ ਹੈ। ਉਸ ਤੋਂ ਬਿਨਾਂ ਕਿਸੇ ਹੋਰ ਦੇ ਵੱਲ ਉਹਦਾ ਰੰਚਕ ਮਾਤਰ ਵੀ ਧਿਆਨ ਨਹੀਂ ਜਾਂਦਾ। ਜਿਵੇਂ ਇੱਕ ਸੁਹਾਗਣ ਇਸਤਰੀ ਆਪਣੇ ਇੱਕ ਕੰਤ ਦੀ ਬਣ ਕੇ ਰਹਿੰਦੀ ਹੈ ਅਤੇ ਇਸ ਤਰ੍ਹਾਂ ਜੀਵਨ ਦੇ ਵਿੱਚ ਹਰ ਸੁੱਖ ਪ੍ਰਾਪਤ ਕਰ ਲੈਂਦੀ ਹੈ, ਤਿਵੇਂ ਜਿਹੜਾ ਗੁਰਸਿੱਖ ਹੈ ਉਹ ਵੀ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਦਾ ਨਹੀਂ ਕਦੇ ਬਣਦਾ। ਮਹਾਰਾਜ ਕਹਿੰਦੇ ਨੇ, ਰੰਗ ਰੱਤੇ ਦੀ ਇਹੀ ਨਿਸ਼ਾਨੀ ਹੈ ਜਿਸ ਦਾ ਪ੍ਰੇਮ ਅਕਾਲ ਪੁਰਖ ਵਾਹਿਗੁਰੂ ਨਾਲ ਪਿਆ, ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਨਹੀਂ ਬਣਾਉਂਦਾ। ਦਸ਼ਮੇਸ਼ ਪਿਤਾ ਜੀ ਦਾ ਆਪਾਂ ਬਚਨ ਪੜ੍ਹਦੇ ਹਾਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਤੋਂ ਤੁਹਾਡੇ ਚਰਨ ਪਕੜੇ ਹਨ ਉਸ ਤੋਂ ਬਾਅਦ ਕਿਸੇ ਹੋਰ ਨੂੰ ਅੱਖ ਥੱਲੇ ਵੀ ਨਹੀਂ ਲਿਆਂਦਾ। ਇਹ ਇੱਕ ਰੰਗ ਰੱਤੇ ਹੋਏ ਮਨੁੱਖ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ

ਜਿਵੇਂ ਕਿਸੇ ਮੰਜ਼ਿਲ ਵਾਲੀ ਬਿਲਡਿੰਗ ਤੇ ਚੜ੍ਹਨਾ ਹੋਏ ਤਾਂ ਪੌੜੀਆਂ ਦੀ ਜ਼ਰੂਰਤ ਪੈਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਤੱਕ ਪਹੁੰਚਣ ਲਈ ਪਰਮਾਤਮਾ ਦੇ ਗੁਣ ਗਾਣੇ ਮਾਨੋ ਇਹ ਇੱਕ ਪੌੜੀ ਹੈ। ਪਰ ਇਹ ਪੌੜੀ ਵੀ ਗੁਣ ਗਾਣ ਦੀ ਗੁਰੂ ਕੋਲੋਂ ਹੀ ਮਿਲਦੀ ਹੈ। ਇਸ ਕਰਕੇ ਪਰਮਾਤਮਾ ਤੱਕ ਪਹੁੰਚਣ ਲਈ ਗੁਰੂ ਜੀ ਦੀ ਬੜੀ ਲੋੜ ਹੈ, ਯਾਨੀ ਕਿ ਗੁਰੂ ਵਾਲਾ ਬਣਨਾ, ਗੁਰੂ ਜੀ ਦੇ ਉਪਦੇਸ਼ਾਂ ਨੂੰ ਦ੍ਰਿੜ ਕਰਕੇ ਜ਼ਿੰਦਗੀ ਗੁਜ਼ਾਰਨੀ, ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਇਹ ਸੱਚੀ ਪੌੜੀ ਹੈ, ਸਦਾ ਸਥਿਰ ਰਹਿਣ ਵਾਲੀ ਹੈ। ਜਿਸ ਜਿਸ ਨੇ ਵੀ ਪਰਮਾਤਮਾ ਦੇ ਗੁਣ ਗਾਏ ਹਨ, ਉਹ ਮਨੁੱਖ ਉਸ ਪਰਮਾਤਮਾ ਵਿੱਚ ਗੁਣ ਗਾਣ ਕਰਕੇ ਅਭੇਦ

ਜਿਹੜਾ ਮਨੁੱਖ ਗੁਣ ਗਾਉਂਦਾ ਹੈ ਉਸ ਨੂੰ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਮਿਲਦਾ ਹੈ ਅਤੇ ਉਸ ਪਰਮਾਤਮਾ ਕੋਲੋਂ ਸਦਾ ਸਥਿਰ ਰਹਿਣ ਵਾਲਾ ਸੁੱਖ ਵੀ ਮਿਲਦਾ ਹੈ ਜਿਹੜਾ ਕਦੇ ਵੀ ਦੁੱਖ ਦੇ ਵਿੱਚ ਤਬਦੀਲ ਨਹੀਂ ਹੁੰਦਾ। ਇਹ ਸੱਚ ਅਜਿਹੀ ਗੁਰੂ ਦੀ ਮੱਤ ਹੈ, ਸੱਚ ਨਾਲ ਜੁੜਨਾ, ਸੱਚ ਨੂੰ ਸਿਮਰਨਾ, ਕਿ ਇਸ ਨੂੰ ਕੋਈ ਫਿਰ ਟਾਲਿਆ ਨਹੀਂ ਜਾ ਸਕਦਾ। ਯਾਨੀ ਕਿ ਇਹ ਮੱਤ ਅਟਲ ਹੈ, ਹਰ ਸਮੇਂ ਹਰ ਯੁੱਗ ਵਿੱਚ। ਇਹ ਨਹੀਂ ਵੀ ਇਸ ਯੁੱਗ ਵਿੱਚ ਕੰਮ ਆਏਗੀ ਗੁਰੂ ਦੀ ਮੱਤ, ਹੋਰ ਯੁੱਗ ਵਿੱਚ ਇਸ ਨੇ ਕੰਮ ਆਉਣਾ ਹੀ ਕੋਈ ਨਹੀਂ। ਨਹੀਂ ਭਾਈ, ਇਹ ਯੁੱਗੋ ਯੁੱਗ ਅਟਲ ਮੱਤ ਹੈ ਤੇ ਇਸੇ ਰਾਹੀਂ ਹੀ ਉਸ ਪਰਮਾਤਮਾ ਦੇ ਵਿੱਚ ਮਿਲਿਆ ਜਾ ਸਕਦਾ।

0: जे कोई मनुख आखे मैं गुरु की मत ना धारण ना करा गुरु वाला तो बना ना होर इशनान दान मजन करी जाए तीर्था ते जाके इशनान करी जाए। गुरु नानक देव जी कहंदे ने इन्हां तरीकों दे नाल परमात्मा नूं छलिया नहीं जा सकता धोखा नहीं दिता जा सकता। यानी कि परमात्मा तां ही मिलदा है जे उसके पवित्र नाम नूं जपिया जा सके। ओह गुरु की मत राही ही जपिया जा सकता है। इस करके गुरु नानक देव महाराज जी समझा रहे ने ਉਹ ਅਛਲ ਪਰਮਾਤਮਾ ਹੈ ਉਸ ਨੂੰ ਕੋਈ ਵੀ ਧੋਖਾ ਨਹੀਂ ਦੇ ਸਕਦਾ ਚਤਰਾਈ ਦੇ ਨਾਲ ਛਲ ਨਹੀਂ ਸਕਦਾ। ਜਿਹੜਾ ਨਾਮ ਜਪਦਾ ਹੈ ਗੁਰੂ ਦੇ ਮਤ ਦੇ ਰਾਹੀਂ ਉਹ ਸਹਿਜ ਸੁਭਾਵਕ ਹੀ ਉਸ ਪਰਮਾਤਮਾ ਦੇ ਵਿੱਚ ਆਪਣੇ ਆਪ ਅਭੇਦ ਹੋ ਜਾਂਦਾ ਹੈ।
1: ਪਰਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਈ।
0: दोई शब्द का अर्थ है दवैत भावना। कूड़ ठाके का अर्थ है रह जाना खत्म हो जाना। कूड़ झूठ कपट किसी नू छल करना बेकार विषय बेकार वाली बिरती अद्वैत भावना वाली बिरती ये सारी दी सारियां बुराइयां ये खत्म हो जांदियां हन। पर कदों जदों परमात्मा नू जीव भा जाए जीव दे किते कर्म परमात्मा नू चंगे लगन लग पैन ए निशानी है भी परमात्मा दी खुशी प्राप्त हुई है। उदे विचों सारियां बुराइयां कूड कपट विकार द्वैत भावना सारे खत्म हो जांदे हन।
1: मेरा मन राता गुण रवै मन भावै सोई।
0: सतगुरु जी फिर इस गल नू जो आरंभ विच आखी सी दोहरा रहे ने मेरा मन उस परमात्मा दे विच रत गया है ते उस तो बिना हुण मैं होर किसे दे नाल प्यार नहीं पाया।
1: साहिब सो सालाहिया जिन कारण किया।
0: कारण दा अर्थ है संसार साजना। कहंदे उसे मालक दी सिव सलाह करिए जिस मालक ने इस संसार दी साजना कीती है। ਭਾਵੇਂ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਦੇਵਤਿਆਂ ਦੀ ਵੀ ਗੱਲ ਗੁਰਬਾਣੀ ਵਿੱਚ ਆਈ ਹੈ ਪਰ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਦੇ ਵਚਨ ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੇ ਇੱਕ ਭੰਡਾਰੇ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੇ ਫੁਰਮਾਨ। ਜਿਵੇਂ ਉਹ ਪਰਮਾਤਮਾ ਉਹਨਾਂ ਨੂੰ ਚਲਾਉਂਦਾ ਤਿਵੇਂ ਉਹ ਚੱਲਦੇ ਨੇ। ਜਿਵੇਂ ਉਸਦਾ ਫੁਰਮਾਨ ਹੁਕਮ ਹੁੰਦਾ ਤਿਵੇਂ ਹੁਕਮ ਨੂੰ ਮੰਨਦੇ ਨੇ। इस करके गुरमत दे अंदर जो सिद्धांत महाराज ने सानू बख्शिया भी परमात्मा आप ही सृष्टि दा करता भी है भरता भी है अते हरता भी है। यानी कि बनाने वाला भी आप पालन वाला भी आप अते संघार करन वाला भी ओ आप है। महाराज कहंदे ने जिसने सारा संसार बनाया भाई ओ साहिब है मालक है उसे भी सिव सलाह करनी चाहिदी है।
1: मैल लागी मन मैल किने अमृत पिया।
0: जेड़ा कहंदे उस मालक नू नहीं सिमरदा उसनू छड्ड के किसे होर नू सिमरी जांदा है समझो उसका मन मैल नाल भर गया है। ते दसो फिर महाराज ने सवाल किया भी मन मैले मनुख ने किसने अमृत पिया है। यानी कि किसने अमृत नाम सिमरिया है। मैली मन दे नाल परमात्मा दे नाम नू सिमरिया नहीं जा सकता। ए मैल तां लथदी है जे एक नू आराध्या जाए केवल होर जिन्नियां भी शक्तियां हन उन्हां नू हेत समझ के एक परम अकाल पुरख वाहिगुरु नू महाशक्ति समझ के उस नू जीवन दा आधार बनाया जाए तां ए मन दी मैल लथदी है। गुरु नानक देव जी दा ही एक बचन आप नाल सांझा करां जिहड़ी आरंभता हुंदी है शब्द दी तीर्थ नामण जाओ तीर्थ नाम है तीर्थ शब्द विचार अंतर ज्ञान है। इहदी अखीरलियां पंक्तियां ने आखण टोट न भगत भंडारी भरपुर रहिया सोई नानक साच कह बेनंती मन मांझै सच सोई। जिहड़ा उस सच्चे नाल जुड़ गया समझ लो उसने अपने मन नूं मांझ लिया इस तरह मन जिहड़ा है साफ हो जाता है।
1: मत अमृत पिया एह मन दिया ਗੁਰ ਪਹਿ ਮੋਲ ਕਰਾਇਆ।
0: ਮੱਥ ਦਾ ਅਰਥ ਹੈ ਅੱਖਰੀ ਅਰਥ ਰਿੜਕਣਾ, ਮੱਥਣਾ, ਪਰ ਇੱਥੇ ਭਾਵ ਹੈ ਰਸਨਾ ਦੁਆਰਾ ਬਾਰ ਬਾਰ ਜਪਣਾ। ਜਿਨ੍ਹਾਂ ਨੇ ਰਸਨਾ ਦੁਆਰਾ ਬਾਰ ਬਾਰ ਜਪਿਆ ਹੈ ਉਹਨਾਂ ਨੇ ਹੀ ਕਹਿੰਦੇ ਇਹ ਨਾਮ ਅੰਮ੍ਰਿਤ ਪ੍ਰਾਪਤ ਕੀਤਾ ਹੈ। ਜਿਵੇਂ ਦਹੀਂ ਨੂੰ ਬਾਰ ਬਾਰ ਰਿੜਕਣਾ ਪੈਂਦਾ ਹੈ ਤਾਂ ਹੀ ਮੱਖਣ ਦੀ ਪ੍ਰਾਪਤੀ ਹੁੰਦੀ ਹੈ, ਇਸੇ ਤਰ੍ਹਾਂ ਰਸਨਾ ਦੁਆਰਾ ਬਾਰ ਬਾਰ ਪਰਮਾਤਮਾ ਦੇ ਨਾਮ ਨੂੰ ਜਪਣਾ ਪੈਂਦਾ ਹੈ ਤਾਂ ਤਤ ਪਰਮਾਤਮਾ ਜੋ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਜੇ ਕੋਈ ਆਖੇ ਮੈਂ ਬਾਰ ਬਾਰ ਨਾ ਜਪਾਂ, ਕੇਵਲ ਇੱਕ ਵਾਰੀ ਕਹਿ ਲਵਾਂ ਵਾਹਿਗੁਰੂ ਹਰੀ, ਇਸ ਤਰ੍ਹਾਂ ਨਹੀਂ। ਬਾਰ ਬਾਰ ਜਪਣ ਦੀ ਹਦਾਇਤ ਹੈ, ਗੁਰੂ ਜੀ ਦਾ ਬਚਨ ਹੈ, ਬਾਰੰ ਬਾਰ ਬਾਰ ਪ੍ਰਭ ਜਪੀ ਹੈ ਪੀ ਅੰਮ੍ਰਿਤ ਇਹ ਮਨ ਤਨ ਧਰਪੀ ਹੈ। ਮਹਾਰਾਜ ਕਹਿੰਦੇ ਨੇ ਜੇ ਕੋਈ ਬਾਰ ਬਾਰ ਨਹੀਂ ਜਪਦਾ ਫਿਰ ਇਹ ਨਾਮ ਅੰਮ੍ਰਿਤ ਤੱਕ ਤੋਂ ਵਾਂਝਾ ਰਹਿ ਜਾਂਦਾ ਹੈ।
1: ਆਪਨੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸੱਚ ਲਾਇਆ।
0: ਪ੍ਰਭੂ ਆਪਣਾ ਜਿਹਨੂੰ ਬਣਾ ਲਵੇ ਫਿਰ ਉਹ ਆਪਣੇ ਆਪ ਹੀ ਜੀਵ ਪਰਮਾਤਮਾ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ। ਪਰ ਜਿਸਨੇ ਸੱਚੇ ਪਰਮਾਤਮਾ ਦੇ ਨਾਮ ਨੂੰ ਜੋੜਿਆ, ਨਾਮ ਦੇ ਨਾਲ ਆਪਣੇ ਆਪ ਨੂੰ ਜੋੜਿਆ, ਉਸੇ ਨੂੰ ਪਰਮਾਤਮਾ ਆਪਣਾ ਬਣਾਉਂਦਾ ਹੈ। ਤੇ ਜਿਹਨੂੰ ਆਪਣਾ ਬਣਾ ਲਵੇ ਉਸਦੇ ਸੰਬੰਧ ਵਿੱਚ ਗੁਰਬਾਣੀ ਸਾਨੂੰ ਅਗਵਾਈ ਕਰਦੀ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ, ਸੇਵਕ ਕੋ ਨਿਕਟੀ ਹੋਈ ਦਿਖਾਵੇ। ਇਸ ਕਰਕੇ ਇਹ ਅਰਦਾਸ ਮਹਾਰਾਜ ਜੀ ਕਰ ਰਹੇ ਨੇ, ਹੇ ਵਾਹਿਗੁਰੂ ਸਾਨੂੰ ਜੀਵਾਂ ਨੂੰ ਤੁਸੀਂ ਆਪਣਾ ਆਪ ਬਣਾ ਲਓ ਫਿਰ ਅਸੀਂ ਤੁਹਾਡੇ ਆਪਣੇ ਆਪ ਬਣ ਜਾਵਾਂਗੇ। ਯਾਨੀ ਕਿ ਅਸੀਂ ਤੁਹਾਨੂੰ ਆਪਣਾ ਬਣਾਉਣਾ ਚਾਹੁੰਦੇ ਹਾਂ ਪਰ ਇਹ ਵੀ ਤਾਂ ਬਣਾ ਸਕਾਂਗੇ ਜੇ ਤੁਸੀਂ ਆਪ ਹੀ ਸਾਡੇ ਤੇ ਕਿਰਪਾ ਕਰੋਗੇ।

0: ਮੈਂ ਕਹਿੰਦੇ ਹੇ ਵਾਹਿਗੁਰੂ ਆਪ ਜੀ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਤੁਹਾਡੀ ਕਿਰਪਾ ਹੋਏ, ਜੇ ਤੈਨੂੰ ਚੰਗਾ ਲੱਗੇ। ਜੇ ਤੁਸੀਂ ਕਿਰਪਾ ਹੀ ਨਹੀਂ ਕਰੋਗੇ ਤਾਂ ਮੈਂ ਦੱਸੋ ਕਿਵੇਂ ਤੁਹਾਡੇ ਗੁਣ ਗਾ ਸਕਦਾ ਹਾਂ। ਇਸ ਲਈ ਕਿਰਪਾ ਦੀ ਗੱਲ ਹੈ ਵੀ ਹੇ ਵਾਹਿਗੁਰੂ ਸਾਡੇ ਜੀਵਾਂ ਤੇ ਕਿਰਪਾ ਕਰੋ, ਤੁਹਾਡੇ ਗੁਣ ਅਸੀਂ ਗਾਈਏ ਤੇ ਗੁਣ ਗਾਉਣ ਦੀ ਕਿਰਪਾ ਦੀ ਅਰਦਾਸ ਕਰਨੀ ਕਿਉਂ ਕਰਨੀ, ਇਹ ਸਾਡੀ ਲੋੜ ਹੈ। ਮਹਾਰਾਜ ਕਹਿੰਦੇ ਨੇ ਦੇਖੋ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਇਸ ਲਈ ਗੁਣ ਗਾਣੇ ਹਨ ਤਾਂ ਕਿ ਸਾਡਾ ਮਨ ਹਰਿਆ ਭਰਿਆ, ਯਾਨੀ ਖੁਸ਼ੀਆਂ ਦੇ ਨਾਲ ਹਰ ਟਾਈਮ ਭਰਿਆ ਰਹੇ।
1: ਸਾਹਿਬ ਸੋ ਸਾਲਾਹੀਆ ਜਿਨ ਜਗਤ ਉਪਾਇਆ।
0: ਇਸੇ ਸ਼ਬਦ ਦੀ ਫਿਰ ਆਰੰਭਕ ਪੰਕਤੀ ਤੋਂ ਬਾਅਦ ਅਖੀਰ ਵਿੱਚ ਫਿਰ ਕਹਿ ਰਹੇ ਨੇ, ਹੇ ਭਾਈ ਉਸੇ ਸਾਹਿਬ ਮਾਲਕ ਨੂੰ ਸਿਮਰਿਆ ਜਾਏ ਜਿਸ ਨੇ ਇਸ ਸਾਰੇ ਜਗਤ ਨੂੰ ਬਣਾਇਆ ਹੈ।
1: ਆਏ ਗਿਆ ਕੀ ਨਾ ਆਇਓ ਕਿਉਂ ਆਵੇ ਜਾਤਾ।
0: ਆਇਆ ਗਿਆ ਦਾ ਅਰਥ ਹੈ ਜਨਮ ਮਰਨ, ਸੰਸਾਰ ਵਿੱਚ ਆਣਾ ਜਨਮ ਹੋਣਾ, ਸੰਸਾਰ ਵਿੱਚ ਚਲੇ ਜਾਣਾ ਮਰਨ ਹੋ ਜਾਣਾ। ਮਹਾਰਾਜ ਕਹਿੰਦੇ ਨੇ ਹੇ ਭਾਈ ਉਸ ਮਨੁੱਖ ਦਾ ਸੰਸਾਰ ਵਿੱਚ ਆਉਣਾ ਤੇ ਕੁਝ ਜ਼ਿੰਦਗੀ ਦੇ ਦਿਨ ਗੁਜ਼ਾਰ ਕੇ ਚਲੇ ਜਾਣਾ ਉਹ ਕਿਸੇ ਲੇਖੇ ਵਿੱਚ ਨਹੀਂ। ਜਦੋਂ ਤੱਕ ਮਨੁੱਖ ਸੰਸਾਰ ਵਿੱਚ ਆ ਕੇ ਉਸ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਇੱਕ ਇੱਕ ਸਵਾਸ ਜਪਿਆ ਫਿਰ ਲੇਖੇ ਵਿੱਚ ਪੈਂਦਾ ਹੈ ਔਰ ਉਸ ਦਾ ਫਲ ਮਿਲਦਾ ਹੈ। ਜੇ ਏਦਾਂ ਹੀ ਆਇਆ ਤੇ ਚਲਾ ਗਿਆ, ਸੁਨੇ ਘਰ ਕਾ ਪਾਹੁਣਾ ਜਿਉ ਆਇਆ ਤਿਉਂ ਜਾਓ। ਸੁਨੇ ਘਰ ਵੀ ਜਿਸ ਵਿੱਚ ਕੋਈ ਰਹਿੰਦੇ ਨਹੀਂ, ਕੋਈ ਪ੍ਰਾਹੁਣਾ ਗੈਸਟ ਆ ਜਾਏ ਉਹ ਜਿਹੋ ਜਿਹਾ ਵਿਚਾਰਾ ਆਏਗਾ ਉਹੋ ਜਿਹਾ ਵਾਪਸ ਚਲਾ ਜਾਏਗਾ, ਕਿਉਂਕਿ ਨਾ ਉਸਨੂੰ ਕੋਈ ਜਲ ਪਾਣੀ ਛਕਾਉਣ ਵਾਲਾ ਅੱਗੋਂ ਮਿਲੇਗਾ, ਨਾ ਉਹਨੂੰ ਜੀ ਆਇਆ ਕਹਿਣ ਵਾਲਾ ਮਿਲੇਗਾ। ਜਿਹੜੇ ਨਾਮ ਤੋਂ ਸੱਖਣੇ ਨੇ ਕਹਿੰਦੇ ਬਸ ਜਿਹੋ ਜੇ ਆਏ ਉਹੋ ਜਿਹੀ ਵਾਪਸ ਖਾਲੀ ਚਲੇ ਜਾਂਦੇ ਹਨ।
1: ਪ੍ਰੀਤਮ ਸਿਓ ਮਨ ਮਾਨਿਆ ਹਰ ਸੇਤੀ ਰਾਤਾ।
0: ਹਰੀ ਦੇ ਨਾਲ ਉਹੀ ਰੱਤਿਆ ਹੋਇਆ ਸਮਝੋ ਜਿਸ ਦਾ ਉਸ ਹਰੀ ਦੇ ਨਾਲ ਮਨ ਮੰਨ ਗਿਆ ਹੈ। ਮਨ ਮੰਨਣ ਤੋਂ ਭਾਵ ਹੈ ਮਨ ਜੁੜ ਗਿਆ। ਦੇਖੋ ਆਪਾਂ ਹਰ ਗੱਲ ਜਦੋਂ ਵੀ ਕਿਸੇ ਤੋਂ ਸੁਣਦੇ ਹਾਂ ਪੜ੍ਹਦੇ ਹਾਂ ਤਾਂ ਇੱਕੋ ਗੱਲ ਕਹਿੰਦੇ ਹਾਂ, ਇਸ ਗੱਲ ਨੂੰ ਪੜ੍ਹ ਕੇ ਜਾਂ ਸੁਣ ਕੇ ਮੇਰਾ ਮਨ ਨਹੀਂ ਮੰਨਿਆ। ਕਈ ਵਾਰੀ ਤਾਂ ਆਪਾਂ ਗੁਰੂ ਜੀ ਦੀ ਗੱਲ ਵੀ ਸੁਣ ਕੇ ਨਾ ਕਹਿ ਦਿੰਦੇ ਹਾਂ ਮਨ ਨਹੀਂ ਮੰਨਿਆ। ਗੁਰੂ ਮਹਾਰਾਜ ਦਾ ਹੁਕਮ ਹੈ ਅੰਮ੍ਰਿਤ ਛਕੋ ਕੇਸ ਰੱਖੋ ਸਿੰਘ ਸਜੋ, ਆਪਾਂ ਹਾਲੇ ਵੀ ਕਹਿੰਦੇ ਹਾਂ ਮਨ ਨਹੀਂ ਮੰਨਿਆ। ਮਨ ਕਿਉਂ ਨਹੀਂ ਮੰਨਦਾ? ਕਿਉਂਕਿ ਮਨ ਗੁਰੂ ਨੂੰ ਸਮਰਪਣ ਹੀ ਨਹੀਂ ਹੋਇਆ ਹਲੇ। ਜਿਸ ਦਿਨ ਆਪਾਂ ਮਨ ਗੁਰੂ ਨੂੰ ਸਮਰਪਣ ਕਰ ਦਿੱਤਾ ਫਿਰ ਮਨ ਦੀ ਮਤ ਆਪਣੇ ਆਪ ਖਤਮ ਹੋ ਜਾਏਗੀ, ਫਿਰ ਮਨ ਦੇ ਉੱਤੇ ਗੁਰੂ ਦੀ ਮਤ ਕੰਮ ਕਰੇਗੀ, ਯਾਨੀ ਕਿ ਮਤ ਗੁਰੂ ਦੀ ਤੇ ਮਨ ਸਾਡਾ ਗੁਰੂ ਦੀ ਅਗਵਾਈ ਵਿੱਚ ਚੱਲੇਗਾ ਤੇ ਫਿਰ ਜਿੰਨੇ ਵੀ ਕੰਮ ਹੋਣਗੇ ਸਾਡੇ ਕੋਲੋਂ ਉਹ ਸਾਰੇ ਗੁਰਮਤ ਵਾਲੇ ਹੋਣਗੇ ਤੇ ਫਿਰ ਗੁਰੂ ਦੀ ਮਤ ਵੀ ਤਦੋਂ ਹੀ ਆਉਂਦੀ ਹੈ। ਮਹਾਰਾਜ ਕਹਿੰਦੇ ਨੇ ਸਤਿਗੁਰ ਮਿਲੈ ਤਾਂ ਗੁਰਮਤ ਪਾਈ ਹੈ, ਸਾਕਤ ਬਾਜੀ ਹਾਰੀ ਜੀ। ਜਿਹੜਾ ਮਨ ਜੁੜੇ ਹੀ ਨਹੀਂ ਉਹ ਮਨੁੱਖ ਫਿਰ ਸਾਕਤ ਜ਼ਿੰਦਗੀ ਦੇ ਅੰਦਰ ਦੁੱਖ ਭੋਗਦਾ ਹੈ।
1: ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ।
0: ਕਹਿੰਦੇ ਦੇਖੋ ਸਾਹਿਬ ਦੀ ਇਹੋ ਜਿਹੀਆਂ ਅਲੌਕਿਕ ਗੱਲਾਂ ਬਾਤਾਂ, ਇਹੋ ਜਿਹੇ ਕੌਤਕ ਤੇ ਜਿਹੜੇ ਸਦਾ ਸਥਿਰ ਹਨ। ਇੱਕ ਉਦਾਹਰਣ ਦਿੱਤੀ ਕਹਿੰਦੇ ਜਿਨ ਬਿੰਬ ਕਾ ਕੋਟ ਉਸਾਰਿਆ, ਬਿੰਬ ਦਾ ਅਰਥ ਹੈ ਪਾਣੀ। ਕਹਿੰਦੇ ਜਿਹਨੇ ਇੱਕ ਮਨੁੱਖ ਦੀ ਪਾਣੀ ਦੀ ਬੂੰਦ ਤੋਂ ਹੀ ਇਹ ਸਰੀਰ ਰੂਪੀ ਕਿਲਾ ਬਣਾ ਦਿੱਤਾ ਹੈ, ਦੇਖੋ ਉਹਦੀ ਕਲਾ। ਇੱਕ ਕੌਤਕ ਮਹਾਰਾਜ ਕਹਿੰਦੇ ਨੇ, ਇਹੋ ਜਿਹੇ ਕੌਤਕ ਹੋਰ ਵੀ ਪਰਮਾਤਮਾ ਦੇ ਬੇਅੰਤ ਨੇ, ਅਕਥ ਨੇ, ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ। ਪਰ ਇੱਕ ਹੀ ਕੌਤਕ ਸਮਝੋ, ਇੱਕ ਪਾਣੀ ਦੀ ਬੂੰਦ ਤੋਂ ਸਰੀਰ ਰੂਪੀ ਕਿਲਾ ਤਿਆਰ ਕਰ ਦਿੱਤਾ ਉਸਨੇ ਤੇ ਉਹ ਜਿਹਾ ਪਰਮਾਤਮਾ ਜਿਹੜਾ ਹੈ ਉਸ ਸਮਰੱਥ ਦੇ ਨਾਲ ਅਸੀਂ ਭਾਈ ਸੰਬੰਧ ਬਣਾਉਣਾ ਕਰੀਏ।
1: ਪੰਚ ਭੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ।
0: ਪੰਚ ਭੂ ਨਾਇਕੋ ਦਾ ਅਰਥ ਹੈ ਪੰਜ ਤੱਤਾਂ ਦਾ ਨਾਇਕ ਮਾਲਕ। ਇਹ ਸਰੀਰ ਜੋ ਪੰਜ ਤੱਤਾਂ ਦਾ ਉਸਨੇ ਸਾਜਿਆ, ਇਹਨਾਂ ਤੱਤਾਂ ਦਾ ਮਾਲਕ ਉਹ ਆਪ ਹੈ ਖੁਦ। ਮਹਾਰਾਜ ਕਹਿੰਦੇ ਨੇ ਉਸਨੇ ਸੱਚੇ ਪ੍ਰਮਾਤਮਾ ਨੇ ਇਹ ਪਿੰਡ, ਪਿੰਡ ਦਾ ਅਰਥ ਹੈ ਸਰੀਰ, ਸਵਾਰਿਆ ਦਾ ਅਰਥ ਹੈ ਬਣਾਇਆ ਹੈ। ਦੇਖੋ ਪੰਜ ਤੱਤਾਂ ਨੂੰ ਇਕੱਠਾ ਕਰਕੇ, ਤੇ ਪੰਜ ਤੱਤ ਵਾਧ ਨੇ। ਪਾਤਸ਼ਾਹ ਜੀ ਬਾਣੀ ਵਿਚ ਕਹਿੰਦੇ ਨੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ, ਕੋਈ ਸੇਵਾ ਤੱਤ ਪਾ ਕੇ ਵਿਖਾਏ ਜੋ ਕੋਈ ਪਾ ਸਕਦਾ ਹੋਵੇ, ਭਾਵ ਨਹੀਂ ਪਾ ਸਕਦਾ, ਨਾ ਕੋਈ ਘਟਾਇਆ ਜਾ ਸਕਦਾ। ਕੋਈ ਆਖੇ ਪੰਜ ਤੱਤ ਜ਼ਿਆਦਾ ਨੇ, ਇੱਕ ਘਟਾ ਲਵਾਂ ਚਾਰ ਰੱਖ ਲਵਾਂ, ਨਾ ਘਟਾਏ ਜਾ ਸਕਦੇ ਨੇ ਨਾ ਵਧਾਏ ਜਾ ਸਕਦੇ ਨੇ, ਮੁਕੰਮਲ ਉਹ ਪ੍ਰਮਾਤਮਾ ਨੇ ਸੱਚ ਦਾ ਪਿੰਡ ਸਵਾਰਿਆ ਹੈ।
1: ਹਮ ਅਵਗੁਣ ਆਰੇ ਤੂੰ ਸੁਣ ਪਿਆਰੇ, ਤੁਧ ਭਾਵੈ ਸੱਚ ਸੋਈ।
0: ਪਾਤਸ਼ਾਹ ਜੀ ਅਰਦਾਸ ਕਰਦੇ ਨੇ ਹੇ ਵਾਹਿਗੁਰੂ, ਅਸੀਂ ਜੀਵ ਤਾਂ ਅਵਗੁਣ ਆਰੇ ਹਾਂ, ਔਗੁਣਾਂ ਨਾਲ ਭਰੇ ਹੋਏ ਹਾਂ, ਪਰ ਤੁਹਾਡੇ ਅੰਦਰ ਸਮਰੱਥਾ ਹੈ, ਤੁਸੀਂ ਸਾਨੂੰ ਸਵਾਰ ਵੀ ਸਕਦੇ ਹੋ, ਸਾਡੇ ਔਗੁਣ ਨਾਸ਼ ਵੀ ਕਰ ਸਕਦੇ ਹੋ। ਇਸ ਕਰਕੇ ਸਾਡੀ ਜੀਵਾਂ ਦੀ ਅਰਦਾਸ ਹੈ ਹੇ ਵਾਹਿਗੁਰੂ, ਸਾਡੇ ਔਗੁਣ ਖਤਮ ਕਰਕੇ ਅਤੇ ਗੁਣਾਂ ਦਾ ਹਿਰਦੇ ਅੰਦਰ ਪ੍ਰਕਾਸ਼ ਕਰਨਾ ਕਰੋ ਜੀ।
1: ਆਵਣ ਜਾਣਾ ਨਾਥੀਐ ਸਾਚੀ ਮਤ ਹੋਈ।
0: ਜਿਸ ਦੇ ਕੋਲ ਗੁਰੂ ਦੀ ਬਖਸ਼ੀ ਹੋਈ ਸੱਚੀ ਮਤ ਹੈ, ਉਸ ਦਾ ਫਿਰ ਸੰਸਾਰ ਵਿੱਚ ਦੁਬਾਰੇ ਆਣਾ ਜਾਣਾ ਨਹੀਂ ਹੁੰਦਾ। ਇੱਕ ਵਾਰੀ ਸਰੀਰ ਕਰਕੇ ਮਰਿਆ ਉਹਦਾ ਪ੍ਰਵਾਨ ਹੋ ਜਾਂਦਾ, ਮੁੜ ਕੇ ਜਨਮ ਹੁੰਦਾ ਹੀ ਨਹੀਂ। ਪਰ ਜਿਸ ਦੇ ਕੋਲ ਗੁਰੂ ਦੀ ਸਦਾ ਸਥਿਰ ਰਹਿਣ ਵਾਲੀ ਮਤ ਹੈ, ਇਸੇ ਲਈ ਕਬੀਰ ਜੀ ਨੇ ਆਖਿਆ, ਕਹਿੰਦੇ ਭਾਈ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਗੁਰੂ ਇਹੋ ਜੇ ਗੁਰੂ ਨੂੰ ਧਾਰਨ ਕਰੋ, ਦੁਬਾਰੇ ਕਿਸੇ ਹੋਰ ਗੁਰੂ ਨੂੰ ਧਾਰਨ ਨਾ ਕਰਨਾ ਪਏ। ਐਸੇ ਮਰੋ ਜੇ ਬਹੁਰ ਨਾ ਮਰਨਾ। ਗੁਰੂ ਪਿਆਰੀ ਸਾਧ ਜੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਧਾਰਨ ਕਰਨਾ, ਕਿਸੇ ਹੋਰ ਨੂੰ ਨਹੀਂ। ਇਹ ਸਦਾ ਜੁਗੋ ਜੁਗ ਅਟਲ ਨੇ। ਬਾਕੀ ਕਿਸੇ ਸਰੀਰਕ ਗੁਰੂ ਨੂੰ ਗੁਰੂ ਧਾਰਨ ਕਰਾਂਗੇ ਤਾਂ ਉਹ ਮਰ ਜਾਏਗਾ, ਹੋ ਸਕਦਾ ਸਾਡੇ ਤੋਂ ਪਹਿਲਾਂ ਹੀ ਚੜ੍ਹਾਈ ਕਰ ਦੇ। ਇਸ ਤਰ੍ਹਾਂ ਦੀ ਇੱਕ ਗਾਥਾ ਵੀ ਹੈ, ਇੱਕ ਬੀਬੀ ਨੇ ਆ ਕੇ ਇੱਕ ਗੁਰਮੁਖ ਪਿਆਰੇ ਨੂੰ ਆਖਿਆ ਵੀ ਮੈਂ ਤੁਹਾਨੂੰ ਤੁਹਾਡੇ ਪ੍ਰਵਚਨ ਸੁਣੇ, ਬਹੁਤ ਸੋਹਣੇ ਤੁਸੀਂ ਕਿਸਾ ਕੀਰਤਨ ਕਰਦੇ ਹੋ, ਮੈਂ ਦਿਲ ਕਰਦਾ ਤੁਹਾਨੂੰ ਗੁਰੂ ਬਣਾ ਲਵਾਂ। ਜੇ ਤਾਂ ਹੁੰਦਾ ਕੋਈ ਪਖੰਡੀ, ਉਹਨੇ ਤਾਂ ਖੁਸ਼ ਹੋਣਾ ਸੀ ਵੀ ਇੱਕ ਚੇਲੇ ਵਿੱਚ ਹੋਰ ਵਾਧਾ ਹੋ ਰਿਹਾ ਹੈ। ਉਹਨੇ ਆਖਿਆ ਭਾਈ ਪਹਿਲਾਂ ਮੈਨੂੰ ਇਹ ਦੱਸ, ਤੂੰ ਏਡੀ ਵੱਡੀ ਹੋ ਗਈ ਹੈ, ਹਾਲੇ ਗੁਰੂ ਬਣਾਏ ਨਹੀਂ ਕੋਈ? ਕਹਿਣ ਲੱਗੇ ਨਹੀਂ, ਇਹੋ ਜਿਹੀ ਗੱਲ ਨਹੀਂ ਬਾਬਾ, ਜਦੋਂ ਪੰਜਵੀਂ ਚ ਪੜ੍ਹਦੀ ਸੀ ਉਦੋਂ ਮੈਂ ਗੁਰੂ ਬਣਾਇਆ ਸੀ। ਉਹ ਗੁਰਮੁਖ ਪਿਆਰੇ ਕਹਿਣ ਲੱਗੇ, ਫਿਰ ਉਹ ਗੁਰੂ ਧਾਰਨ ਕਰਨ ਤੋਂ ਬਾਅਦ ਹੁਣ ਦੂਜਾ ਕਿਉਂ ਕਰ ਰਹੀ ਹੈ? ਕਹਿਣ ਲੱਗੇ ਜੀ ਦਰਅਸਲ ਉਹ ਗੁਰੂ ਮਰ ਗਿਆ। ਬਾਬਾ ਜੀ ਕਹਿਣ ਲੱਗੇ, ਫਿਰ ਹੁਣ ਤੱਕ ਗੁਰੂ ਧਾਰਨ ਨਹੀਂ ਕੀਤਾ? ਕਹਿਣ ਲੱਗੇ ਕੀਤਾ ਸੀ ਜੀ ਵਿਆਹ ਤੋਂ ਬਾਅਦ। ਬਾਬਾ ਜੀ ਕਹਿਣ ਲੱਗੇ, ਫਿਰ ਉਹ ਕੀ ਹੋਇਆ? ਕਹਿੰਦੇ ਉਹ ਵੀ ਮਰ ਗਿਆ ਜੀ। ਬਾਬਾ ਜੀ ਕਹਿਣ ਲੱਗੇ, ਹੁਣ ਮੇਰੀ ਵਾਰੀ ਰੱਖੀ ਹੈ, ਆ ਤੈਨੂੰ ਇਹੋ ਜਿਹੇ ਗੁਰੂ ਦੇ ਲੜ ਲਾਵਾਂ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ

0: ਇਹੋ ਜਿਹਾ ਗੁਰੂ ਹੈ ਜਿਹੜਾ ਜੰਮਣ ਮਰਨ ਤੋਂ ਆਪ ਮੁਕਤ ਹੈ, ਤੇ ਜੇ ਆਪਾਂ ਇਸ ਗੁਰੂ ਦਾ ਪੱਲਾ ਫੜਾਂਗੇ ਇਹ ਨਿਸ਼ਚੈ ਕਰਕੇ ਜਾਣੋ ਸਾਡਾ ਵੀ ਜਨਮ ਮਰਨ ਖਤਮ ਹੋ ਜਾਵੇਗਾ।
1: ਆਵਣ ਜਾਣਾ ਨਾਥੀਐ ਸੱਚੀ ਮਤ ਹੋਈ।
0: ਇਸ ਕਰਕੇ ਮੁੜ ਕੇ ਸੱਚੀ ਮਤ ਗੁਰੂ ਜੀ ਦੀ ਧਾਰਨ ਕਰਕੇ ਜਨਮ ਮਰਨ ਦੇ ਚੱਕਰ ਤੋਂ ਜੀਵ ਜਿੰਨੇ ਵੀ ਹਨ ਮੁਕਤ ਹੋ ਜਾਂਦੇ ਹਨ।
1: ਅੰਜਨ ਤੈਸਾ ਅੰਜੀਐ ਜੈਸਾ ਤਿਰ ਭਾਵੈ।
0: ਅੰਜਨ ਦਾ ਅਰਥ ਹੈ ਸੁਰਮਾ। ਕਹਿੰਦੇ ਸੁਰਮਾ ਵੀ ਅੱਖਾਂ ਵਿਚ ਓਹੋ ਜਿਹਾ ਹੀ ਪਾਉਣਾ ਚਾਹੀਦਾ ਜਿਹੜਾ ਪਾਇਆ ਹੋਇਆ ਸੁਰਮਾ ਪਰਮਾਤਮਾ ਨੂੰ ਭਾ ਜਾਏ। ਇੱਥੇ ਸੁਰਮੇ ਤੋਂ ਭਾਵ ਅਰਥ ਲਵਾਂਗੇ ਆਪਾਂ ਸ਼ਿੰਗਾਰ, ਦਾਨ, ਪੁੰਨ, ਸੇਵਾ, ਸਿਮਰਨ, ਇਹ ਪਰਮਾਤਮਾ ਨੂੰ ਖੁਸ਼ ਕਰਨ ਦੇ ਕਰਮ ਨੇ। ਪਰ ਕਹਿੰਦੇ ਇਹੋ ਜਿਹਾ ਹੀ ਉਦਮ ਕੀਤਾ ਜਾਏ ਜਿਹੜਾ ਪਰਮਾਤਮਾ ਨੂੰ ਗੁਰੂ ਨੂੰ ਚੰਗਾ ਲੱਗੇ। ਦੇਖੋ ਇੱਕ ਪਤੇ ਨੂੰ ਜੇ ਨੀਲੇ ਰੰਗ ਦਾ ਸੂਟ ਚੰਗਾ ਹੀ ਨਹੀਂ ਲੱਗਦਾ ਤੇ ਇਸ ਲਈ ਵਾਰ ਵਾਰ ਉਸ ਨੂੰ ਪਾਈ ਜਾਏ, ਇਹਦਾ ਭਾਵ ਉਹ ਪਤੇ ਨੂੰ ਜਾਣ ਕੇ ਤੰਗ ਪਰੇਸ਼ਾਨ ਕਰ ਰਹੀ ਹੈ। ਜਿਹੜਾ ਰੰਗ ਪਤੇ ਨੂੰ ਚੰਗਾ ਲੱਗਦਾ ਪਤਨੀ ਨੂੰ ਉਹ ਪਾਉਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਰੱਬ ਨੂੰ ਜਿਹੜਾ ਰੰਗ ਚੰਗਾ ਹੀ ਨਹੀਂ ਲੱਗਦਾ ਆਪਾਂ ਉਹ ਆਪਣੇ ਤਨ ਮਨ ਤੇ ਰੰਗੀ ਫਿਰਦੇ ਹਾਂ। ਦੇਖੋ ਨਾ ਬਚਨ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ ਕਿਉਂ ਧਨ ਸੇਜਾ ਜਾਏ। ਮੇਰੇ ਕੰਤ ਨੂੰ ਇਹ ਚੋਲੜਾ ਮਾਇਆ ਦੇ ਲਾਲਚ ਦਾ ਰੰਗਿਆ ਹੋਇਆ ਚੰਗਾ ਨਹੀਂ ਲੱਗਦਾ। ਦੱਸੋ ਪਰਮਾਤਮਾ ਦੀ ਸੇਜ ਤੇ ਮਿਲਾਪ ਦਾ ਆਨੰਦ ਕਿਵੇਂ ਪ੍ਰਾਪਤ ਹੋਏਗਾ ਸਾਨੂੰ? ਸਾਨੂੰ ਉਹੀ ਰੰਗ ਚੜਾਉਣਾ ਪਏਗਾ ਤਨ ਮਨ ਤੇ ਜਿਹੜੇ ਮਹਾਰਾਜ ਨੂੰ ਰੰਗ ਨਾਮ ਦਾ ਲਾਲ ਰੰਗ ਪਸੰਦ ਹੈ। ਨਾਮ ਨੂੰ ਲਾਲ ਰੰਗ ਦੇ ਨਾਲ ਤਸਵੀਰ ਦਿੱਤੀ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਤੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਇਸ ਕਰਕੇ ਇਹੋ ਜਿਹਾ ਕਹਿੰਦੇ ਸੁਰਮਾ ਗਿਆਨ ਦਾ, ਗੁਰੂ ਦੇ ਗਿਆਨ ਦਾ ਸੁਰਮਾ ਅੱਖਾਂ ਵਿਚ ਪਾਈਏ ਜਿਹਦੇ ਨਾਲ ਸਾਰੇ ਪਾਸੇ ਉਹ ਪ੍ਰਮਾਤਮਾ ਸਾਨੂੰ ਨਜ਼ਰ ਆਉਣ ਲੱਗ ਪਵੇ।
1: ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ।
0: ਪਰ ਇਹ ਸੁਰਮਾ ਸਿੰਗਾਰ ਕਿਹੋ ਜਿਹਾ ਕਰਨਾ ਹੈ ਉਸੇ ਨੂੰ ਹੀ ਸਮਝ ਆ ਸਕਦੀ ਹੈ ਜੇ ਪ੍ਰਮਾਤਮਾ ਆਪ ਜਣਾ ਦਵੇ, ਯਾਨੀ ਕਿ ਸਮਝਾ ਦਵੇ। ਜਿਸ ਨੂੰ ਪ੍ਰਮਾਤਮਾ ਨੇ ਸਮਝ ਬਖਸ਼ੀ ਫਿਰ ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਦੇ ਲਈ ਉਹੀ ਉਦਮ ਕਰਦਾ ਹੈ ਜਿਹੜੇ ਗੁਰੂ ਆਗਿਆ ਦਿੰਦਾ ਹੈ। ਗੁਰੂ ਦੀ ਮਤ ਤੋਂ ਬਿਨਾਂ ਉਹ ਕੋਈ ਮਨ ਮਤ ਵਾਲੇ ਕਰਮ ਜਾਂ ਅਨਮਤ ਵਾਲੇ ਕਰਮ ਬਿਲਕੁਲ ਨਹੀਂ ਕਰਦਾ।
1: ਆਪ ਜਾਣਾ ਵੈ ਮਾਰਗ ਪਾਵੈ ਆਪੇ ਮਨੁਆ ਲੇਵਾਏ।
0: ਆਪ ਹੀ ਉਹ ਸਮਝਾਉਂਦਾ ਹੈ, ਜਣਾਉਂਦਾ ਹੈ ਤੇ ਆਪ ਹੀ ਮਨ ਜਿਹੜਾ ਹੈ ਕਿਰਪਾ ਕਰਕੇ ਆਪਣੇ ਵਸ ਵਿਚ ਲੈ ਲੈਂਦਾ। ਆਪਾਂ ਦੇਖੋ ਅਰਦਾਸ ਕਰਦੇ ਹਾਂ ਹੇ ਵਾਹਿਗੁਰੂ ਇਹ ਜਿਹੜਾ ਸਾਡਾ ਮਨ ਹੈ ਇਹ ਮੈਲਾ ਹੈ, ਕਿਰਪਾ ਕਰਕੇ ਇਹਨੂੰ ਸਾਫ਼ ਕਰ ਦਿਓ। ਪਰ ਸਾਫ਼ ਤਾਂ ਹੋਵੇਗਾ ਨਾ ਜੇ ਆਪਾਂ ਗੁਰੂ ਨੂੰ ਅਰਪਣ ਕਰਾਂਗੇ। ਜੇ ਗੁਰੂ ਨੂੰ ਅਰਪਣ ਨਹੀਂ ਕਰਾਂਗੇ ਫਿਰ ਗੁਰੂ ਮਹਾਰਾਜ ਜੀ ਸਾਫ਼ ਨਹੀਂ ਕਰ ਸਕਦੇ। ਪਰ ਕਹਿੰਦੇ ਇਹ ਅਰਪਣ ਕਰਨ ਦੀ ਗੱਲ ਵੀ ਗੁਰੂ ਮਹਾਰਾਜ ਜੀ ਆਪ ਹੀ ਕਿਰਪਾ ਕਰਨ ਤਾਂ ਹੁੰਦੀ ਹੈ। ਜੇ ਕਿਰਪਾ ਨਹੀਂ ਫਿਰ ਅਸੀਂ ਮਨ ਗੁਰੂ ਨੂੰ ਅਰਪਣ ਕਰ ਹੀ ਨਹੀਂ ਸਕਦੇ। ਔਰ ਗੁਰੂ ਨੂੰ ਮਨ ਅਰਪਣ ਕਰਨਾ ਜ਼ਰੂਰੀ ਹੈ, ਧਨ ਦੀ ਲੋੜ ਨਹੀਂ ਗੁਰੂ ਨੂੰ। ਮਹਾਰਾਜ ਕਹਿੰਦੇ ਨੇ ਮਨ ਅਰਪਣ ਕਰਨਾ ਹੈ ਤੇ ਜਿਸ ਦਾ ਮਨ ਅਰਪਣ ਹੋ ਗਿਆ ਫਿਰ ਗੁਰੂ ਮਹਾਰਾਜ ਉਸ ਮਨ ਦੇ ਅੰਦਰ ਕੋਈ ਵੀ ਮੈਲ ਕੋਈ ਵੀ ਖੋਟ ਬਾਕੀ ਰਹਿਣ ਨਹੀਂ ਦਿੰਦੇ। ਕਿਉਂਕਿ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ। ਇਸ ਕਰਕੇ ਮਨ ਅਰਪਣ ਕਰਨਾ ਹੈ।
1: ਕਰਮ ਸੋ ਕਰਮ ਕਰਾਏ ਆਪੇ ਕੀਮਤ ਕਹੋਣ ਆਪੇ ਵਾਏ।
0: ਕਰਮ ਅਤੇ ਸੁਕਰਮ ਯਾਨੀ ਕਿ ਚੰਗੇ ਕਰਮ ਅਤੇ ਹੋਰ ਕਰਮ ਉਹ ਆਪ ਹੀ ਕਰਾਉਂਦਾ ਹੈ, ਉਸ ਦੀ ਕੋਈ ਕੀਮਤ ਨਹੀਂ ਜਾਣ ਸਕਦਾ, ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਯਾਨੀ ਕਿ ਉਹ ਅਮੁੱਲ ਹੈ ਤੇ ਜਦੋਂ ਵੀ ਮਿਲਦਾ ਹੈ ਤਾਂ ਕਿਰਪਾ ਕਰਕੇ ਹੀ ਜੀਵ ਨੂੰ ਮਿਲਦਾ ਹੈ। ਕੋਈ ਵੀ ਜੀਵ ਉਸ ਨੂੰ ਪੈਸਿਆਂ ਦੇ ਨਾਲ ਖਰੀਦ ਨਹੀਂ ਸਕਦਾ।
1: ਸੰਤ ਮੰਤ ਪਾਖੰਡ ਨ ਜਾਣਾ ਰਾਮ ਹਿਰਦੈ ਮਨ ਮਾਨਿਆ।
0: ਜਿਸ ਦਾ ਮਨ ਰਾਮ ਪਰਮਾਤਮਾ ਦੇ ਨਾਲ ਜੁੜ ਗਿਆ, ਹਿਰਦੇ ਅੰਦਰ ਜਿਸ ਨੇ ਰਾਮ ਨੂੰ ਵਸਾ ਲਿਆ, ਉਸ ਨੂੰ ਤੰਤ ਮੰਤ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ, ਕਿਉਂਕਿ ਪਰਮਾਤਮਾ ਦੇ ਕੋਲ ਤੰਤਰ ਮੰਤਰ ਜਾਂ ਪਖੰਡ ਦੀ ਕੋਈ ਵੀ ਬੁਕਤ ਨਹੀਂ ਹੈ, ਕੋਈ ਅਹਿਮੀਅਤ ਨਹੀਂ ਉੱਥੇ। ਤੰਤ ਪੰਤ ਪਖੰਡ ਕੋਈ ਵੀ ਦਿਖਾਵਾ ਨਹੀਂ ਚੱਲਦਾ, ਬਸ ਜਿਸਨੇ ਹਿਰਦੇ ਵਿੱਚ ਉਹ ਰਾਮ ਵਸਾ ਲਿਆ, ਮਹਾਰਾਜ ਕਹਿੰਦੇ ਨੇ ਸਮਝ ਲਓ ਉਸਨੇ ਸਭ ਕੁਝ ਕਰਮ ਕਰ ਲਏ ਹਨ ਅਤੇ ਉਹਦੇ ਕਰਮ ਗੁਰੂ ਦਰ ਤੇ ਪ੍ਰਵਾਨ ਹੋ ਗਏ ਹਨ।
1: ਅੰਜਨ ਨਾਮ ਤਿਸੈ ਤੇ ਸੂਝੈ ਗੁਰ ਸਭ ਦੀ ਸੱਚ ਜਾਣਿਆ।
0: ਇਹ ਅੰਜਨ ਸੁਰਮਾ ਉਸੇ ਕੋਲੋਂ ਪ੍ਰਾਪਤ ਹੁੰਦਾ ਹੈ, ਯਾਨੀ ਕਿ ਕਿਹੜਾ ਉਦਮ ਕਰਨਾ ਹੈ ਇਹ ਵੀ ਗੁਰੂ ਮਹਾਰਾਜ ਆਪ ਹੀ ਪ੍ਰੇਰਨਾ ਬਣਦੇ ਹਨ, ਪ੍ਰੇਰਨਾ ਬਖਸ਼ਿਸ਼ ਕਰਦੇ ਹਨ ਤੇ ਪ੍ਰੇਰਨਾ ਸਰੋਤ ਬਣ ਕੇ ਆਪ ਹੀ ਗਾਡੀ ਰਾਹ ਪਾਉਂਦੇ ਹਨ। ਕਿਸੇ ਨੂੰ ਸੇਵਾ ਦਾ, ਕਿਸੇ ਨੂੰ ਸਿਮਰਨ ਦਾ, ਕਿਸੇ ਨੂੰ ਪਰਉਪਕਾਰ ਦਾ, ਕਿਸੇ ਨੂੰ ਬਾਣੀ ਪੜ੍ਹਨ ਦਾ, ਇਸ ਤਰ੍ਹਾਂ ਦੇ ਮਹਾਰਾਜ ਆਪ ਉਦਮ ਬਖਸ਼ਿਸ਼ ਕਰਦੇ ਹਨ।
1: ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਹੀ।
0: ਮਹਾਰਾਜ ਕਹਿੰਦੇ ਨੇ ਦੇਖੋ ਭਾਈ, ਜੇ ਸੱਜਣ ਮਿੱਤਰ ਸਾਡਾ ਮਾਲਕ ਉਹ ਸਾਡੇ ਘਰ ਵਿੱਚ ਹੋਏ ਤਾਂ ਉਸ ਨੂੰ ਲੱਭਣ ਲਈ ਹੋਰ ਪਰਾਏ ਘਰਾਂ ਵਿੱਚ ਫਿਰਨ ਦੀ ਕੀ ਲੋੜ ਹੈ। ਜਿਸ ਦੇ ਘਰ ਪਰਮਾਤਮਾ ਪਤੀ ਹੈ ਉਸ ਨੂੰ ਇਧਰ ਉਧਰ ਲੱਭਣ ਦੀ ਲੋੜ ਨਹੀਂ ਹੈ, ਭਾਵ ਜਿਸ ਨੂੰ ਹਿਰਦੇ ਵਿੱਚ ਹੀ ਪਰਮਾਤਮਾ ਦੇ ਮਿਲਾਪ ਗੁਰੂ ਮਹਾਰਾਜ ਜੀ ਕਰਾਉਂਦੇ ਨੇ, ਫਿਰ ਉਹਦਾ ਇਧਰ ਉਧਰ ਦਾ ਆਉਣਾ ਜਾਣਾ ਭਟਕਣਾ ਸਭ ਖਤਮ ਹੋ ਜਾਂਦਾ ਹੈ।
1: ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ।
0: ਹੁਣ ਕਹਿੰਦੇ ਸਾਜਨ ਦੇ ਨਾਲ ਰਤੇ ਆ, ਪਰਮਾਤਮਾ ਦੇ ਨਾਮ ਰਤੇ ਆ ਤੇ ਕੀ ਹੁੰਦਾ, ਮਨ ਸਦਾ ਪਰਮਾਤਮਾ ਦੇ ਨਾਲ ਜੁੜਿਆ ਹੀ ਰਹਿੰਦਾ ਹੈ ਤੇ ਖੁਦ ਪਰਮਾਤਮਾ ਆਪ ਜਿਹੜਾ ਹੈ ਹਿਰਦੇ ਵਿੱਚ ਜੋ ਵਸਿਆ ਪਹਿਲਾਂ ਹੀ ਹੈ ਪਰ ਪ੍ਰਗਟ ਹੋ ਜਾਂਦਾ, ਇਸ ਕਰਕੇ ਮਨ ਵੀ ਸਦਾ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ।
1: ਮਨ ਮਾਹੇ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ।
0: ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚ ਹੀ ਉਸ ਸਾਜਨ ਪਰਮਾਤਮਾ ਦੇ ਨਾਲ ਪ੍ਰੇਮ ਦੇ ਮਿਲਾਪ ਨੂੰ ਪ੍ਰਾਪਤ ਕਰਕੇ ਰੰਗ ਰਲੀਆਂ ਮਾਣਦਾ ਹੈ, ਸਮਝ ਲਓ ਉਸਨੇ ਸਾਰੇ ਕਰਮ ਧਰਮ ਕਰ ਲਏ, ਤੇ ਜਿਹਦੇ ਅੰਦਰ ਪਰਮਾਤਮਾ ਪ੍ਰਗਟ ਨਹੀਂ ਹੋਇਆ ਤੇ ਉਹਦੇ ਕਰਮ ਧਰਮ ਵੀ ਪਖੰਡ ਬਣ ਜਾਂਦੇ ਹਨ।
1: ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ।
0: 68 ਤੀਰਥਾਂ ਦਾ ਇਸ਼ਨਾਨ, ਹੋਰ ਪੁੰਨ ਦਾਨ ਪੂਜਾ ਧਾਰਮਿਕ ਕਰਮ ਉਸ ਨੂੰ ਪ੍ਰਾਪਤ ਹੋ ਗਏ ਸਮਝੋ ਜਿਸ ਨੇ ਪਰਮਾਤਮਾ ਦੇ ਨਾਮ ਨਾਲ ਪਿਆਰ ਪਾ ਲਿਆ ਹੈ।
1: ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ।
0: ਪਰਮਾਤਮਾ ਆਪ ਹੀ ਸਾਜਣਾ ਕਰਦਾ ਹੈ, ਆਪ ਹੀ ਸੰਭਾਲ ਕਰਦਾ ਹੈ, ਸੱਚੇ ਨਾਮ ਦੇ ਨਾਲ ਪਿਆਰ ਵੀ ਉਹ ਆਪ ਹੀ ਜੀਵ ਨੂੰ ਬਖਸ਼ਦਾ ਹੈ।
1: ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ।
0: ਪਾਤਸ਼ਾਹ ਜੀ ਕਹਿੰਦੇ ਨੇ ਸਾਜਨ ਪਰਮਾਤਮਾ ਨੇ ਨਾਮ ਰੰਗ ਬਖਸ਼ਿਸ਼ ਕਰਕੇ ਹੁਣ ਤਨ ਮਨ ਲਾਲ ਰੰਗ ਦਾ ਬਣਾ ਦਿੱਤਾ ਹੈ, ਯਾਨੀ ਕਿ ਤਨ ਮਨ ਨਾਮ ਦੇ ਰੰਗ ਵਿੱਚ ਮਸਤ ਹੋ ਗਿਆ ਹੈ।
1: ਅੰਦਾ ਆਗੂ ਜੇ ਥੀ ਹੈ ਕਿਉਂ ਪਾਦਰ ਜਾਣਾ।
0: ਹੁਣ ਜੇ ਕੋਈ ਧਾਰਮਿਕ ਆਗੂ ਹੈ ਉਹ ਆਪ ਅੰਨਾ ਹੈ, ਯਾਨੀ ਕਿ ਉਸ ਨੂੰ ਗਿਆਨ ਨਹੀਂ ਬਿਲਕੁਲ ਵੀ, ਦੱਸੋ ਫਿਰ ਉਹ ਤਾਂ ਕਹਿੰਦੇ ਪੱਧਰੇ ਰਾਹ ਤੇ ਵੀ ਇਧਰ ਉਧਰ ਠੁੱਡ ਠੋਕਰਾ ਖਾਏਗਾ ਤੇ ਜਿਹੜਾ ਉਹਦੇ ਨਾਲ ਜੁੜੇਗਾ ਉਹਨੂੰ ਵੀ ਇਸ ਤਰ੍ਹਾਂ ਹੀ ਠੋਕਰਾ ਖਵਾਏਗਾ। ਇਸ ਲਈ ਧਾਰਮਿਕ ਆਗੂ ਅੰਨਾ ਨਹੀਂ ਹੋਣਾ ਚਾਹੀਦਾ, ਗਿਆਨ ਤੋਂ ਸੱਖਣਾ ਨਹੀਂ ਹੋਣਾ ਚਾਹੀਦਾ, ਉਸਨੂੰ ਗਿਆਨ ਹੋਣਾ ਜ਼ਰੂਰੀ ਹੈ।
1: ਆਪ ਮੁਸੈ ਮਤ ਹੋਸ਼ੀਐ ਕਿਉਂ ਰਾਹ ਪਛਾਣੈ।
0: ਮੁਸੈ ਦਾ ਤਾਂ ਠੱਗਿਆ ਗਿਆ ਵੀ ਉਹ ਤਾਂ ਜੇ ਆਪ ਹੀ ਮਾਇਆ ਦੇ ਹੱਥਾਂ ਵਿੱਚ ਠੱਗਿਆ ਹੋਇਆ ਹੈ, ਹੋਸ਼ੀ ਮਤ ਵਾਲਾ ਹੈ, ਘੱਟ ਬੁੱਧੀ ਵਾਲਾ ਹੈ, ਉਹ ਰਾਹ ਕਿਵੇਂ ਦੱਸੇਗਾ, ਉਹ ਰਾਹ ਤੇ ਕਿਵੇਂ ਆਪ ਤੁਰੇਗਾ। ਨਾ ਆਪ ਸਹੀ ਰਾਹ ਤੇ ਤੁਰ ਸਕਦਾ, ਨਾ ਪਿੱਛ ਲੱਗਾ ਨੂੰ ਸਹੀ ਰਾਹ ਦਰਸਾ ਸਕਦਾ ਹੈ, ਇਸ ਕਰਕੇ ਇਹੋ ਜਿਹੇ ਅੰਧੇ ਆਗੂ ਤੋਂ ਏਦਾਂ ਹੀ ਚੰਗਾ ਹੈ।
1: ਕਿਉਂ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ।
0: ਅਜਿਹੇ ਮਨੁੱਖ ਦੀ ਜਿਹੜੀ ਮਤ ਹੈ ਉਹ ਮਾਇਕ ਧੰਦਿਆਂ ਦੇ ਵਿੱਚ ਫਸੀ ਹੁੰਦੀ ਹੈ। ਉਹ ਗਿਆਨ ਤੋਂ ਅੰਨਾ ਹੋਣ ਕਾਰਨ ਮਹਾਰਾਜ ਸਵਾਲ ਕਰਦੇ ਨੇ ਸਾਡੇ ਤੇ ਵੀ ਦੱਸੋ ਕਿਵੇਂ ਰਾਹ ਪਹਿਚਾਣੇਗਾ। ਇਸ ਕਰਕੇ ਗਿਆਨ ਤੋਂ ਸੱਖਣਾ ਮਨੁੱਖ ਅੰਨੇ ਮਨੁੱਖ ਵਰਗਾ ਹੈ, ਤੇ ਜਿਹਦੇ ਕੋਲ ਗਿਆਨ ਹੈ ਇਸ ਨੂੰ ਤੀਜਾ ਨੇਤਰ ਵੀ ਆਖਿਆ, ਸਮਝ ਲਓ ਉਸ ਨੂੰ ਇਹ ਸਹੀ ਰਾਹ ਜ਼ਿੰਦਗੀ ਦਾ ਦਿਸਣ ਲੱਗ ਪੈਂਦਾ ਹੈ। ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ ਆਪਾਂ ਜ਼ਿੰਦਗੀ ਦਾ ਸਹੀ ਰਾਹ ਚੁਣਨਾ ਹੈ।
1: ਬਿਨ ਨਾਮ ਹਰ ਕੇ ਕਾਛ ਨਾ ਸੂਝੈ ਅੰਧ ਬੂਡਾ ਤੰਦਲੀ।
0: ਹਰੀ ਦੇ ਨਾਮ ਤੋਂ ਬਿਨਾਂ ਕੁਝ ਵੀ ਸੁਝਦਾ ਨਹੀਂ ਹੈ। ਕਿਜ ਨਾ ਸੂਝੈ ਕਿਜ ਨਾ ਬੂਝੈ ਦੁਨੀਆਂ ਗੁੱਜੀ ਭਾ। ਤੇ ਇਸ ਤਰ੍ਹਾਂ ਜਿਸ ਤਰ੍ਹਾਂ ਗਿਆਨ ਤੋਂ ਸੱਖਣੇ ਆਗੂ ਦੀ ਮਤ ਮਾਇਆ ਦੇ ਧੰਦਿਆਂ ਵਿਚ ਫਸੀ ਰਹਿੰਦੀ ਹੈ, ਇਵੇਂ ਉਸ ਨਾਲ ਜੁੜੇ ਹੋਏ ਮਨੁੱਖ ਵੀ ਮਾਇਆ ਦੇ ਝਮੇਲਿਆਂ ਤੋਂ ਬਾਹਰ ਨਹੀਂ ਨਿਕਲ ਸਕਦੇ।
1: ਦਿਨ ਰਾਤ ਚਾਨਣ ਚਾਉ ਉਪਜੈ ਸ਼ਬਦ ਗੁਰ ਕਾ ਮਨ ਵਸੈ।
0: ਜੇ ਗੁਰੂ ਦਾ ਸ਼ਬਦ ਮਨ ਵਿਚ ਵਸ ਜਾਏ ਫਿਰ ਦਿਨੇ ਤਾਂ ਚਾਨਣ ਹੁੰਦਾ ਹੀ ਹੈ ਜਿਵੇਂ ਸੂਰਜ ਦਾ, ਰਾਤ ਨੂੰ ਵੀ ਗੁਰੂ ਦੇ ਗਿਆਨ ਦੇ ਚਾਨਣ ਦੇ ਵਿਚ ਜ਼ਿੰਦਗੀ ਗੁਜ਼ਰਦੀ ਹੈ। ਯਾਨੀ ਕਿ ਦਿਨ ਰਾਤ ਮਨੁੱਖ ਗੁਰੂ ਦੇ ਚਾਨਣ ਦੇ ਵਿਚ ਗਿਆਨ ਦੇ

0: ਕੋਲੋਂ ਪਰਮਾਤਮਾ ਕੋਲੋਂ ਪਰਦੇਸੀ ਬਣ ਜਾਈਏ ਭਾਵ ਪਰੇ ਪਰੇ ਰਹੇ ਤਾਂ ਸਾਰਾ ਦੇਸ਼ ਹੀ ਪਰਾਇਆ ਹੋ ਜਾਂਦਾ ਯਾਨੀ ਕਿ ਉਸ ਲਈ ਤਾਂ ਫਿਰ ਗੁਰੂ ਘਰ ਪਰਾਇਆ ਹੀ ਹੋ ਜਾਂਦਾ ਜਿਹੜਾ ਗੁਰੂ ਤੋਂ ਦੂਰ ਦੂਰ ਰਹਿੰਦਾ ਹੈ ਜਿਸ ਦਾ ਮਨ ਗੁਰੂ ਤੋਂ ਦੂਰ ਹੋ ਗਿਆ ਉਸ ਲਈ ਗੁਰੂ ਵੀ ਇੱਕ ਕਿਸਮ ਦਾ ਪਰਦੇਸੀ ਬਣ ਜਾਂਦਾ ਹੈ
1: ਕਿਸ ਪਹਿ ਫੁੱਲਾਂ ਗੰਠੜੀ ਦੁਖੀ ਭਾਰੇ ਆਇਆ
0: ਇਹ ਫਿਰ ਮਨ ਪਰਦੇਸੀ ਹੋਣ ਦਾ ਬਹੁਤ ਵੱਡਾ ਦੁੱਖ ਹੈ ਇਸ ਦੁੱਖ ਦੀ ਗੰਠੜੀ ਕਿਹਦੇ ਕੋਲ ਖੋਲੀਏ ਕਹਿੰਦੇ ਜਿਹੜਾ ਵੀ ਮਿਲਦਾ ਉਹ ਵੀ ਏਦਾਂ ਹੀ ਨਜ਼ਰ ਆਉਂਦਾ ਵੀ ਇਹ ਵੀ ਗੁਰੂ ਤੋਂ ਪਰੇ ਪਰੇ ਹੀ ਫਿਰ ਰਿਹਾ ਹੈ ਇਸਨੇ ਵੀ ਹਾਲੇ ਗੁਰੂ ਦੀ ਮੱਤ ਨੂੰ ਧਾਰ ਨਹੀਂ ਕੀਤਾ ਇਸ ਕਰਕੇ ਗੁਰੂ ਤੋਂ ਵਿਛੋੜੇ ਦੀ ਗੰਠੜੀ ਦੁੱਖ ਜਿਹੜੀ ਹੈ ਇਹ ਕਿਸ ਕੋਲ ਖੋਲੀ ਜਾ ਸਕਦੀ ਹੈ
1: ਦੁਖੀ ਭਾਰੇ ਆਇਆ ਜਗਤ ਸਬਾਇਆ ਕੌਣ ਜਾਣੇ ਵਿਦ ਮੇਰੀ ਆ
0: ਸਾਰਾ ਜਗਤ ਹੀ ਗੁਰੂ ਤੋਂ ਟੁੱਟਿਆ ਫਿਰਦਾ ਕੁਝ ਵਿਰਲੇ ਨੇ ਮਹਾਰਾਜ ਕਹਿੰਦੇ ਨੇ ਇਸ ਮੇਰੇ ਦੁੱਖ ਨੂੰ ਕੌਣ ਜਾਣ ਸਕਦਾ ਹੈ ਇਸ ਦੁੱਖ ਨੂੰ ਮੈਂ ਕਿਹਦੇ ਕੋਲ ਫਰੋਲ ਸਕਦਾ ਹਾਂ
1: ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ ਫੇਰੀਆ
0: ਜੀਵ ਇਸ ਕਰਕੇ ਗੁਰੂ ਤੋਂ ਪਰੇ ਪਰੇ ਰਹਿਣ ਕਰਕੇ ਆ ਰਹੇ ਨੇ ਸੰਸਾਰ ਵਿੱਚ ਜਾ ਰਹੇ ਨੇ ਪਰ ਖਰੇ ਬਹੁਤ ਖਰੇ ਦਰ ਤਾਂ ਬਹੁਤ ਜ਼ਿਆਦਾ ਡਰਾਵਣੇ ਲੱਗ ਰਹੇ ਨੇ ਭਾਵ ਜਮਾਂ ਦਾ ਦੁੱਖ ਉਹਨਾਂ ਦੇ ਸਿਰ ਤੋਂ ਮੰਡਰਾ ਰਿਹਾ ਹੈ ਟੋਟ ਨਾ ਆਵੇ ਫੇਰੀਆ ਕਹਿੰਦੇ ਇਸ ਮਨੁੱਖਾਂ ਦੀ ਜਗਤ ਅੰਦਰ ਆਉਣ ਜਾਣ ਦੀ ਫੇਰੀ ਵਿੱਚ ਕੋਈ ਵੀ ਟੋਟ ਨਹੀਂ ਪੈ ਰਹੀ
1: ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ
0: ਗੁਰੂ ਮਹਾਰਾਜ ਦਾ ਨਾ ਉਹਨਾਂ ਨੇ ਸ਼ਬਦ ਸੁਣਿਆ ਨਾ ਕਿਸੇ ਨੂੰ ਸੁਣਾਇਆ ਨਾਮ ਤੋਂ ਟੁੱਟ ਕੇ ਕਹਿੰਦੇ ਉਹ ਨਿੰਮ ਝੂਣੇ ਹੋਏ ਹੀ ਫਿਰਦੇ ਹਨ
1: ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ
0: ਇਸ ਕਰਕੇ ਗੁਰੂ ਤੋਂ ਜਿਹੜਾ ਦੂਰ ਰਹਿੰਦਾ ਹੈ ਉਹ ਸੰਸਾਰ ਵਿੱਚ ਪਰਦੇਸੀਆਂ ਦੇ ਵਾਂਗ ਹੀ ਉਚਾਟ ਉਦਾਸ ਫਿਰਦਾ ਹੈ
1: ਗੁਰ ਮਹਿਲੀ ਘਰ ਆਪਣਾ ਸੋ ਭਰਪੂਰ ਲੀਨਾ
0: ਜਿਹੜਾ ਗੁਰੂ ਦੇ ਮਹਿਲ ਵਿੱਚ ਨਿਵਾਸ ਕਰ ਗਿਆ ਕਹਿੰਦੇ ਉਹ ਫਿਰ ਨਾਮ ਰਸ ਨਾਲ ਭਰਪੂਰ ਹੋ ਜਾਂਦਾ ਹੈ
1: ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ
0: ਸੱਚੇ ਵਾਹਿਗੁਰੂ ਦੇ ਸ਼ਬਦ ਦੇ ਵਿੱਚ ਜਿਸਦਾ ਮਨ ਪਤੀਜ ਗਿਆ ਉਹੀ ਗੁਰੂ ਦੇ ਨਾਲ ਜੁੜਦਾ ਹੈ ਤੇ ਉਸ ਦੀ ਹੀ ਪਰਦੇਸੀ ਪੁਣੇ ਦੀ ਜਿਹੜੀ ਬਿਮਾਰੀ ਖਤਮ ਹੁੰਦੀ ਹੈ ਤੇ ਉਹੀ ਗੁਰੂ ਨਾਲ ਜੁੜ ਕੇ ਇਸ ਉਦਾਸੀ ਨੂੰ ਉਚਾਟ ਪੁਣੇ ਨੂੰ ਖਤਮ ਕਰਦਾ ਹੈ
1: ਸਭ ਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹੱਲਾ ਅੰਤਰੇ
0: ਉਹ ਪ੍ਰਮਾਤਮਾ ਜੋ ਸਾਰੇ ਮਹਿਲਾ ਭਾਵ ਸਰੀਰਾਂ ਦੇ ਵਿੱਚ ਵਸਿਆ ਹੋਇਆ ਹੈ ਤੇ ਉਹ ਸਾਡੇ ਸਰੀਰ ਵਿੱਚ ਵੀ ਹੈ ਪਰ ਗੁਰੂ ਦੇ ਰਾਹੀਂ ਹੀ ਉਸ ਨੂੰ ਵੇਖਿਆ ਸਮਝਿਆ ਜਾ ਸਕਦਾ ਹੈ
1: ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ
0: ਇਹ ਸੂਝ ਵੀ ਪ੍ਰਮਾਤਮਾ ਆਪ ਹੀ ਬਖਸ਼ਦਾ ਹੈ ਵੀ ਮੈਂ ਤਾਂ ਭਾਈ ਸਾਰੇ ਸਰੀਰਾਂ ਵਿੱਚ ਸਾਰੇ ਪਾਸੇ ਬਿਨਾਂ ਅੰਤਰ ਤੋਂ ਬਿਨਾਂ ਵਿੱਤ ਤੋਂ ਵਸਿਆ ਹਾਂ
1: ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਤ ਬੀਣਾ
0: ਗੁਰੂ ਦੇ ਸ਼ਬਦ ਦੇ ਰਾਹੀਂ ਜਿਸ ਨੇ ਇਹ ਮਿਲਾਪ ਦਾ ਸੁੱਖ ਪ੍ਰਾਪਤ ਕੀਤਾ ਹੈ ਕਹਿੰਦੇ ਮਾਨੋ ਉਸਦੇ ਹਿਰਦੇ ਅੰਦਰ ਇੱਕ ਰਸ ਬੀਣਾ ਇੱਕ ਸਾਜ ਹੈ ਉਹ ਵੱਜ ਰਹੀ ਹੈ ਯਾਨੀ ਕਿ ਉਸਦੇ ਅੰਦਰ ਹਰ ਸਮੇਂ ਆਨੰਦ ਬਣਿਆ ਰਹਿੰਦਾ ਹੈ
1: ਗੁਰ ਮਹਿਲੀ ਘਰ ਆਪਣਾ ਸੋ ਭਰਪੂਰ ਲੀਣਾ
0: ਗੁਰੂ ਦੇ ਮਹਿਲ ਵਿੱਚ ਪਹੁੰਚ ਕੇ ਇਹ ਪਤਾ ਚੱਲਦਾ ਹੈ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਭਰਪੂਰ ਹੈ
1: ਕੀਤਾ ਕਿਆ ਸਾਰਾ ਹੀ ਹੈ ਕਰ ਵੇਖੈ ਸੋਈ
0: ਕੀਤਾ ਦਾ ਅਰਥ ਪੈਦਾ ਕੀਤਾ ਹੋਇਆ ਪਰਮਾਤਮਾ ਨੇ ਜਿਹੜਾ ਇਹ ਜੀਵ ਹੈ ਕੀ ਪਰਮਾਤਮਾ ਦੀ ਸਿਫਤ ਲਾ ਕਰ ਸਕਦਾ ਯਾਨੀ ਕਿ ਸਿਫਤ ਲਾ ਦਾ ਵੀ ਕੋਈ ਅੰਤ ਨਹੀਂ ਉਸ ਦਾ ਵੀ ਕੋਈ ਅੰਤ ਨਹੀਂ

ਹਾਂ ਕਹਿੰਦੇ ਜੇ ਕੋਈ ਜਾਣ ਸਕਦਾ ਹੈ ਤਾਂ ਉਹ ਪਰਮਾਤਮਾ ਦੀ ਕਿਰਪਾ ਦੁਆਰਾ ਹੀ ਪਰਮਾਤਮਾ ਨੂੰ ਜਾਣ ਸਕਦਾ ਹੈ, ਉਸ ਨਾਲ ਸਾਂਝ ਪਾ ਸਕਦਾ ਹੈ। ਉਸ ਨੂੰ ਉਂਝ ਧੋਖੇ ਦੇ ਨਾਲ ਨਹੀਂ ਆਪਣੇ ਅੰਦਰ ਵਸਾਇਆ ਜਾ ਸਕਦਾ, ਕਿਉਂਕਿ ਉਹ ਅਭੁੱਲ ਹੈ, ਉਹ ਕਦੇ ਭੁੱਲ ਨਹੀਂ ਕਰਦਾ। ਇਸ ਕਰਕੇ ਉਸ ਪਰਮਾਤਮਾ ਦੀ ਕਿਰਪਾ ਦੇ ਰਾਹੀਂ ਹੀ ਅਸੀਂ ਉਸ ਨਾਲ ਸਾਂਝ ਬਣਾ ਸਕਦੇ ਹਾਂ।

दस देवे। इस रस्ते तुर जा, तेरा प्रीतम तैनू मिल जावेगा, ओदे तू मैं अपना आप कुर्बान। दर्शन हर देखण के ताई बहुत चाह है, ओदे दर्शन मरदाने भी कर वाली, आ मरदाने दे नाल आज गिला कर ले। तुसी रोज गुरु नानक महाराज जी दे नाल जांदे, गुरु नानक बाबा साढ़े घर कदी नहीं आए। फिर कहन लगी, मैनू लगदा है असी गरीब लोग ओ बेदे कलभूषण साडे गरीबां दे गरकां नूं आना होया। मरदाने कोल सुनिया ना गया, कन्नां विच उंगला लिया ना पलगे, इंज ना बोल। फिर कहन लगी, असी नीवीं जात दे हां ताइयों साडे नहीं। मरदाने कोलों सुनिया ना गया, क्यों एहो जिहियां गल्लां करदी है, किने तेनू एहो जी मत दिती है। मेरे गुरु नानक महाराज गरीब नवाज। मरदाना जी समझदार है, आ चंद्रमा देखदी, इस चंद्रमे ने कदी नहीं देखिया, ये घर गरीब दा है इत्थे घट रोशनी करा, ए अमीर दा ए इत्थे वध रोशनी करा। कोई घर गरीब दा हो, अमीर दा हो, साधु दा हो, चोर दा हो, ए चंद्रमा सारे घरां विच रोशनी करदा है। इसे तरह मेरे गुरु नानक महाराज ने गरीब नवाज ने ऊच नीच जात पात हो नहीं तकदे, प्यार वालियां ते टुट पैंदे, प्यार वालियां दे नाल न्यो करदे। तू एहो जिहियां गल्लां ना करिया कर। कहण लगी, एनियां सिफतां करदे, मैं ते तां जाणा ना जे कदी साडे भी गरीबां दे घर आ के प्रशादा छक के जांदे, मैं ते तां ही जाणदी। ਐਵੇਂ ਚੰਦਰਮੇ ਦੀਆਂ ਉਦਾਹਰਣਾਂ ਦੇਈ ਜਾਂਦੇ ਹੋ, ਇਹ ਚੰਦਰਮਾ ਕਦੀ ਕਿਸੇ ਦੇ ਵਿਹੜੇ ਥੋੜੀ ਉਤਰਦਾ ਹੈ। ਐਵੇਂ ਉਦਾਹਰਣਾਂ ਚੰਦਰਮੇ ਦੀਆਂ ਦੇਈ ਜਾਂਦੇ, ਇਹ ਚੰਦਰਮਾ ਕਦੀ ਕਿਸੇ ਦੇ ਵਿਹੜੇ ਉਤਰਦਾ ਹੈ। ਮਰਦਾਨਾ ਜੀ ਉੱਠ ਕੇ ਤੁਰ ਪਏ। ਜਦੋਂ ਘਰੋਂ ਬਾਹਰ ਪੈਰ ਹੀ ਪਾਇਆ ਹੈ, ਕਿੱਥੇ ਚੱਲੇ ਹੋ, ਮੇਰੀਆਂ ਗੱਲਾਂ ਦਾ ਗੁੱਸਾ ਕਰ ਗਏ। नहीं बलिए, हुणे जांदा हां गुरु नानक दे घर, मैं गुरु नानक महाराज जी नू घरों जाके लेके आंदा। तू इंज करी, मेरे आन तक प्रशादा तैयार करके रखी, मैं सतगुरां नू घरों जाके ले आंदा। अज मरदाना मन विच बैराग, ਅੱਖਾਂ ਦੇ ਵਿੱਚ ਹੰਝੂ, ਗੁਰੂ ਨਾਨਕ ਮਹਾਰਾਜ ਜੀ ਦੇ ਘਰ ਵੱਲ ਨੂੰ ਤੁਰਿਆ ਜਾਂਦਾ ਹੈ। ਘਰ ਵਾਲੀ ਦੀਆਂ ਗੱਲਾਂ ਕੰਨਾਂ ਦੇ ਵਿੱਚ ਬਾਰ ਬਾਰ ਗੂੰਜੀ ਜਾਂਦੀਆਂ, ਅਸੀਂ ਗਰੀਬ ਹਾਂ ਤਾਂ ਨਹੀਂ ਸਾਡੇ ਆਉਂਦੇ। ਘਰ ਵਾਲੀ ਦੀਆਂ ਗੱਲਾਂ ਕੰਨਾਂ ਵਿੱਚ ਗੂੰਜਦੀਆਂ ਨੇ, ਤੇ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਹੰਝੂ ਡਿੱਗੀ ਜਾਂਦੇ ਨੇ। ਬਾਬਾ ਐਡੇ ਐਡੇ ਠੱਗਾਂ ਨੂੰ ਤਾਰ ਦਿੱਤਾ, ਵੱਡੇ ਵੱਡੇ ਚੋਰਾਂ ਤੇ ਸਾਧਾਂ ਨੂੰ ਤਾਰ ਦਿੱਤਾ, ਕੀ ਫਰਕ ਪੈਣਾ ਸੀ ਜੇ ਮੇਰੇ ਗਰੀਬ ਦੇ ਘਰ ਵੀ ਆ ਜਾਂਦਾ। ਬਹੁਤ ਪਿਆਰ ਹੈ ਤੇਰੇ ਨਾਲ, ਕੋਈ ਇੱਕ ਵੀ ਸ਼ਬਦ ਤੇਰੇ ਪਰਥਾਏ ਮਾੜਾ ਬੋਲੇ, ਤੇ ਐ ਮੇਰੇ ਬਾਬਾ ਤੇਰਾ ਮਰਦਾਨਾ ਸਹਾਰ ਨਹੀਂ ਸਕਦਾ। ਅੱਜ ਘਰ ਵਾਲੀ ਨੇ ਕਿੰਨੇ ਬੋਲ ਕਬੋਲ ਬੋਲੇ। ਸਤਸੰਗੀਓ, नवी नवी मित्रता है मरदाने दे। बाबा घरवाली ने किन्ने बोल कबोल बोले,
ਸੁਣੇ ਨਹੀਂ ਜਾ ਰਹੇ। ਅੱਖਾਂ ਵਿੱਚ ਹੰਝੂ, ਮਨ ਵਿੱਚ ਬੈਰਾਗ, ਤੁਰਿਆ ਜਾਂਦਾ ਏ ਗੁਰੂ ਨਾਨਕ ਦੇ ਘਰ ਵੱਲ ਨੂੰ। ਕੁੜਤੇ ਦੇ ਪੱਲੂ ਦੇ ਨਾਲ ਅੱਖਾਂ ਪੂੰਝਦਾ ਏ ਤੇ ਜਦੋਂ ਮੁੱਖ ਤਾਂ ਚੁੱਕਦਾ ਏ, ਆ ਸਾਹਮਣੇ ਧੰਨ ਗੁਰੂ ਨਾਨਕ ਬਾਬਾ। ਪਿਆਰ ਦੀਆਂ ਡੋਰੀਆਂ ਵਿੱਚ ਵੱਧੇ ਮਰਦਾਨੇ ਦੇ ਘਰ ਵੱਲ ਨੂੰ ਦੌੜੇ ਆਉਂਦੇ। ਮਰਦਾਨਾ ਦੇਖ ਕੇ ਹੈਰਾਨ ਹੁੰਦਾ, ਬਾਬਾ ਨਾਨਕ ਜੀ ਆ ਰਹੇ ਮੇਰੇ ਘਰ ਵੱਲ। ਫਿਰ ਮਨ ਦੇ ਵਿੱਚ ਸੋਚਣ ਲੱਗਾ, ਮੇਰੇ ਇੰਨੇ ਚੰਗੇ ਭਾਗ ਕਿੱਥੇ ਕਿਧਰੇ ਹੋਰ ਚੱਲੇ ਹੋਣੇ, ਮੇਰੇ ਕਿੱਥੇ ਐਡੇ ਭਾਗ। ਗਲ ਵਿੱਚ ਪਾ ਕੇ ਪੱਲੂ ਰਸਤੇ ਦੇ ਵਿੱਚ ਇੱਕ ਪਾਸੇ ਖਲੋ ਗਿਆ। ਜਦੋਂ ਮਹਾਰਾਜ ਕੋਲ ਆਏ, ਲੰਘਣ ਲੱਗੇ ਤੇ ਹੱਥ ਜੋੜ ਕੇ ਅੱਗੇ ਹੋ ਗਿਆ, ਐ ਮੇਰੇ ਮਹਾਰਾਜ ਦਾਤਾ, ਤੁਸੀਂ ਇੱਧਰ ਕਿੱਧਰ ਚੱਲੇ ਹੋ, ਕਿੱਥੇ ਚੱਲੇ ਹੋ ਤੁਸੀਂ? ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਸੱਚੀ ਗੱਲ ਦੱਸਾਂ, ਭੁੱਖ ਬੜੀ ਲੱਗੀ ਸੀ, ਮੈਂ ਸੋਚਿਆ ਅੱਜ ਦਾ ਪ੍ਰਸ਼ਾਦਾ ਮਰਦਾਨੇ ਦੇ ਘਰ ਜਾ ਕੇ ਖਾਣਾ। ਜਦੋਂ ਬਾਬੇ ਨਾਨਕ ਨੇ ਐਡੇ ਬੋਲ ਬੋਲੇ ਤੇ ਮਰਦਾਨੇ ਦੇ ਅੱਖਾਂ ਵਿੱਚੋਂ ਹੰਝੂਆਂ ਦਾ ਮੀਂਹ ਵਰ ਆਇਆ। ਪਾਤਸ਼ਾਹ ਦੇ ਚਰਨਾਂ ਨੂੰ ਪਕੜ ਲੈਂਦਾ ਏ, ਦਾਤਾ ਤੇਰੇ ਨਾਲ ਜਾਂਦਾ ਸੀ ਨਾ, ਲੋਕਾਂ ਕੋਲੋਂ ਸੁਣਦਾ ਹੁੰਦਾ ਸੀ ਤੂੰ ਗਰੀਬ ਨਵਾਜ਼ ਹੈ, ਅੱਜ ਅੱਖਾਂ ਨਾਲ ਤੱਕ ਲਿਆ ਤੂੰ ਸੱਚੀ ਗਰੀਬ ਨਵਾਜ਼ ਹੈ, ਅੱਜ ਅੱਖਾਂ ਨਾਲ ਤੱਕ ਲਿਆ ਮੇਰੇ ਗਰੀਬ ਦੇ ਘਰ ਚੱਲਾ, ਮੈਂ ਤੁਹਾਨੂੰ ਬੁਲਾਉਣ ਚੱਲਾ ਸੀ। ਨਹੀਂ ਓਏ ਮਰਦਾਨਿਆਂ, ਮੈਂ ਤੇ ਆਪੇ ਤੇਰੇ ਘਰ ਨੂੰ ਆਉਂਦਾ ਪਿਆ। ਤੁਰ ਪਏ ਨੇ ਘਰ ਨੂੰ, ਜਾਂ ਦਰਵਾਜ਼ਾ ਖੜਕਾਇਆ, ਘਰਵਾਲੀ ਨੇ ਖੋਲਿਆ ਦਰਵਾਜ਼ਾ, ਦੇਖ ਕੇ ਹੈਰਾਨ ਹੋਈ ਜਾਂਦੇ ਨੇ, ਕਿੱਥੇ ਗੁਰੂ ਨਾਨਕ ਦਾ ਘਰ, ਕਿੱਡੀ ਦੂਰ ਸਾਡਾ ਘਰ, ਐਡੀ ਛੇਤੀ ਘਰੋਂ ਵੀ ਲੈ ਆਏ, ਯਕੀਨ ਨਹੀਂ ਆਉਂਦਾ। ਅੱਖਾਂ ਮਲ ਮਲ ਕੇ ਤੱਕਦੀ। ਸਤਸੰਗੀਓ, ਅੱਜ ਪਹਿਲੀ ਵਾਰ ਗੁਰੂ ਨਾਨਕ ਮਹਾਰਾਜ ਮਰਦਾਨੇ ਦੇ ਘਰ ਆਏ ਨੇ, ਬੇੜੇ ਵਿੱਚ ਖਲੋਤੇ ਨੇ ਤੇ ਦੇਖ ਕੇ ਮਰਦਾਨਾ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਂਦਾ, ਅੱਖਾਂ ਵਿੱਚੋਂ ਪਿਆਰ ਦੇ ਹੰਝੂ ਰੁਕਦੇ ਨਹੀਂ। ਜਿਹਦੀ ਇੱਕ ਦਰਸ਼ਨਾਂ ਦੀ ਝਲਕ ਨੂੰ ਲੋਕੀ ਤਰਸਦੇ ਰਹਿੰਦੇ ਨੇ, ਉਹ ਦਾਤਾ ਅੱਜ ਮੇਰੇ ਬੇੜੇ ਵਿੱਚ ਖਲੋਦਾ ਹੈ। ਜਿੱਧਰ ਦੀ ਲੰਘ ਜਾਂਦਾ ਹੈ ਉਹਨਾਂ ਰਾਹਾਂ ਦੀ ਧੂਣ ਵੀ ਲੋਕ ਆਪਣੇ ਮਸਤਕ ਨੂੰ ਲਾਉਂਦੇ ਨੇ, ਉਹ ਦਾਤਾ ਜਿਹਦੇ ਦਰਸ਼ਨਾਂ ਨੂੰ ਵੱਡੇ ਵੱਡੇ ਰਾਜੇ ਮਹਾਰਾਜੇ ਹੱਥ ਬੰਨੀ ਖਲੋਤੇ ਰਹਿੰਦੇ ਨੇ, ਉਹ ਦਾਤਾ ਅੱਜ ਮੇਰੇ ਵਿਹੜੇ ਵਿੱਚ ਖਲੋਤਾ ਹੈ। ਮਰਦਾਨਾ ਦੇਖੀ ਜਾਂਦਾ ਏ ਬਾਬੇ ਨਾਨਕ ਵੱਲ, ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਂਦਾ। ਘਰ ਵਾਲੀ ਮਰਦਾਨੇ ਨੂੰ ਇਸ਼ਾਰਾ ਕਰਕੇ ਪਰੇ ਬੁਲਾਉਂਦੀ, ਕਹਿੰਦੀ ਏ ਸੁਆਮੀ ਮੈਨੂੰ ਤੇ ਯਕੀਨ ਨਹੀਂ ਆਉਂਦਾ, ਕਿੱਡੀ ਦੂਰ ਗੁਰੂ ਨਾਨਕ ਦਾ ਘਰ, ਐਡੀ ਛੇਤੀ ਘਰੋਂ ਵੀ ਲੈ ਆਏ। ਮਰਦਾਨੇ ਨੇ ਬੈਰਾਗ ਵਿੱਚ ਭਿੱਜ ਕੇ ਆਖਿਆ, ਭਲੀਏ ਕਿੱਡੇ ਉਲਾਂਭੇ ਦਿੰਦੀ ਸੀ, ਕਿੱਡੇ ਤਾਨੇ ਮੈਨੂੰ ਮਾਰਦੀ ਸੀ ਕਿ ਚੰਦਰਮਾ ਕਦੇ ਕਿਸੇ ਦੇ ਵਿਹੜੇ ਨਹੀਂ ਉਤਰਦਾ, ਆ ਚੰਗੀ ਤਰ੍ਹਾਂ ਤੱਕ ਲੈ, ਅੱਜ ਚੰਦਰਮਾ ਆਪਣੇ ਗਰੀਬਾਂ ਦੇ ਵਿਹੜੇ ਉੱਤਰ ਆਇਆ, ਤੱਕ ਲੈ ਚੰਗੀ ਤਰ੍ਹਾਂ, ਕਿੱਡੇ ਉਲਾਂਭੇ ਦਿੰਦੀ ਸੀ, ਮੈਂ ਨਹੀਂ ਬੁਲਾ ਕੇ ਲਿਆਇਆ, ਆਪ ਆਏ ਨੇ ਮੇਰੇ ਪਾਤਸ਼ਾਹ, ਪਿੱਛੇ ਖਲੋਤੇ ਸਤਿਗੁਰੂ ਸੁਣ ਰਹੇ ਨੇ ਅੱਗੇ ਹੋਏ। ਮਰਦਾਨੇ ਦੀ ਘਰਵਾਲੀ ਨੂੰ ਕਹਿੰਦੇ ਨੇ, ਭਲੀਏ ਮੈਨੂੰ ਦੱਸ, ਜਿਸ ਤਰ੍ਹਾਂ ਅੱਜ ਤੂੰ ਆਟਾ ਗੁੰਨ ਕੇ ਬੈਠੀਏ, ਨਾਨਕ ਆਏਗਾ ਤੇ ਪ੍ਰਸ਼ਾਦਾ ਬਣਾਵਾਂਗੀ, ਅੱਗੇ ਵੀ ਕਦੀ ਉਡੀਕਿਆ ਹੈ, ਅੱਗੇ ਉਡੀਕਿਆ ਹੈ? ਬਾਬਾ ਆਨੰਦ ਸਿੰਘ ਦੀ ਬਖਸ਼ ਕਰਦੇ ਸਨ, ਸਾਡੀ ਭਾਵਨਾ ਵਿੱਚ ਫਰਕ ਹੋ ਸਕਦਾ ਹੈ, ਗੁਰੂ ਨਾਨਕ ਦੀਆਂ ਰਹਿਮਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਚਾਤ ਮਾਰੋ ਹਿਰਦਿਆਂ ਵਿੱਚ, ਕਿਹੜਾ ਕੁਝ ਹੈ ਜਿਹੜਾ ਨਹੀਂ ਮਿਲਦਾ ਗੁਰੂ ਦੇ ਘਰੋਂ, ਧੀਆਂ ਪੁੱਤਰ ਮੰਗੇ ਉਹ ਮਿਲ ਗਏ, ਸੋਹਣੇ ਕਾਰੋਬਾਰ ਲਈ ਅਰਦਾਸਾਂ ਕੀਤੀਆਂ ਉਹ ਵੀ ਹੋ ਗਏ, ਐ ਗੁਰਸਿੱਖਾ
ਜੇ ਕਿਤੇ ਤੂੰ ਗੁਰੂ ਨਾਨਕ ਨੂੰ ਮੰਗਿਆ ਹੁੰਦਾ ਤੈਨੂੰ ਗੁਰੂ ਨਾਨਕ ਵੀ ਮਿਲ ਜਾਣਾ ਸੀ। ਬਾਬਾ ਨੰਦ ਸਿੰਘ ਜੀ ਇਹ ਬਚਨ ਕਰਦੇ ਹੋ, ਜਿਨ੍ਹਾਂ ਨੇ ਮੰਗਿਆ ਹੈ ਉਹਨਾਂ ਨੂੰ ਮਿਲਿਆ ਵੀ ਹੈ। ਅੱਜ ਸਵੇਰ ਤੋਂ ਹੀ ਉਲਾਂਭੇ ਦੇਈ ਜਾਂਦੀ ਸੀ, ਇਹਦਾ ਮਨ ਤਰਸਦਾ ਸੀ ਜਿਸ ਦਾਤੇ ਨਾਲ ਮੇਰਾ ਪਤੀ ਰੋਜ਼ ਜਾਂਦਾ ਹੈ ਤੇ ਆ ਕੇ ਦਿਨ ਰਾਤ ਉਹਦੀਆਂ ਸਿਫਤਾਂ ਕਰਦਾ ਰਹਿੰਦਾ ਹੈ, ਉਹਦੇ ਚਰਨ ਸਾਡੇ ਗਰੀਬਾਂ ਦੇ ਘਰ ਪੈ ਜਾਣ, ਇਹਦਾ ਮਨ ਤੜਫਦਾ ਸੀ। ਤਾਂ ਤੇ ਉਲਾਂਭੇ ਦੇਈ। ਬਾਬਾ ਨਾਨਕ ਜੀ ਕਹਿੰਦੇ ਨੇ ਭਲੀਏ ਦੱਸ, ਜਿਵੇਂ ਅੱਜ ਤੂੰ ਉਡੀਕਦੀ ਅੱਗੇ ਵੀ ਕਦੀ ਉਡੀਕਿਆ? ਸਿਰ ਚੁੱਕ ਗਿਆ। ਮਰਦਾਨੀ ਨੇ ਕਿਹਾ ਚੱਕ ਲੈ ਮੇਰੇ ਮਹਾਰਾਜ, ਕਦੀ ਵੀ ਇਹੋ ਜਿਹੀ ਗੱਲ ਮਨ ਦੇ ਵਿੱਚ ਨਾ ਸੋਚੀ, ਕਦੀ ਵੀ ਇਹੋ ਜਿਹੇ ਬੋਲ ਆਪਣੀ ਰਸਮਾਂ ਤੇ ਨਾ ਲਿਆਈ, ਮੇਰੇ ਦਾਤਾ ਬਾਬਾ ਨਾਨਕ ਗਰੀਬ ਨਵਾਜ਼ ਘਰਵਾਲੀ ਬਣਾਉਂਦੀ ਹੈ ਪ੍ਰਸ਼ਾਦਾ। ਦੋਨੋਂ ਬੈਠੇ ਇੰਜ ਪ੍ਰਸ਼ਾਦਾ ਛਕਦੇ ਨੇ ਜਿਵੇਂ ਸਕੇ ਭਰਾ ਬੈਠੇ, ਬਾਬਾ ਨਾਨਕ ਤੇ ਭਾਈ ਮਰਦਾਨਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਸਾਡੇ ਮਨ ਦੇ ਵਿੱਚ ਗੁਰੂ ਪ੍ਰਤੀ ਐਡੀ ਖਿੱਚ ਹੋ ਜਾਵੇ ਤੇ ਗੁਰੂ ਦਰਸ਼ਨਾਂ ਦੀ ਦਾਤ ਬਖਸ਼ ਦਿੰਦੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰਿਓ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਸੋਧਾਰਿਓ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵਹਿ ਸਰਬ ਸੰਭਾਲੇ।

ਧਰਤੀ ਮਹਿਲ ਅਸੁਰਤ ਕਮਾਈ, ਸਭ ਕੀਮਤ ਮਹਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵੈਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕ ਰਹਾਈਆਂ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਈ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਏ ਰਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ।

ਦੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬੈਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਵੀ ਜਾਓ ਭਾਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ

ਮਹਿਸੂਸ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਅੰਦਰ ਕੇ ਖਾਲਸਾ ਜੀ ਸਾਹਿਬ ਗੁਰੂ ਜੀ ਵਾਹਿਗੁਰੂ ਜੀ ਜਿਨ੍ਹਾਂ ਨਾਮ ਜਪਿਆ ਵੰਸ਼ ਦੇਵੀ ਕਲਾਈ ਦੇਵੀ ਵਾਹਿਗੁਰੂ ਜੀ ਕਲਪਨਾ ਦੇਣਾ ਸੀ।

ਗੁਰਦੁਆਰੇ ਸੇਵਾ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸੀ ਜੀ ਦੇ ਸਵਾਈ ਦਿਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਪੰਜਾਬ ਦਸਤਾ ਸਰਬੱਤ ਗੁਰਦੁਆਰਾ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਰਖਮਾ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਦੇ ਕਾਰਜ ਕਰਨ ਖਾਲਸਾ ਜੀ ਸਾਹਿਬ ਰੱਖਿਆ ਰਿਹਾ ਦੇਵ ਦੇ ਫਤਿਹ ਵੱਲ ਜੀ ਗਾਏ ਪੰਥ ਕੀ ਜੀ ਦਸਰੀ ਸਾਹਿਬ ਨੇ ਸਹਾਰੇ ਖਾਲਸਾ ਜੀ ਗੁਰੂ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਧੀ ਦਾਨ ਬੇਸਦਾਨ ਲਹਿਰਦਾਨ ਬਰੀਕਦਾਨ ਉਸਾਨਦਾਨ ਭਰੋਸਾਦਾਨ ਨਾਲ ਅਸਰਦਾਨ ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਰਾਸ਼ਨ ਨਾਮ ਚੌਂਕੀਆਂ ਝੰਡੇ ਹੁੰਦੇ ਜੁਗੇ ਜੁਗੇ ਕੱਲ ਧਰਮ ਕਾ ਜਾਏਗਾ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਾਨਵੀ ਮਾਤਮ ਜੀ ਮਨਕਾਰਾ ਸਾਹਿਬ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਕਾਲ ਜੀ ਸਾਹਿਬ ਅਕਾਲ ਜੀ ਸ੍ਰੀ ਅਨੁਪਾਵਾਂ ਸਤਿਗੁਰੂ ਗੁਰਦੁਆਰਾ ਦੇ ਕੰਮਾਂ ਦੇ ਜਿਨ੍ਹਾਂ ਦੇ ਪੰਥ ਨੂੰ ਜੋੜਿਆ ਗਿਆ ਜਿਨ੍ਹਾਂ ਦੇ ਖੁੱਲ੍ਹੇ ਰਸੂਲੀ ਦਾ ਸੇਵਾ ਸੰਭਾਲ ਪ੍ਰਦਾਨ ਪਿਆਰੇ ਖਾਲਸਾ ਜੀ ਯੂਨੀਵਰਸਿਟੀ ਦੀ ਹੇਮਾਨ ਨੇ ਮਾਨਸਿਕ ਜੀ ਨੂੰ ਜਿਹਨੇ ਦਾਣਾ ਦੇ ਤਾਂ ਮੋਟਿਆਂ ਦੇ ਹੋਰ ਸੱਚੇ ਪਿਤਾ ਧੰਨ ਧੰਨ ਸਰ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵੇ ਕਰਨਾ ਨੇ ਦਰਬਾਰ ਬੇਨਤੀ ਹੈ ਮਹਾਨ ਕਿਰਪਾ ਹੋਈ ਮਹਾਨ ਪਸੰਦ ਕਰਾ ਦੇ ਅੰਦਰ ਸਮਾਜ ਦੇ ਹੁਕਮ ਨਕਸ਼ਤਰਾ ਦੀ ਕਿਰਿਆ ਮਤਲਬ ਤੋਂ ਲੈ ਕੇ ਅਸਲ ਕਰਤਾ ਹੋਈ ਮਹਾਨ ਬੋਲਿਆ ਛੋਟ ਵਾਲੀ ਪੜ੍ਹਨ ਦਾ ਸੇਵਾ ਕਰਨ ਦਾ ਵਾਲਾ ਉਸਕੇ ਆਪਣੇ ਚਰਨਾਂ ਨਾਲ ਜੁੜ ਕੇ ਰੱਖਣਾ ਉਹ ਅਸਮਾਨ ਦੀ ਹੁਕਮਤ ਕਰਨ ਦੀ ਬਣਾਉਣੀ ਬੜੀ ਦੂਰ ਸਕਦੀਆਂ ਨੇ ਜੀ ਪ੍ਰਵਾਨ ਕਰਨੀ ਬਣਾਉਣੀ ਭਾਵ ਸਮੂਹ ਸੰਗਤਾਂ ਦੇ ਦਾਸਿਆਂ ਨੂੰ ਯੱਗਾਂ 'ਚ ਰਖਾਉਣ ਦੀ ਕਿਰਪਾ ਕਰਨੀ ਨਾਲ ਨਿਸ਼ਾਨ ਤੋਂ ਵਰਤੀ ਸੱਚੇ ਪਾਤਸ਼ਾਹ ਜੀ ਗ੍ਰਹਿਣ ਕਰਨੀ ਆਪ ਜੀ ਚਰਨਾਂ ਦਾ ਪਿਆਰ ਵਰਤੀ ਕਰਨਾ ਸੱਚੇ ਪਾਤਸ਼ਾਹ ਪਰਿਵਾਰ ਦੇ ਸੱਚੇ ਨੂੰ ਪ੍ਰਾਪਤ ਰੱਖਣਾ ਬੱਚਿਆਂ ਨੂੰ ਵਰਤੀ ਕਰਨ ਨਾਲ ਵੀ ਆਪ ਵਰਤੀ ਕਰਨੀ ਨਾਲ ਹੀ ਸੰਗਤ ਨਸ਼ਾ ਵੀ ਕਰਕੇ ਰੱਖਣਾ ਹੁਕਮ ਯਾਦ ਵਰਤ ਕੇ ਨਿਹਾਲ ਕੋਲ ਸਿੱਖ ਪਿਆਰੇ ਮਿਲ ਕੋਲ ਮਿਲਿਆ ਪਵਿੱਤਰ ਨਾਮ ਸਰਤਾ ਹੋਇਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗੋੜ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਪ੍ਰਕਿਰਤਾਖੀ ਹੈ ਕਰਤੇ ਕਾਹੋਈ ਵਿਚਾਰੋ, ਕਿਤ ਕਰ ਗਾਵੋ ਸੁਹਿਲਾ ਸਿਵਰਿਹੋ ਸਿਰਜਣਹਾਰ, ਤੁਮ ਗਾਵਹੁ ਮਿਰ ਮਿਰ ਕੋ ਕਾ ਸੁਹਿਲਾ ਹੋ ਵਾਰੀ, ਜਤ ਸੁਹਿਲਾ ਸਦਾ ਸੁਖ ਹੋਏ ਰਾਮ।

ਗਗਨ ਆਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆ ਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਹੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਵਿਮਲ ਨਾਨ ਏਕ ਪਦ ਗੰਧ ਬੈਨ ਸਹਿਸ ਤਵ ਗੰਧ ਚਲ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੁਆਰਤੀ ਹੋਏ ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨਜਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾਤ ਤੇਰੇ ਨਾਹਿ ਵਾਸਾ ਰਾਹ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਾਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਾਉ ਸਾਕਤ ਹਰ ਰਸਾਦ ਨ ਜਾਣਿਆ ਤਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚੱਲ ਹੈ ਜੁਬੈ ਦੁਖ ਪਾਵੈ ਜਮ ਕਾਲ ਸਹੇ ਸਿਰ

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕਹਿਲ ਕੀ ਵੇਲਾ ਪੀਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾ ਸਵਾਰੇ ਰਾਉ।

ਫਿਰ ਅੰਗਦ ਮੂਰਤੀ ਅਮਰਦਾਸ ਰਾਮ ਦਾਸ ਸਹਾਈ ਅਰਜਨ ਸਰ ਗੋਬਿੰਦਰ ਸ਼੍ਰੀ ਰਘਦਾਰੇ ਸ਼੍ਰੀ ਰਾਜਪੁਰ ਸੁਣਿਆ ਘਰ ਨੌਨੇ ਦਾਵੇ ਧਾਈ ਸਭ ਥਾਈ ਹੋਏ ਸਾਹਿਬ ਜੀ ਨੇ ਪਾਠ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਰ ਥਾਈ ਹੋਏ ਧਾਰੀ ਜਸਾ ਪਾਠ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਅੰਦਰ ਦੇ ਸਾਲ ਜੀ ਵਾਹਿਗੁਰੂ ਜੀ ਨੇ ਜਮਾਨੇ ਦੇ ਨਾਲ ਭਾਰਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਦਿ ਦੇ ਹਜ਼ੂਰ ਸੋਹਣੇ ਪਾਵਨ ਕਰਨਾ ਦੇਵੀ ਜੀ ਦਾ ਮਹਾਨ ਕਿਰਪਾ ਸੋਹਿਲਾ ਸਾਹਿਬ ਬਾਣੀ ਦਾ ਜਾਪ ਹੋਇਆ। ਸਮੁੱਚੀ ਸੇਵਾ ਨੂੰ ਆਉਂਦੇ ਹੋਣ ਵਾਲਿਆਂ ਸੇਵਾ ਨੂੰ ਸੇਵਾ ਕਰਨ ਵਾਲੇ ਕੁਝ ਆਉਣ ਵਾਲਾ ਸਮਾਜ ਦੀ ਹੁਕਮਤ ਸੁਚਲਾ ਦੂਰ ਕਰਨਾ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਹੈ। ਮੁਰਗੇ ਸਿਰਦਰਸ਼ਨ ਦੇ ਧੰਨਵਾਦ ਕਰਨਾ ਜੀ। ਸਹੀ ਪਿਆਰੇ ਮਿਸਤਰਾਂ ਜਿਹਨਾਂ ਬਣਿਆ ਬਹੁਤ ਸਰ ਨਾਮ ਚਿੰਤਾ ਹੋਇਆ ਰਾਮ ਤਨਾਮ ਚੜ੍ਹਦੀ ਕਲਾ ਮੇਰੇ ਭਾਵੇਂ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satnam Shri Vaheguru Jiyo.

ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਿਡੰਸ ਮਹੱਲਾ ਚੌਥਾ। ਹਉਂ ਗੁਰਗਨ ਹਉਂ ਗੁਰਗਨ ਖੜੀ ਨਵਾਣੀ ਰਾਮ। ਕਹਿੰਦੇ ਮੈਂ ਪਰਮੇਸ਼ਰ ਸਰੂਪ ਸਤਿਗੁਰਾਂ ਤੋਂ ਬਿਨਾਂ ਖੜੀ ਚੰਗੀ ਨਵਾਣੀ ਹੋ ਰਹੀ ਹਾਂ। ਗੁਰੂ ਦਾ ਮਤਲਬ ਹੈ ਪੂਜਨੀਕ, ਐਸੇ ਸਤਿਗੁਰਾਂ ਦੇ ਅੱਗੇ ਬਿਨਾਂ ਨਿਮਰਤਾ ਗ੍ਰਹਿਣ ਕੀਤੇ ਬਿਨਾਂ ਨਿਮਾਣੀ ਅੱਛੀ ਨਿਮਾਣੀ ਹੋ ਰਹੀ ਹਾਂ। ਉਹਨੇ ਮੈਂ ਨਿਮਾਣੀ ਹੋ ਰਹੀ ਹਾਂ। ਉਹਦਾ ਮਤਲਬ ਹਾਂ ਵੀ ਹੈ, ਉਹਦਾ ਮਤਲਬ ਮੈਂ ਵੀ ਹੈ। ਇਹ ਜਿਹੜਾ ਛੰਦ ਹੈ ਇਹਦੀ ਪਹਿਲੀ ਪੌੜੀ 'ਚ ਹੋ ਪਦ ਜਿਹੜਾ ਚਾਰ ਵੇਰੀ ਆਇਆ ਅਤੇ ਛਾਪੇ ਦੀਆਂ ਜਿਹੜੀਆਂ ਆਮ ਬੀੜਾਂ ਪਹਿਲੀ ਲਾਈਨ 'ਚ ਉਹਦੇ ਉੱਪਰ ਅਧਿਕ ਛਪਿਆ ਹੈ, ਦੂਜੀ ਲਾਈਨ ਵਿੱਚ ਟਿੱਪੀਆਂ। ਪਰ ਜਿਹੜੇ ਲਿਖਤ ਦੇ ਸਰੂਪ ਆ ਜਾਂ ਭਾਈ ਬਨੋ ਸਾਹਿਬ ਵਾਲੀ ਬੀੜ ਆ ਉਹ ਦੋਹਾਂ ਹੀ ਅੰਗੀਆਂ 'ਚ ਹੋ ਪਦ ਉੱਪਰ ਕੁਝ ਵੀ ਨਹੀਂ ਲਿਖਿਆ। ਔਰ ਜਿਹੜੀ ਦਮਦਮੇ ਸਾਹਿਬ ਵਾਲੀ ਲਿਖਤੀ ਬੀੜ ਆ ਉਹਦੇ 'ਤੇ ਚਾਰੇ ਹੋ ਪਦਾਂ ਦੇ ਉੱਤੇ ਅਧਿਕ ਜਿਹੜਾ ਇਹ ਲੱਗਿਆ ਹੋਇਆ। ਜਿਹੜੀ ਸ਼੍ਰੋਮਣੀ ਕਮੇਟੀ ਨੇ ਜਿਹੜੀ ਛਾਪੀ ਹੈ ਉਹਦੇ ਜਿੱਥੇ ਹੋ ਪਦ ਦੇ ਉੱਤੇ ਚਾਰੇ ਪਦਾਂ ਦੀ ਟਿੱਪੀ ਛਪੀ ਹੈ, ਜਿਹੜਾ ਕਰਤਾਰਪੁਰ ਸਾਹਿਬ ਵਾਲਾ ਸਰੂਪ ਹੈ ਉਹਦੇ 'ਚ ਵੀ ਚਾਰੇ ਹੋ ਪਦਾਂ ਉੱਪਰ ਟਿੱਪੀ ਹੈ। ਇਹਦੇ ਉਚਾਰਨ ਵਿੱਚ ਕੋਈ ਅਰਥ ਵਿੱਚ ਭੇਦ ਨਹੀਂ। ਜਗ ਜੀਵਨ ਜਗ ਜੀਵਨ ਦਾਤਾ ਗੁਰ ਮਿਲ ਸਮਾਣੀ ਰਾਮ। ਓਨਕਾਰ ਪਰਮੇਸ਼ਰ ਸਾਰੇ ਸੰਸਾਰ ਦੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਾਂ ਦਾ ਉਹ ਦਾਤਾ ਹੈ। ਸਤਿਗੁਰਾਂ ਨੂੰ ਮਿਲ ਕੇ ਮੇਰੀ ਬੁੱਧੀ ਜਿਹੜੀ ਹੈ ਉਹ ਨਿਰੰਕਾਰ ਦੇ ਸਿਮਰਨ ਵਿੱਚ ਸਮਾ ਗਈ ਹੈ। ਸੰਸਾਰ ਦਾ ਜੀਵਨ ਦਾਤਾ ਗੁਰੂ ਹੈ, ਉਹਦੇ ਨਾਲ ਮਿਲ ਕੇ ਮੇਰੀ ਜਿਹੜੀ ਬੁੱਧੀ ਹੈ ਜਗਤ ਨੂੰ ਜੀਵਨ ਦੇਣ ਵਾਲਾ ਜੋ ਨਿਰੰਕਾਰ ਉਹਦੇ ਵਿੱਚ ਸਮਾ ਗਈ ਹੈ। ਸਤਿਗੁਰ ਮਿਲ ਹਰ ਨਾਮ ਸਮਾਣੇ ਜਪ ਹਰ ਹਰ ਨਾਮ ਧਿਆਇਆ। ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲ ਕੇ ਬੁੱਧੀ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਨ ਵਿੱਚ ਸਮਾ ਗਈ ਹੈ। ਰਸਨਾ ਨੂੰ ਪਰਮਾਤਮਾ ਦੇ ਨਾਮ ਨੂੰ ਜਦੋਂ ਜਪਿਆ ਅਤੇ ਮਨ ਬਾਣੀ ਸ਼ਰੀਰ ਕਰਕੇ ਨਿਰੰਕਾਰ ਨੂੰ ਧਿਆਇਆ ਹੈ, ਉਹਦੇ ਨਾਮ ਨੂੰ ਧਿਆਇਆ ਹੈ, ਜਿਸ ਕਾਰਨ ਉਹ ਢੂੰਡ ਢੂੜੇ ਦੀ ਸੋ ਸੱਜਣ ਹਰ ਘਰ ਪਾਇਆ। ਜਿਸ ਨਿਰੰਕਾਰ ਨੂੰ ਢੂੰਡਣ ਲੱਜਣ ਵਾਸਤੇ ਬਾਹਰ ਢੂੰਡਦੇ ਫਿਰਦੇ ਸੀ ਉਹ ਨਿਰੰਕਾਰ ਨੂੰ ਮੈਂ ਹਿਰਦੇ ਵਿੱਚ ਪਾ ਲਿਆ ਹੈ। ਏਕ ਦ੍ਰਿਸ਼ਟ ਹਰ ਇੱਕੋ ਜਾਤਾ ਹਰ ਆਤਮ ਰਾਮ ਪਛਾਣੀ। ਜਦੋਂ ਇੱਕ ਸਮ ਦ੍ਰਿਸ਼ਟੀ ਵਾਲੀ ਅਵਸਥਾ ਬਣ ਗਈ ਫਿਰ ਸਾਰਿਆਂ 'ਚ ਇੱਕ ਨਿਰੰਕਾਰ ਨੂੰ ਜਾਤਾ ਜਾਣ ਲਿਆ, ਆਤਮਾ ਅਤੇ ਪਰਮਾਤਮਾ ਨੂੰ ਇੱਕ ਰੂਪ ਕਰਕੇ ਪਛਾਣਿਆ ਹੈ। ਹੁਣ ਗੁਰਗਨ ਹੋ ਗੁਰਗਨ ਖਰੀ ਨਿਮਾਣੀ। ਕਹਿੰਦੇ ਸਤਿਗੁਰਾਂ ਤੋਂ ਮੈਂ ਅੱਛੀ ਨਿਮਾਣੀ, ਮੈਂ ਗੁਰਾਂ ਤੋਂ ਬਿਨਾਂ ਅੱਛੀ ਨਿਮਾਣੀ ਹਾਂ। ਜਿਹਨਾਂ ਸਤਿਗੁਰ ਪਾਇਆ ਤਿੰਨ ਹਰ ਪਾ ਮੇਲ ਮਿਲਾਏ ਹਾਂ। ਜਿਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਨੂੰ ਪਾਇਆ, ਸਤਿਗੁਰੂ ਜੀ ਨੂੰ ਪ੍ਰਾਪਤ ਕੀਤਾ, ਔਰ ਫਿਰ ਜਿਹੜਾ ਤ੍ਰੈ ਕਾਲ ਆਵਾਦ ਸਤ ਮਿਨ ਤਿੰਨਾਂ ਕਾਲਾਂ ਆਵਾਦ ਰੂਪ ਹੈ, ਇਹਦਾ ਤਿੰਨਾਂ ਕਾਲਾਂ 'ਚ ਨਾਸ ਨਹੀਂ ਹੁੰਦਾ। ਗੁਰ ਪੂਜਨੀਕ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ, ਫਿਰ ਉਹਨਾਂ ਗੁਰਮੁਖਾਂ ਨੂੰ ਪਰਮਾਤਮਾ ਨੇ ਆਪਣੇ ਮੇਲ ਨਾਲ ਮਿਲਾ ਲਿਆ ਹੈ। ਤਿੰਨ ਚਰਨ ਸਰੇਵ ਹੈ ਹਮ ਲਗ ਹੈ ਤਿੰਨ ਕਹਿ ਪਾਏ ਰਾਮ। ਅਸੀਂ ਸਤਿਗੁਰਾਂ ਦੇ ਚਰਨਾਂ ਨੂੰ ਸੇਵਦੇ ਹਾਂ, ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦੇ ਚਰਨਾਂ ਵਿੱਚ ਪਹੁੰਚ ਕੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ। ਰਾਮ ਮੈਨ ਹੇ ਭਾਈ, ਅਸੀਂ ਉਹਨਾਂ ਸਤਿਗੁਰਾਂ ਦੇ ਚਰਨ ਹੀ ਲੱਗਦੇ ਹਾਂ,
ਹਰ ਹਰ ਚਰਨ ਸਰੇਵ ਹੈ ਤਿੰਨ ਕੇ ਜਿਨ ਸਤਿਗੁਰ ਪੁਰਖ ਪ੍ਰਗਟ ਆਇਆ। ਇਹ ਨਿਰੰਕਾਰ ਅਸੀਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ਜਿਨ੍ਹਾਂ ਨੇ ਨਿਰੰਕਾਰ ਰੂਪ ਜਾਣ ਕੇ ਔਰ ਪਰਮੇਸ਼ਰ ਸਰੂਪ ਸਤਿਗੁਰੂ ਪੁਰਖ ਨੂੰ ਲਿਆਇਆ ਹੈ ਔਰ ਜਿਨ੍ਹਾਂ ਨੇ ਸਤਿਗੁਰਾਂ ਦੁਆਰਾ ਨਿਰੰਕਾਰ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਪੁਰਖ ਰੂਪੀ ਪਰਮਾਤਮਾ ਨੂੰ ਧਿਆਇਆ ਹੈ। ਤੂੰ ਵਰਦਾਤਾ ਅੰਤਰ ਜਾਮੀ ਮੇਰੇ ਸਰਦਾ ਪੂਰ ਹਰ ਰਾਇਆ, ਹੇ ਰਾਜੇ ਪ੍ਰਕਾਸ਼ ਤੂੰ ਵੱਡਾ ਹੈ ਔਰ ਅੰਤਰ ਜਾਮੀ ਹੈ, ਆਪ ਕਿਰਪਾ ਕਰੋ ਮੇਰੀ ਸਰਦਾ ਪੂਰੀ ਕਰ ਦਿਓ। ਗੁਰਸਿੱਖ ਮਿਲ ਮੇਰੇ ਸਰਦਾ ਪੂਰੀ ਅੰਦਰ ਰਾਮ ਗੁਣ ਗਾਏ, ਜਦੋਂ ਗੁਰੂ ਦੀ ਸਿੱਖਸ਼ਾ ਨਾਲ ਮਿਲ ਗਏ ਗੁਰਸਿੱਖਾਂ ਨਾਲ ਮੇਲ ਪ੍ਰਾਪਤ ਕੀਤਾ ਤੇ ਦਿਨ ਰਾਤ ਪਰਮੇਸ਼ਰ ਦੇ ਗੁਣਾਂ ਨੂੰ ਗਾਵਾਂਗੇ ਤੇ ਸਾਡੀ ਸ਼ਰਧਾ ਅਵਸ਼ ਪੂਰੀ ਹੋਵੇਗੀ। ਜਿਨ ਸਤਿਗੁਰ ਪਾਇਆ ਤਿੰਨ ਹਰ ਪੰਨ ਮੇਲ ਮਿਲਾਏ, ਜਿਨ੍ਹਾਂ ਨੇ ਪੂਰੇ ਸਤਿਗੁਰਾਂ ਨੂੰ ਪਾਇਆ ਉਹਨਾਂ ਗੁਰਮੁਖ ਪਿਆਰਿਆਂ ਨੂੰ ਪਰਮੇਸ਼ਰ ਨੇ ਆਪਣੇ ਮੇਲ ਨਾਲ ਮਿਲਾ ਲਿਆ ਹੈ। ਹੋਮ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ, ਅਸੀਂ ਮਨ ਬਣੀ ਸ਼ੀਰ ਕਰਕੇ ਬਲਿਹਾਰ ਜਾਂਦੇ ਹਾਂ। ਇਹ ਜਿਹੜੀ ਹੰਕਤਾ ਰੂਪੀ ਬਾੜ ਸੀ ਹੋਮ ਵਾਰੀ ਇਹਨੂੰ ਸਾੜ ਕੇ ਅਸੀਂ ਬਲਿਹਾਰ ਜਾਂਦੇ ਹਾਂ। ਜਿਹੜੇ ਪਰਮੇਸ਼ਰ ਦੇ ਪਿਆਰੇ ਸਤਿਗੁਰਾਂ ਦੇ ਮਿੱਤਰ ਸਰੂਪ ਕੌਣ, ਗੁਰਸਿੱਖ ਬਾਬਾ ਬੁੱਢਾ ਜੀ ਆਦਿਕ ਹਨ। ਹਰ ਨਾਮ ਸੁਣਾਏ ਮੇਰੇ ਪ੍ਰੀਤਮ ਨਾਮ ਆਧਾਰੇ ਰਾਮ। ਪਰਮੇਸ਼ਰ ਦੇ ਨਾਮ ਨੂੰ ਸੁਣਾਉਂਦੇ ਹਾਂ, ਪੁਸ਼ਟੀਕਾਰਕ ਵਾਕ ਹੈ ਔਰ ਹਰ ਮੈਨੇ ਸਾਰੇ ਨਾਮਾਂ ਵਿੱਚੋਂ ਪਰਮਾਤਮਾ ਦੇ ਨਾਮ ਨੂੰ ਸੁਣਾਉਂਦੇ ਹਾਂ। ਮੇਰਾ ਜਿਹੜਾ ਪਿਆਰਾ ਪਰਮਿਆ ਹੋਇਆ ਰਾਮ ਹੈ, ਸਾਨੂੰ ਕਹਿੰਦੇ ਉਸੇ ਦਾ ਆਧਾਰ ਮੈਨੇ ਆਸਰਾ ਹੈ, ਉਹਦਾ ਹੀ ਆਸਰਾ ਹੈ। ਹਰ ਹਰ ਨਾਮ ਮੇਰਾ ਪ੍ਰਾਣ ਸਿਖਾਈ ਅਤੇ ਸੁਣ ਕੜੀ ਨਿਮਖ ਨੇ ਜੀਵਾਂ, ਨਿਰੰਕਾਰ ਮੇਰੇ ਪ੍ਰਾਣਾਂ ਦਾ ਸਿਖਾਈ ਮਿੱਤਰ ਹੈ। ਮਿੱਤਰ ਹੁੰਦਾ ਜਿਹੜਾ ਕਿਸੇ ਦੁੱਖ ਸਹਾਇਤਾ ਕਰੇ, ਮੈਂ ਉਸ ਨਿਰੰਕਾਰ ਤੋਂ ਬਿਨ ਇੱਕ ਘੜੀ ਨਿਮਖ ਥੋੜ੍ਹਾ ਮਾਤਰ ਵੀ ਜਿਉਂਦਾ ਨਹੀਂ ਰਹਿ ਸਕਦਾ। ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾਂ, ਸੁਖਾਂ ਦਾ ਤਾਂ ਨਿਰੰਕਾਰ ਕਿਰਪਾ ਕਰ ਦੇਵੇ। ਸਤਿਗੁਰਾਂ ਦੁਆਰਾ ਅਸੀਂ ਫਿਰ ਪਰਮੇਸ਼ੁਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਵਾਂਗੇ। ਹਰ ਆਪੇ ਸਰਦਾ ਲਾਏ ਮਲਾਏ, ਹਰ ਆਪੇ ਆਪ ਸਵਾਰੇ, ਉਹ ਆਪੇ ਹੀ ਸਰਦਾ ਲਾ ਕੇ ਮਿਲਾਉਂਦਾ, ਆਪ ਹੀ ਉਹਨਾਂ ਦੇ ਅੰਤਸ਼ਕਰ ਨੂੰ ਸ਼ੁੱਧ ਕਰਦਾ ਸਵਾਰ ਦਿੰਦਾ ਹੈ। ਹੋਮ ਵਾਰੀ ਗੁਰਸਿੱਖ ਮੀਤ ਪਿਆਰੇ, ਜਿਹੜੇ ਗੁਰੂ ਦੇ ਸਿੱਖ ਪਿਆਰੇ ਮਿੱਤਰਾਂ ਵਾਂਗੂ ਹਨ, ਅਸੀਂ ਉਹਨਾਂ ਨੂੰ ਬਲਿਹਾਰ ਕੁਰਬਾਨ ਜਾਂਦੇ ਹਾਂ। ਹਰ ਆਪੇ ਪੁਰਖ ਨਿਰੰਜਨ ਸੋਈ ਰਾਮ, ਉਹ ਨਿਰੰਕਾਰ ਪਿੱਛੇ ਵੀ ਆਪੇ ਸੀ, ਹੁਣ ਵੀ ਆਪੇ ਹੈ ਅਤੇ ਆਪਣੇ ਆਪ ਉਹ ਸੁਤੰਤਰ ਹੈ। ਸੋਈ ਉਹ ਨਿਰੰਕਾਰ ਨਿਰੰਜਨ ਪੁਰਖ ਹੈ। ਹਰ ਆਪੇ ਮੇਲਿਆ ਕਰੈ ਸੋ ਹੋਈ ਰਾਮ, ਉਹ ਨਿਰੰਕਾਰ ਆਪੇ ਹੀ ਮਿਲਦਾ ਹੈ, ਆਪ ਹੀ ਮਿਲਦਾ, ਫਿਰ ਆਪ ਹੀ ਉਹ ਪਰਮੇਸ਼ਰ ਜੋ ਕੁਝ ਕਰਦਾ ਉਹੀ ਕੁਝ ਹੁੰਦਾ ਹੈ। ਜੋ ਹਰ ਪ੍ਰਭਾਵੈ ਸੋਈ ਹੋਵੇ ਵਰਨਾ ਕਰਨਾ ਜਾਈ, ਜੋ ਨਿਰੰਕਾਰ ਪਰਮੇਸ਼ਰ ਨੂੰ ਪਾਉਂਦਾ ਉਹੀ ਉਹ ਕੁਝ ਹੋ ਕੇ ਰਹਿੰਦਾ ਹੈ, ਉਹਦੀ ਸੱਤਾ ਬਿਨਾਂ ਹੋਰ ਕੁਝ ਕੀਤਾ ਹੀ ਨਹੀਂ ਜਾ ਸਕਦਾ। ਬਹੁਤ ਸਿਆਣਪ ਲਿਆ ਨਾ ਜਾਈ ਪਰ ਥਾਕੇ ਸਭ ਚਤਰਾਈ, ਬਹੁਤ ਲੋਕ ਬੜੀਆਂ ਸਿਆਣਪਾਂ ਕਰਕੇ ਥੱਕ ਗਏ, ਉਹਦੇ ਭੇਦ ਨੂੰ ਨਹੀਂ ਜਾਣੇ। ਗੁਰਪ੍ਰਸਾਦ ਜੀ ਨਾਨਕ ਦੇਖਿਆ ਮੈਂ ਹਰ ਬਿਨ ਅਵਰਨਾ ਕੋਈ, ਪਾਤਸ਼ਾਹ ਜੀ ਕਿਰਪਾ ਕਰਦੇ ਹਨ ਮੈਂ ਸੇਵਕ ਨੂੰ ਸਤਿਗੁਰਾਂ ਦੀ ਕਿਰਪਾ ਨਾਲ ਉਹਨੂੰ ਦੇਖਿਆ, ਮੈਨੂੰ ਨਿਰੰਕਾਰ ਤੋਂ ਬਿਨਾਂ ਕੋਈ ਹੋਰ ਨਜ਼ਰ ਨਹੀਂ ਆਉਂਦਾ। ਜਦੋਂ ਫਿਰ ਆਤਮ ਦ੍ਰਿਸ਼ਟੀ ਬਣ ਜਾਂਦੀ ਬ੍ਰਹਮ ਦ੍ਰਿਸ਼ਟੀ, ਫਿਰ ਉਹ ਹੀ ਦਿਸਦਾ ਕਿ ਆਮ ਸੰਸਾਰ ਦੀ ਚਮੜੇ ਦ੍ਰਿਸ਼ਟੀ। ਹਰਿਆਪੇ ਪੁਰਖ ਨਿਰੰਜਨ ਸੋਈ ਰਾਮ, ਉਹ ਨਿਰੰਕਾਰ ਆਪੇ ਹੀ ਪੁਰਖ ਸਰੂਪ ਹੈ, ਆਪੇ ਹੀ ਨਿਰੰਜਨ ਸਰੂਪ ਹੈ। ਪੰਡਿਤ ਮੁਲਕ ਰਾਜ ਜੀ ਮਹਾਰਾਜ ਨੂੰ ਬੇਨਤੀ ਕਰਕੇ ਅਤੇ ਇੱਥੇ ਹਰਿਦੁਆਰ ਰਿਸ਼ੀਕੇਸ਼ ਲੈ ਗਏ
ਇਹ ਸੇਵਾਦਾਰਾਂ ਨੂੰ ਕਹਿੰਦੇ ਵੀ ਤੁਸੀਂ ਪੰਜਾਬੀ ਸਿੰਧੀ ਖੇਤਰ ਜਾ ਕੇ ਭੋਜਨ ਛਕ ਲੈਣ। ਅਤੇ ਪੰਡਿਤ ਮੁਲਕ ਰਾਜ ਜੀ ਨੇ ਜਿਹੜੇ ਉੱਥੇ ਦੇ ਬੜੇ ਬੜੇ ਰਿਸ਼ੀ ਮੰਡਲੇਸ਼ਰ ਬ੍ਰਾਹਮਣ ਸੀ, ਉਹਨਾਂ ਨੇ ਦੱਸਿਆ ਕਿ ਤੁਹਾਨੂੰ ਮਹਾਂਪੁਰਖਾਂ ਦੇ ਦਰਸ਼ਨ ਕਰਾਵਾਂਗੇ। ਵਿਸ਼ਨੂੰ ਸਰੂਪ ਹੈ, ਬੜੀ ਵਡਿਆਈ ਕਰਨੀ। ਅਤੇ ਮਹਾਰਾਜ ਹੁਣੇ ਕਿਹਾ ਸੀ ਪੰਡਿਤ ਜੀ ਅਸੀਂ ਇਸ ਛੱਡ ਕੇ ਆਵਾਂਗੇ, ਤੁਸੀਂ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ। ਪਰ ਉਹ ਜਿੱਥੇ ਕਿਸੇ ਦੀ ਸ਼ਰਧਾ ਉਹ ਤੋਰਿਆ ਨਹੀਂ ਜਾਂਦਾ। ਜਦੋਂ ਮਹਾਂਪੁਰਖ ਗਏ ਅਤੇ ਉਹਨੂੰ ਸਾਰੇ ਸਾਧੂਆਂ ਨੂੰ ਬ੍ਰਾਹਮਣ ਨੂੰ ਦੱਸ ਦਿੱਤਾ ਅਤੇ ਮਹਾਰਾਜ ਹੁਣੇ ਅਸੀਂ ਮਾਇਆ ਵਰਤਾਈ, ਇਸ ਤਰ੍ਹਾਂ ਦਾ ਸਰੀਰ ਬਣਾ ਲਿਆ ਕਿ ਬੜਾ ਜਿਵੇਂ ਕੁਰੂਪ ਹੁੰਦਾ ਹੈ। ਜਦੋਂ ਉਹ ਦਰਸ਼ਨ ਕਰਨ ਗਏ ਉਹ ਕਹਿਣ ਲੱਗੇ ਚੰਗੇ ਵਿਸ਼ਨੂੰ ਦੇ ਦਰਸ਼ਨ ਕਰਾਏ ਅਤੇ ਤੂੰ ਸਾਨੂੰ ਟਿਚਰ ਕੀਤੀ, ਬਖੌਲ ਕੀਤਾ। ਉਹ ਹੁਣ ਮਹਾਂਪੁਰਖਾਂ ਦੀ ਮਹਿਮਾ ਨੂੰ ਜਾਣਦੇ ਸੀ ਕਿ ਮਹਾਂਪੁਰਖਾਂ ਨੇ ਯੋਗ ਮਾਇਆ ਵਰਤਾ ਦਿੱਤੀ ਹੈ, ਅੰਦਰ ਆ ਗਿਆ ਕਿ ਮਹਾਰਾ ਹੁਣ ਮੇਰੀ ਇੱਜ਼ਤ ਰੱਖੋ ਅਤੇ ਮੈਂ ਇੱਥੇ ਹੁਣ ਇਹਨਾਂ 'ਚ ਕਿਵੇਂ ਰਹਾਂਗਾ ਕਿ ਮੈਨੂੰ ਸਦਾ ਹੀ ਟਿਚਰਾਂ ਕਰਿਆ ਕਰਨਗੇ। ਕਹਿਣ ਲੱਗੇ ਚੰਗਾ ਹੋਇਆ ਚਲੇ ਆਇਆ। ਕਹਿੰਦੇ ਨਹੀਂ ਮਹਾਰਾਜ ਮੇਰੀ ਲਾਜ ਰੱਖੋ, ਕਹਿੰਦੇ ਬੁਲਾ ਲਓ। ਜਿਹੜੇ ਉਹ ਲਿਆਉਂਦਾ ਮੁੜ ਕੇ ਇਹਨਾਂ ਪੁਰਖਾਂ ਨੇ ਫਿਰ ਪੂਰਾ ਹੀ ਉਹੀ ਸਰੂਪ ਧਾਰਿਆ ਹੋਇਆ। ਹੁਣ ਉਹ ਦੰਡਵਤ ਪ੍ਰਣਾਮਾ ਕਰਦੇ ਅਤੇ ਮਹਾਰਾਜ ਕਹਿੰਦੇ ਆਓ ਵਿੱਚ ਮਿਆਰੋ। ਕਹਿੰਦੇ ਮਹਾਰਾਜ ਕੋਈ ਗੋਡ ਬ੍ਰਾਹਮਣ ਹੈ, ਕੋਈ ਵਿਸ਼ਿਸ਼ਟ ਬ੍ਰਾਹਮਣ ਹੈ, ਕੋਈ ਪਰਾਸ਼ਰ ਬ੍ਰਾਹਮਣ, ਅਤੇ ਤੁਸੀਂ ਇਸ ਤਰ੍ਹਾਂ ਬਚਣ ਗਿਆ। ਕਹਿੰਦੇ ਮੈਂ ਅੱਗੇ ਵੀ ਉਹੀ ਸੀ ਹੁਣ ਵੀ, ਅਤੇ ਸਿਮਿਆਰ ਹੁੰਦਾ ਜਿਹੜਾ ਚੰਮ ਦੀ ਪਰਖ, ਫਿਰ ਉਹਨੇ ਖਿਮਾ ਮੰਗੀ। ਇਸ ਕਰਕੇ ਉਹ ਜਿਹੜਾ ਨਿਰੰਕਾਰ ਪਰਮੇਸ਼ਰ ਹੈ ਉਹ ਆਪੇ ਪੁਰਖ ਸਰੂਪ ਹੈ, ਆਪੇ ਨਿਰੰਜਨ ਸਰੂਪ ਹੈ, ਅਤੇ ਜਿਹੜੇ ਉਹਦੇ ਨਾਲ ਅਭੇਦ ਹੋ ਜਾਂਦੇ ਆ ਉਹਦੇ ਵਿੱਚ ਵੀ ਐਸੀ ਕਲਾ ਆ ਜਾਂਦੀ ਹੈ। ਵਡਹੰਸ ਮਹੱਲਾ ਚੌਥਾ। ਹਰ ਸਤਿਗੁਰ, ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਹਮ ਪਾਇਆ ਰਾਮ। ਇਹ ਨਿਰੰਕਾਰ ਸਾਨੂੰ ਸਤਿਗੁਰਾਂ ਨਾਲ ਮਿਲਾ ਲਓ, ਸਤਿਗੁਰਾਂ ਨਾਲ ਮੇਲ ਦਿਓ। ਇਹ ਨਿਰੰਕਾਰ ਜਿਨ੍ਹਾਂ ਨੂੰ ਤੁਸੀਂ ਸਤਿਗੁਰਾਂ ਨਾਲ ਮਿਲਾ ਲਿਆ ਹੈ ਉਹੀ ਤੈਨੂੰ ਮਿਲਿਆ। ਸਤਿਗੁਰਾਂ ਨਾਲ ਸਾਨੂੰ ਮਿਲਾ ਲਓ। ਇਹ ਨਿਰੰਕਾਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਸਾਨੂੰ ਪਾਇਆ, ਮੈਨੂੰ ਬਹੁਤ ਹੀ ਚੰਗਾ ਲੱਗਿਆ ਹੈ। ਕਿਮਰਾ ਗਿਆਨ ਗਵਾਇਆ ਗੁਰ ਗਿਆਨ, ਅੰਜਨ ਗੁਰ ਪਾਇਆ ਰਾਮ। ਜਿਸ ਸਮੇਂ ਪਰਮੇਸ਼ਰ ਸੂਪ ਸਤਿਗੁਰਾਂ ਨੇ ਇਹ ਜਿਹੜੇ ਬੁੱਧੀ ਰੂਪੀ ਨੇਤਰ ਸੀ, ਮਨ ਬੁੱਧੀ ਰੂਪੀ ਨੇਤਰਾਂ 'ਚ ਸਤਿਗੁਰਾਂ ਨੇ ਗਿਆਨ ਰੂਪੀ ਅੰਜਨ ਅਪਰੋਕਸ਼ ਗਿਆਨ ਰੂਪੀ ਸੁਰਮਾ ਪਾ ਦਿੱਤਾ। ਫਿਰ ਕੀ ਹੋਇਆ, ਤਿਮਰ ਜਿਹੜਾ ਬਹੁਤ ਕਰਕੇ ਅਗਿਆਨ ਰੂਪੀ ਹਨੇਰਾ ਸੀ, ਤਿਮਰ ਮੈਨੇ ਉਹ ਗਵਾਇਆ, ਮੈਨੇ ਦੂਰ ਹੋ ਗਿਆ। ਕਿਉਂਕਿ ਬੁੱਧੀ ਅਤੇ ਮਾਇਆ ਦਾ ਪੜਦਾ ਪਿਆ, ਜਿਵੇਂ ਅੱਖਾਂ ਦੇ ਉਤੋਂ ਉਜਾਲਾ ਆ ਜਾਂਦਾ ਨਾ, ਅਤੇ ਡਾਕਟਰ ਉਹਨੂੰ ਦੂਰ ਕਰ ਦਿੰਦੇ ਆ ਦਵਾਈ ਜਾਂ ਓਪਰੇਸ਼ਨ, ਉਹਨਾਂ ਅੱਖਾਂ ਨੂੰ ਦੀਦਾ ਨਹੀਂ ਹੁੰਦਾ ਅਤੇ ਨਜ਼ਰ ਆਉਣ ਲੱਗ ਜਾਂਦਾ। ਇਸ ਤਰ੍ਹਾਂ ਬੁੱਧੀ ਦੇ ਪੜਦਾ ਪਿਆ, ਜਿੰਨਾ ਚਿਰ ਉਨਾ ਚਿਰ ਨਜ਼ਰ ਨਹੀਂ ਹੁੰਦਾ। ਜਿਹੜੇ ਮਹਾਂਪੁਰਖ ਕਿਰਪਾ ਕਰਦੇ ਆ ਪੜਦਾ ਦੂਰ ਕਰਦੇ ਆ, ਸਾਖਿਆ ਤੋਂ ਦਰਸ਼ਨ ਹੋ ਜਾਂਦੇ ਹਨ। ਗੁਰ ਗਿਆਨ ਜਨ ਸਤਿਗੁਰੂ ਪਾਇਆ ਗਿਆਨ ਨਿਰਗੁਣਾ ਸੀ। ਜਦੋਂ ਸਤਿਗੁਰਾਂ ਨੇ ਬੁੱਧੀ ਰੂਪੀ ਨੇਤਰਾਂ 'ਚ ਗੁਰ ਗਿਆਨ ਜਨ ਇਹ ਅਪਰੋਕਸ਼ ਗਿਆਨ ਰੂਪੀ ਸੁਰਮਾ ਪਾ ਦਿੱਤਾ, ਪਾਤਸ਼ਾਹ ਨੇ ਵੀ ਗਿਆਨ ਰੂਪੀ ਜਿਹੜਾ ਹਨੇਰਾ ਸੀ ਬਨਾਸਤੇ ਮੈਨੇ ਨਾਸ ਹੋ ਗਿਆ, ਦੂਰ ਹੋ ਗਿਆ। ਸਤਿਗੁਰ ਸੇ ਪਰਮ ਬੰਧ ਪਾਇਆ, ਹਰ ਜਪਿਆ ਸਾਸਗੁਰਾ ਸੇ। ਸਤਿਗੁਰਾਂ ਦੀ ਸੇਵਾ ਕਰਕੇ ਸਵਾਸ ਰਹਿੰਦਿਆਂ ਗਰਾਸ ਭੋਜਨ ਖਾਂਦਿਆਂ, ਸਵਾਸ ਬਾਹਰ ਆਉਂਦਿਆਂ ਗਰਾਸ ਅੰਦਰ ਜਾਂਦੇ। ਜਦੋਂ ਨਾਮ ਨੂੰ ਜਪਿਆ ਇਹ ਪਰਮ ਪਦਵੀ ਜਿਹੜੀ ਮੋਕਸ਼ ਪਦਵੀ ਸੀ ਉਹਨੂੰ ਪਾ ਲਿਆ। ਜਿਨ ਕੋ ਹਰ ਪਵ ਕਿਰਪਾ ਧਾਰੀ ਅਤੇ ਸਤਿਗੁਰ ਸੇਵਾ ਲਾਇਆ, ਜਿਨ੍ਹਾਂ ਦੇ ਨਿਰੰਕਾਰ ਪਰਮੇਸ਼ਰ ਨੇ ਆਪਣੀ ਮਿਹਰ ਕੀਤੀ ਹੈ, ਸਤਿਗੁਰਾਂ ਨੂੰ ਆਪਣੀ ਸੇਵਾ ਵਿੱਚ ਲਾ ਲਿਆ। ਉਹ ਸੰਧੂ ਬਾਬਾ ਗੁਰੂ ਬਖਸ਼ ਸਿੰਘ ਜੀ ਲਾਂਗਰੀ, ਉਹਨਾਂ ਨੂੰ ਇੱਕ ਬੜਾ ਅਮੀਰ ਸੰਤ ਸੀ,
ਕਹਿਣ ਲੱਗਾ ਮਹਾਰਾਜ ਸਾਨੂੰ ਵੀ ਲਾਂਗਰੀ ਦਿਓ, ਤੁਹਾਡੇ ਵਰਗੇ ਲਾਂਗਰੀ ਮਿਲ ਜਾਣ। ਅਤੇ ਬਾਬਾ ਗੁਰਬਖਸ਼ ਸਿੰਘ ਕਹਿਣ ਲੱਗੇ ਭਾਈ ਇਹੋ ਜਿਹਾ ਲਾਂਗਰੀ ਕਿ ਸੰਤੂ ਬਾਬਾ ਜਵਾਲਾ ਸਿੰਘ ਜੀ ਨੂੰ ਵੀ ਮਿਲਦੇ ਆ, ਕਿਉਂਕਿ ਇੱਥੇ ਉਹ ਆਪਣੀ ਕਲਿਆਣ ਵਾਸਤੇ ਆਉਂਦੇ ਆ, ਮਹਾਂਪੁਰਖਾਂ ਦੇ ਮੁਕਤੀ ਵਾਸਤੇ। ਤੂੰ ਅਮੀਰ ਬੰਦਾ, ਅਮੀਰਾਂ ਨੂੰ ਸੇਵਾਦਾਰ ਲਾਂਗਰੀ ਨਹੀਂ ਮਿਲਦੇ ਹੁੰਦੇ, ਨੌਕਰ ਮਿਲਦੇ ਹੁੰਦੇ। ਤੂੰ ਪੈਸੇ ਦੇ ਕੇ ਬੰਦੇ ਰੱਖ ਲਾ, ਹਾਂਜੀ ਸੇਵਾਦਾਰ ਤਾਂ ਉੱਥੇ ਆਉਂਦੇ ਆ ਜਿੱਥੇ ਉਹਨਾਂ ਨੂੰ ਆਪਣੇ ਕਲਿਆਣ ਦੀ ਇੱਛਾ ਹੁੰਦੀ ਹੈ। ਬਾਕੀ ਤਾਂ ਫਿਰ ਅਮੀਰਾਂ ਕੋਲ ਨੌਕਰ ਹੁੰਦੇ ਆ, ਨੌਕਰਾਂ ਤੋਂ ਕੰਮ ਲੈਂਦੇ। ਇਹ ਬੜਾ ਸ਼ਰਮਿੰਦਾ ਹੋਇਆ ਇਸ ਵਾਸਤੇ, ਇਹ ਤਾਂ ਭਾਈ ਸੇਵਾਦਾਰ ਤਾਂ ਫਿਰ ਮਹਾਂਪੁਰਖਾਂ ਨੂੰ ਮਿਲਦੇ ਆ, ਨਹੀਂ ਤਾਂ ਨੌਕਰ ਚਾਕਰੇ ਹੁੰਦੇ ਅਮੀਰਾਂ ਕੋਲ। ਜਿਹਨ ਕੋ ਹਰ ਪ੍ਰਭ ਕਿਰਪਾ ਧਾਰੀ ਅਤੇ ਸਤਿਗੁਰ ਸੇਵਾ ਲਾ, ਜਿਹਨਾਂ ਤੋਂ ਕਿਰਪਾ ਕਰਦੇ ਆ ਸਤਿਗੁਰੂ ਜੀ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਾਉਂਦੇ ਹਨ, ਤਥਾ ਮਹਾਂਪੁਰਖ ਉਹਨਾਂ ਨੂੰ ਸੇਵਾ ਵਿੱਚ ਲਾਉਂਦੇ ਹਨ। ਹਰ ਸਤਿਗੁਰ ਮੇਲ, ਹਰ ਸਤਿਗੁਰ ਚਰਨ ਪਾਇਆ ਤੇ ਨਿਰੰਕਾਰ, ਸਤਿਗੁਰਾਂ ਨਾਲ ਮੇਲੋ, ਸਤਿਗੁਰਾਂ ਨਾਲ ਮੇਲੋ। ਤੇ ਨਿਰੰਕਾਰ ਸਰੂਪ ਸਤਿਗੁਰਾਂ ਦੇ ਚਰਨਾਂ ਦਾ ਜਿਹੜਾ ਪਵਿੱਤਰ ਧਿਆਨ, ਉਹ ਸਾਡੇ ਮਨ ਨੂੰ ਬਹੁਤ ਚੰਗਾ ਲੱਗਿਆ ਹੈ। ਮੇਰਾ ਸਤਿਗੁਰ ਪਿਆਰਾ, ਮੈਂ ਗੁਰਬਿੰਦ ਰਹਿਣ ਜਾ ਹੀ ਰਾਮ। ਮੇਰੇ ਸਤਿਗੁਰੂ ਜੀ ਬੜੇ ਪਿਆਰੇ ਹਨ, ਮੇਰੇ ਸਤਿਗੁਰੂ ਜੀ ਬੜੇ ਪਿਆਰੇ ਹਨ, ਕਿਉਂਕਿ ਮੇਰਾ ਆਸਰੇ ਸਤਿਗੁਰ ਸੱਚੇ ਪਾਤਸ਼ਾਹ, ਮੇਰੇ ਪਿਆਰੇ ਵੀ ਸਤਿਗੁਰੂ ਹਨ। ਇਸ ਵਾਸਤੇ ਮੈਂ ਤੋਂ ਪਰਮੇਸ਼ਰ ਸਰੂਪ ਗੁਰਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ ਹੈ। ਹਰ ਨਾਮ ਦੇਵੇ ਮੇਰਾ ਅੰਤ ਸਿਖਾਈ ਰਾਮ, ਕਿਉਂਕਿ ਮਹਾਂਪੁਰਖ ਅਤੇ ਜਦੋਂ ਉਹਨਾਂ ਦਾ ਮਨ ਕਰੇ ਫਿਰ ਉੱਥੇ ਮਰਦਾਨ ਜਾਂਦੇ ਸੀ, ਜਿੱਥੇ ਵੱਡੇ ਮਹਾਂਪੁਰਖਾਂ ਦਾ ਆਸਣ ਸੀ ਉੱਥੇ ਜਾ ਕੇ ਲੰਬੇ ਪੈ ਕੇ ਡੰਡਵਤ ਪ੍ਰਣਾਮ ਕਰਦੇ ਸੀ। ਬਹੁਤ ਚਿਰ ਇਸ ਤਰ੍ਹਾਂ ਹੀ ਚਰਨਾਂ 'ਚ ਪੈ ਰਹਿਣ, ਪ੍ਰੇਮੀਆਂ ਨੇ ਪੁੱਛਣਾ ਮਹਾਰਾਜ ਇੰਨਾ ਲੰਮਾ ਨਮਸਕਾਰ ਕਰਦੇ, ਕਹਿੰਦੇ ਇੱਥੇ ਮੇਰੇ ਪਿਆਰੇ ਮੁਰਸ਼ਦਾਂ ਦੇ ਚਰਨ ਪਏ, ਇਹ ਧਰਤੀ 'ਚ ਮੈਨੂੰ ਠੰਡ ਮਿਲਦੀ ਹੈ, ਸ਼ਾਂਤੀ ਮਿਲਦੀ ਹੈ ਇਸ ਧੂੜੀ ਵਿੱਚ, ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈਸਨ ਵਾਲੀ, ਲੁੜੰਦੜੀ ਸੋਹਾਂ ਨਾਨਕ ਤੈਸਨ ਵਾਲੀ। ਇੰਨੀ ਸ਼ਰਧਾ ਹੁੰਦੀ ਹੈ, ਇਹੋ ਜਿਹੀ ਸ਼ਰਧਾ ਹੋਵੇ ਫਿਰ ਕੋਈ ਪ੍ਰਾਪਤੀ ਹੁੰਦੀ ਹੈ। ਹਰ ਨਾਮ ਦੇਵੇ ਮੇਰਾ ਅੰਤ ਸੁਖਾਈ ਰਾਮ। ਪਰਮੇਸ਼ਰ ਨਾਮ ਨੂੰ ਦਿੰਦੇ ਆ। ਹਰ ਦਾ ਮਤਲਬ ਸਾਰੇ ਨਾਮਾਂ ਵਿੱਚੋਂ ਪਰਮੇਸ਼ਰ ਦਾ ਨਾਮ ਦਿੰਦੇ ਆ। ਪਰਮੇਸ਼ਰ ਦਾ ਨਾਮ ਅੰਤ ਸਮੇਂ ਇਹਦਾ ਸਿਖਾਈ ਮੈਨੂੰ ਸਹਾਇਕ ਹੁੰਦਾ ਹੈ। ਹਰ ਨਾਮ ਮੇਰਾ ਅੰਤ ਸਿਖਾਈ, ਗੁਰਸਤਿਗੁਰ ਨਾਮ ਦਿਰੜਾਇਆ, ਹਰੀ ਹਰ ਪਰਮੇਸ਼ਰ ਦਾ ਨਾਮ ਅੰਤ ਸਮੇਂ ਸਹਾਇਤਾ ਕਰਨੇ ਵਾਲਾ ਹੈ। ਗੁਰੂ ਜਿਹੜੇ ਪੂਜਨੀਕ ਸਤਿਗੁਰਾਂ ਨੇ ਇਹਦਾ ਪਰਮੇਸ਼ਰ ਦਾ ਨਾਮ ਸੀ, ਇਹ ਦ੍ਰਿੜ ਕਰਵਾਇਆ ਅਤੇ ਉਹ ਸੰਤ ਬਾਬੇ ਕਿੰਗ ਵਾਲੇ ਸੀਗੇ ਮਹਾਂਪੁਰਖ, ਅਤੇ ਮਹਾਂਪੁਰਖਾਂ ਨੇ ਬੇਨਤੀ ਕੀਤੀ, ਉਹਨੇ ਫਿਰ ਬਖਸ਼ਿਸ਼ ਕੀਤੀ। ਉਹ ਕਹਿੰਦੇ ਜਦੋਂ ਅਸੀਂ ਬੈਠਣਾ ਅਤੇ ਸਾਨੂੰ ਸ਼ਬਦ ਦੀ ਧੁਨਕਾਰ ਸੁਣਨੀ, ਅਸੀਂ ਕਹਿੰਦੇ ਵੀ ਆਵਾਜ਼ ਕਿੱਥੋਂ ਆਉਂਦੀ ਹੈ। ਫਿਰ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਦੇ ਚਰਨਾਂ ਦੀ ਜੋ ਮਹਾਰਾਜ ਹੁੰਦੀ, ਉਹ ਕਹਿੰਦੇ ਬਾਹਰੋਂ ਨਹੀਂ ਕਿਤੇ ਆਉਂਦੀ, ਤੇਰੇ ਅੰਦਰ ਹੀ ਹੈ, ਤੂੰ ਆਪਣੇ ਕੰਨ ਆਪਣੇ ਰੂਮਾਂ ਨਾਲ ਲਾ ਕੇ ਸੁਣ। ਜਦੋਂ ਕੰਨ ਲਾਏ ਉਹ ਆਵਾਜ਼ ਅੰਦਰੋਂ ਆਉਂਦੀ ਸੀ, ਕਹਿੰਦੇ ਅਸੀਂ ਸਮਝਣਾ ਸ਼ਾਇਦ ਬਾਹਰੋਂ ਆਵਾਜ਼ ਆਉਂਦੀ ਹੈ, ਕਿਉਂਕਿ ਜਦੋਂ ਫਿਰ ਗੁਰਮੁਖ ਰੂਮ ਰੂਮ ਤਿਆਗ ਦੀ ਅਵਸਥਾ ਬਣ ਜਾਏ ਫਿਰ ਐਸਾ ਹੀ ਹੁੰਦਾ ਹੈ। ਹਰ ਹਰ ਨਾਮ ਮੇਰਾ ਅੰਤ ਸਿਖਾਈ, ਗੁਰਸਤਿਗੁਰ ਨਾਮ ਦ੍ਰਿੜਾਇਆ, ਇਹ ਅੰਤ ਨੂੰ ਸਹਾਇਤਾ ਕਰਨ ਵਾਲਾ ਹੈ ਪਰਮੇਸ਼ਰ ਦਾ ਨਾਮ। ਅਤੇ ਗੁਰੂ ਜਿਹੜੇ ਪੂਜਨੀਕ ਹਨ ਉਹਨਾਂ ਨੇ ਨਾਮ ਪੱਕੀ ਤਰ੍ਹਾਂ ਦ੍ਰਿੜ ਕਰਾਤਾ, ਸੋਧੋ ਸੋਧ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਜਿੱਥੇ ਪੁੱਤ ਕਲੱਤਰ ਕੋਈ ਬੇਲੀ ਨਾਹੀਂ ਤਿੱਥੇ ਹਰ ਹਰ ਨਾਮ ਛੁਡਾਇਆ। ਜਿਹੜੀਆਂ ਜਾਂ ਨਾ ਤਾਂ ਪੁੱਤਰ ਕਲੱਤਰ ਨਾ ਮਿਸਤਰੀ, ਕੋਈ ਇਹਦਾ ਸੰਗੀ ਸਾਥੀ ਸੰਬੰਧੀ ਰਿਸ਼ਤੇਦਾਰ ਮਿੱਤਰ ਨਹੀਂ ਹੁੰਦਾ, ਉੱਥੇ ਨਿਰੰਕਾਰ ਪਰਮੇਸ਼ਰ ਦਾ ਨਾਮ
ਵਿਅਕਤੀ ਨੂੰ ਜਮਦੂਤਾਂ ਤੋਂ ਛੁਡਾਉਂਦਾ ਹੈ, ਦੁੱਖਾਂ ਤੋਂ ਛੁਡਾਉਂਦਾ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਸ ਮਿਲਿਆ ਹਰ ਨਾਮ ਧਿਆਈ। ਉਹ ਜਿਹੜਾ ਨਿਰੰਜਨ ਪੁਰਖ ਨਿਰੰਕਾਰ ਆ ਅਤੇ ਨਿਰੰਕਾਰ ਦਾ ਸਰੂਪ ਸਤਿਗੁਰੂ ਜੀ, ਧੰਨ ਧੰਨ ਹਨ ਜਿਹੜੇ ਗੁਰੂਆਂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਈਦਾ। ਅਤੇ ਜਦੋਂ ਆ ਮਾਹੌਲ ਬੜਾ ਗਰਮੋ ਗਰਮੀ ਸੀ, ਉਹ ਗੁਰਮੁਖ ਪਿਆਰੇ ਇੰਗਲੈਂਡ ਤੋਂ ਇਹ ਨਾਲ ਉਹ ਬੀਜੀ ਸੀ, ਚੂੜੇ ਗਹਿਣੇ ਬਣੇ ਕਾਫੀ ਸੀ, ਅਤੇ ਉਹਨਾਂ ਨੂੰ ਫਿਰ ਉਹਨੇ ਘੇਰਾ ਪਾ ਲਿਆ ਅਤੇ ਰੱਖੋ ਜੋ ਹੈਗਾ ਅਤੇ ਸ਼ਸਤਰ ਸਿੱਧੇ ਕਰ ਲਿਆ। ਹੁਣ ਵਿਚਾਰੇ ਬਾਹਰੋਂ ਆਏ ਸੀ, ਫਿਰ ਉਹ ਜਿਉਣ ਲੱਗੇ। ਧੰਨ ਬਾਬਾ ਕਰਮ ਸਿੰਘ ਸਾਹਿਬ, ਧੰਨ ਬਾਬਾ ਕਰਮ, ਬਾਬਾ ਕਰਮ ਸਿੰਘ ਤੁਹਾਡੇ ਬਿਨਾਂ ਕੋਈ ਨਹੀਂ। ਉਹ ਐਸੀ ਮਹਾਂਪੁਰਖਾਂ ਦੀ ਗੈਬੀ ਕਲਾ ਵਰਤੀ, ਉੱਥੇ ਛੱਡ ਕੇ ਚਲੇ ਗਏ। ਇਸ ਤਰ੍ਹਾਂ ਨਾਮ ਦੀ ਬਰਕਤ ਹੈ। ਧੰਨ ਧੰਨ ਸਤਿਗੁਰ ਪੁਰਖ ਨਿਰੰਜਨ, ਜਿਤ ਮਿਲ ਹਰ ਨਾਮ ਧਿਆਈ। ਨਿਰੰਜਨ ਸ਼ੁੱਧ ਸਰੂਪੀ ਪੁਰਖ ਰੂਪ, ਪਾਪਾਂ ਤੋਂ ਰੱਖਿਆ ਕਰਨ ਵਾਲੇ ਸਤਿਗੁਰੂ ਜੀ ਧੰਨ ਹਨ, ਧੰਨ ਹਨ ਜਿਹਨਾਂ ਸਤਿਗੁਰਾਂ ਨੂੰ ਮਿਲ ਕੇ ਨਿਰੰਕਾਰ ਦੇ ਨਾਮ ਨੂੰ ਧਿਆਈਦਾ। ਮੇਰਾ ਸਤਿਗੁਰ, ਮੇਰਾ ਸਤਿਗੁਰ ਪਿਆਰਾ, ਮੈਂ ਗੁਰੂਆਂ ਦੇ ਹਨੁਮਾਨ ਜਾਈ, ਸਤਿਗੁਰੂ ਜੀ ਮੇਰੇ ਪਿਆਰੇ ਹਨ, ਸਤਿਗੁਰੂ ਜੀ ਮੇਰੇ ਪਿਆਰੇ ਹਨ। ਹੁਣ ਮੈਨੂੰ ਉਹਨਾਂ ਨਾਲ ਇੰਨਾ ਪਿਆਰ ਪੈ ਗਿਆ, ਸਤਿਗੁਰਾਂ ਤੋਂ ਬਿਨਾਂ ਹੁਣ ਰਿਹਾ ਨਹੀਂ ਜਾਂਦਾ। ਅਤੇ ਜਿਹਨਾਂ ਦੀ ਫਿਰ ਕੱਚੀ ਪ੍ਰੀਤੀ ਹੈ, ਫਿਰ ਉਹ ਗਿੱਦੜ ਵਾਂਗ ਪਿੱਛੇ ਨੂੰ ਝਾਕਦੇ ਆ, ਅਤੇ ਜਿਹਨਾਂ ਦੀ ਸੱਚੀ ਹੈ ਉਹ ਨਹੀਂ ਫਿਰ ਪਿੱਛੇ ਨੂੰ ਮੁੜ ਕੇ ਝਾਕਦੇ। ਜਿਵੇਂ ਸ਼ੇਰ ਹੈ ਉਹ ਸਿੱਧਾ ਜਾਂਦਾ ਅਤੇ ਗਿੱਦੜ ਪਿੱਛੇ ਨੂੰ ਮੁੜ ਮੁੜ ਦੇਖੇਗਾ। ਇਸ ਤਰ੍ਹਾਂ ਜਿਹਨਾਂ ਦੀ ਫਿਰ ਪ੍ਰੀਤੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਚਰਨਾਂ ਨਾਲ ਪੈ ਗਈ, ਉਹ ਨਹੀਂ ਮੁੜ ਕੇ ਫਿਰ ਪਿੱਛੇ ਨੂੰ ਦੇਖਦੇ। ਜਿਹਨੇ ਦਰਸ਼ਨ ਸਤਿਗੁਰ ਪੁਰਖ ਨਾਲ ਪਾਇਆ ਆਰਾਮ। ਕਹਿੰਦੇ ਪਰਮੇਸ਼ਰ ਸਤਿਗੁਰ ਪੁਰਖਾਂ ਦਰਸ਼ਨ ਜਿਨ੍ਹਾਂ ਨੇ ਨਹੀਂ ਪਾਇਆ, ਜਿਨ੍ਹਾਂ ਨੇ ਦਰਸ਼ਨ ਨਹੀਂ ਪਾਇਆ, ਜਿਨ੍ਹਾਂ ਨੇ ਦਰਸ਼ਨਾਂ ਵਿੱਚੋਂ ਨਿਰੰਕਾਰ ਸਰੂਪ ਸਤਿਗੁਰ ਪੁਰਖ ਦਾ ਦਰਸ਼ਨ ਨਹੀਂ ਪਾਇਆ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਇੱਥੇ 16 ਸਾਲ ਦੇ ਅੰਤਰਗਤ ਰਹੇ, ਕਈ ਭਾਗਾਂ ਤੋਂ ਹੀ ਇਹਨਾਂ ਨੇ ਦਰਸ਼ਨ ਪਾਇਆ ਹੀ ਨਹੀਂ, ਅਤੇ ਨਿੰਦਿਆ ਈਰਖਾਈ ਕਰਦੇ ਰਹੇ। ਪਰ ਜਿਹਨਾਂ ਦੇ ਭਾਗ ਚੰਗੇ ਸੀ, ਦੇਖ ਲਓ ਗੁਰਸਾਈਂ ਅੱਲਾ ਦੇ ਤਾਂ ਮੁਸਲਮਾਨ ਫਕੀਰ ਸੀ, ਕਿੰਨਾ ਸ਼ਰਧਾਵਾਨ ਹੋਣਾ। ਭਾਈ ਭਗੀਰਥ ਸਾਹਿਬ, ਭਾਈ ਬਾਲਾ ਮਰਦਾਨਾ ਜੀ ਤਾਂ ਮਹਾਰਾਜ ਦੇ ਬਾਲ ਸਿਖਾਈ ਸਨ, ਅਤੇ ਸੰਤ ਨੇ ਬੇਬੇ ਨਾਨਕ ਜੀ ਉਹਨਾਂ ਨੂੰ ਤਾਂ ਨਿਰੰਕਾਰ ਵੱਲੋਂ ਸੋਝੀ ਸੀ। ਉਹਨਾਂ ਨੇ ਮੇਰੇ ਤੋਂ ਭਾਈ ਅਜੈ ਰਾਮ ਜੀ ਸੈੜਾ ਮੁਖਾਦਕ। ਇਸ ਤਰ੍ਹਾਂ ਜਿਹਨਾਂ 'ਤੇ ਕਿਰਪਾ ਹੋਈ ਉਹਨਾਂ ਨੇ ਪਛਾਣਿਆ, ਅਤੇ ਫਿਰ ਦੌਲਤ ਖਾਨ ਲੋਧੀ 'ਤੇ ਵੀ ਬਾਅਦ ਤੋਂ ਕਿਰਪਾ ਹੋ ਗਈ ਸੀ। ਤਿੰਨ ਨੇਫਲ ਜਨਮ ਸਭ ਰੇਖਾ ਦੁਆਇਆ ਆਰਾਮ। ਕਹਿੰਦੇ ਉਹਨਾਂ ਲੋਕਾਂ ਦਾ ਜਨਮ ਨਿਸਫਲਿਆ, ਉਹਨਾਂ ਨੇ ਆਪਣਾ ਸਾਰਾ ਇਹ ਮਨੁਸ਼ੀਆਂ ਨੂੰ ਵਿਅਰਥ ਗੁਆ ਲਿਆ। ਉਹਨਾਂ ਨੇ ਜਿਹੜੇ ਨਿਸਫਲ, ਜਿਹਨਾਂ ਦਾ ਆਪਣਾ ਕੋਈ ਜੀਵਨ ਨਹੀਂ, ਉਹਨਾਂ ਬੰਦਿਆਂ ਨਾਲ ਮਿਲ ਕੇ ਨਿਸਫਲ ਭੈੜੇ ਕਰਮ ਕਰਕੇ ਸਾਰਾ ਜਿਹੜਾ ਮਨੁੱਖ ਜਨਮ ਉਹ ਇਸ ਤਰ੍ਹਾਂ ਫਜ਼ੂਲ ਗੁਆ ਲਿਆ। ਉਹਨਾਂ ਦੇ ਸਾਰੇ ਕਰਮ ਵੀ ਨਿਸਫਲ ਆ, ਉਹਨਾਂ ਦਾ ਜਨਮ ਵੀ ਨਿਸਫਲ ਆ। ਕਿਉਂ? ਉਹਨਾਂ ਨੇ ਨਾਮ ਜਪੇ ਤੋਂ ਬਿਨਾਂ ਸਾਰਾ ਸਮਾਂ ਜਿਹਨਾਂ ਮਿਲਿਆ ਸੀ, ਜਨਮ ਤੋਂ ਲੈ ਕੇ ਮੌਤ ਤੱਕ ਸੁਨਹਿਰੀ ਸਮਾਂ ਆ, ਇਹਨੂੰ ਆਪਣਾ ਵਿਅਰਥ ਗੁਆ ਲੈਂਦੇ। ਨਿਫਲ ਜਨਮ ਤਿੰਨ ਪ੍ਰੇਥਾ ਗੁਆਇਆ ਅਤੇ ਸਾਖਤ ਮੋਏ ਮਰ ਚੂਰੇ। ਐਸੇ ਮਨੁੱਖਾਂ ਨੇ ਆਪਣਾ ਜਨਮ ਫਜ਼ੂਲ ਕੰਮਾਂ 'ਚ ਲਾ ਕੇ ਵਿਅਰਥ ਗੁਆ ਲਿਆ। ਉਹ ਜਿਹੜੇ ਸਾਖਤ ਪਾਪੀ ਲੋਕ ਨਾਸਤਕ ਮਰਮੇ ਨੇ ਤਹਿਕੀਕ ਨਿਸ਼ਚੇ ਕਰਕੇ ਝੂਰ ਝੂਰ ਕੇ ਮਰਦੇ ਆ। ਅਤੇ ਪੁੱਤਾਂ ਦੀਆਂ ਵੀ ਪਰਿਵਾਰ ਇਸਤਰੀ ਉਹ ਵੀ ਸਤਿਕਾਰ ਨਹੀਂ ਕਰਦੇ। ਘਰ ਉਹ ਦਹਿ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰ। ਘਰ ਦੇ ਵਿੱਚ ਇਹ ਅਮੋਲਕ ਪਦਾਰਥ ਦੇ ਹੁੰਦਿਆਂ ਵੀ ਜਿਹੜੇ ਭਾਗਾਂ ਤੋਂ ਹੀਣੇ ਬੰਦੇ ਆ, ਉਹ ਪਰਮਾਤਮਾ ਤੋਂ ਦੂਰ ਰਹਿ ਕੇ ਭੁੱਖੇ ਮਰਦੇ ਆ। ਉਹ ਸੰਗ ਚ ਆ ਹੀ ਨਹੀਂ ਸਕਦੇ, ਉਹਨਾਂ ਦੇ ਭਾਗ ਹੀ ਐਸੇ ਆ। ਹਰ ਹਰ ਤਨਿਕਾ ਦਰਸ਼ਨ ਕਰੀ ਉਹ ਜਿਹਨੇ ਹਰ ਹਰ ਨਾਮ ਨਾਲ ਪਾਇਆ। ਪਾਤਸ਼ਾਹ ਸਚੇਤ ਕਰਦੇ ਆ ਇਹ ਨਿਰੰਕਾਰ ਪਰਮੇਸ਼ਰ,
ایسے پاپیاں دا سانوں درشن نہ کرائے، ناستک لوکاں دا جنہاں نے ہری نرنکار پرمیشر دے نام نو نہیں تیایا ہے۔ پارتری جی کہندے کل جنوں کے بچن پرے نہ کرن مجار، ایسے مورکھ لوکاں دے بچن کہندے کناں چ بنا پہن، پتہ نہیں کیڑے ویلے انہاں دا ماڑا سنیا بچن اثر کر کے سن گرو تو بے مخ کر دے۔ جنہیں درشن ستگر پرش نہ پایا، جڑے پرشاں نے درشنوں وچوں ستگر پرکھاں دا پوتر درشن نہیں پایا، انہوں دا جنم نشفل ہے، پرشٹ ہے۔ ہم چاترک دین ہر پاس بینتی ہوں، پاشاہی تو چاترک پپیہ دین ہیں، چاترک پپیہ من دینتا گریبی حلیمی تار کے آپ دے چرنوں کی بینتی کرتے ہیں۔ جس طرح ہم سارے پپیہے پکار دے پھرو، اس طرح اِسی جگہ سوروپی پپیہے دین من ہو کے تین رنگار تہاڈے کول ارداس کردے ہاں۔ گرمل گرمیر میرا پیارا، ہم ستگر کرہ بھگتی رن، یہ میرے پیارے ستگراں ملا دے، گراں ملا دے، جنہاں ستگراں تو ملیا ہاں اور جڑے گرو تیرے نہ ملے ہوئے، انہاں پیارے ستگراں ملاؤ تاں کہ اسی ستگر سچے پاتشاہ دے چرناں جا کے سیوا روپی بھگتی کریے۔ ہر ہر ستگر کرہ بھگتی، جاں ہر پربھ کرپا تارے، وہ ہری نرنکار کرپا درشتی دھارے، پھر ہی نرنکار دی بھگتی کراوے۔ جی میری شی ہروان سنگھ جی اتنے اورینٹ کالج پڑھتے سی لاہور، تو انہوں نے پرنسپل سی وہ بندگی والا سی، آسن میں جا کے بھجن کرنا، یوگا کرنا، یہ نہیں ہسنا۔ اس دن کہنے لگے تم ہس رہے ہیں، تین تھوڑے دنوں بعد پورے مرشد ملنے والے، یہ آسن تیرے تھلے پیش جائے گا۔ اور سما آیا، من چاٹ ہو گیا، پھر گرو کی تلاش تر پہ، پھر سن باہر اس میں مکھیری والے مل گئے۔ یہ کہنے کہ گرو لادو رہے بابا بخار لے جا گئے، اتنے مہاپرکھ نے ہر اکھڑ پنیا کے لنگر لایا ہوا، آئے سی پرشادا چگن، جب درشن کیتا بس تسلی ہو گئی۔ پھر بینتی کی، کہنے کہ اتنے استھان پہ آئے ہو، اتنے پھر گئے، پھر مہاپرکھ کہنے لگے بڑی کالی ہے، سیوا کرو۔ پھر وہ بورا جا لے کے اس گل کھ کے پا لیا، کہنے بڑے تیاگی بن کے دکھا۔ پھر وہ بالن جہا کٹنا ہی اگے جو کوئی ترتا نہیں، کہندے تھانوں کی ہویا، ہوں پڑھتے لکھتے آئے سی، بالن کٹیا، اور جگماں کی کوئی پرواہ نہیں، لیرا بن کے بالن کٹن کی سیوا کر دیا۔ پھر ماں پور خوش ہو گیا، بخشش کی تھی، پھر بڑی کمائی کی تھی۔ پھر بہاڑے پندن بابا ہیرا سنگھ جی برہم گنی، انہوں نے چرنوں بھیجتا، اتنے سیوا کرتے ہیں۔ پھر بڑی بخشش ہوئی، پھر باہر چلے جانا، وہ پو کام نہیں، ایک زیادہ لے کے بھجن چ بہ گیا۔ کہنے لگے ہروان سنگھ کتنے ہے، پھر جی ملنی ہے، کہیں لجو بھائی، وہ زیادہ لے پھر سونے سمادھی اتنے بار کھجنے۔ کہنے لگے تو ریشی ہے پرانا کوئی، وہ نہ آئے، پھر ریشی ہروان سنگھ پہ گیا، ریخی کہنے لگ، کہتے تم ہوں اتنے نہ آیا کر، جان تم رہ جا سی، انہیں بڑا برا کرنا، جب انہیں مارے نے پھر پھر تو کشمیر والا یاد دماغ دے سی، ادھر پہ بھی پہنچ دے علاقے سے بچڑتے ہیں۔ پھر کہتے مارا جب میں ہونا تو مجھے چھیتی بھیج دیں، جب میں شریر چڈا میرے کول ہو۔ پھر مہاراج آنندپور آ گئی، وہ کوٹی آئی، تین دن رہے، باہر ننگی تلوار کا پہرا جندا لا، کہندے بھائی جندا نہیں کھولنا، کدے رام رائے والی گل نہ کرے۔ پھر جنہوں اج آزاد کشمیر کہندے، ادو ایک ہی سی، ادھر پہ وہ مظفرپور کے علاقے کا، ادھر بھیجے گئے، وہ تھوڑا بخار ہوا، چیتے بھی تو مہاپرش اتنے پہنچ گئے۔ پھر اپنے گوڈے کے سر رکھ کے شری جاؤ جی صاحب پڑھیا، دب درشٹی پائی،
పేరు చోళా బదులు ఆ పేరు తెలియాగరికి ఆయన తీయదని మా పేరు పదాలు అలాగే మా పురుషం లేకపోయి వాళ్ళ ఒక్క కోతకు యేసు వాస్తే దేవుడి ప్రేమీయ ఉన్నది ఏసి పవిత్ర దృష్టి ఉంది ఇతర సంతరించింది తిమ్మారాజం చేసింది శాస్త్ర సదాకోర ఉమకేరి టాలగాడ్ ఉత్తే కైలాస్ ఉత్తే ఫిర్ అఖండ జాప్ పురాతన మర్యాదా నా కరాయ ఫిర్ ఉన్నా తో మూల మంత్ర దా 40 దిన విధి నాల్ జాప్ కరా ਫਿਰ ਉੱਥੇ ਸੇਵਾ ਲਾਈ ਅਤੇ ਉਹਨਾਂ ਮਹਾਂਪੁਰਖਾਂ ਨੇ ਉਸ ਇਲਾਕੇ ਦੇ ਵਿੱਚ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਫਲਾਂ ਦੋਨੋਂ ਮਹਾਂਪੁਰਖ ਉਸ ਇਲਾਕੇ 'ਚ ਬਹੁਤ ਸਿੱਖੀ ਜਗਾਈ ਅੰਬਰ ਛਕਾਏ ਕੀਰਤਨ ਬਖਿਆਨ ਸੋ ਇਸ ਵਾਸਤੇ ਇਹ ਜਿਹੜੇ ਪ੍ਰੇਮ ਪੈ ਜਾਂਦਾ ਹੈ ਸੀ ਅਵਸਥਾ ਹੈ ਮੈਂ ਗੁਰਬਿੰਦ ਅਵਰ ਨੂੰ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਕਹਿੰਦੇ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ ਸਤਿਗੁਰਾਂ ਤੋਂ ਬਿਨਾਂ ਹੋਰ ਸਾਡਾ ਕੋਈ ਬੇਲੀ ਸਾਥੀ ਨਹੀਂ ਇਸ ਵਾਸਤੇ ਗੁਰੂ ਪੂਜਨੀਕ ਸਤਿਗੁਰ ਸਾਡੇ ਪ੍ਰਾਣ ਰੂਪ ਹਨ ਜਦੋਂ ਬਾਬਾ ਬੁੱਢਾ ਸਾਹਿਬ ਅਰਦਾਸ ਚਲੇ ਗਏ ਫਿਰ ਬਾਬਾ ਜੀ ਨੇ ਚੇਤੇ ਕੀਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਉਂਕਿ ਜਾਣੀ ਜਾਣ ਸੀ ਵੀ ਸਾਡਾ ਹੁਣ ਸਮਾਂ ਆ ਗਿਆ ਸੱਚਖੰਡ ਜਾਣ ਦਾ ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਉੱਥੇ ਗਏ ਫਿਰ ਬਾਬਾ ਜੀ ਨੂੰ ਦਰਸ਼ਨ ਦਿੱਤੇ ਉਹਨੇ ਹੱਥ ਜੋੜੇ ਮਹਾਰਾਜ ਉਹਨਾਂ ਨੇ ਆ ਗਿਆ ਬਖਸ਼ੋ ਮਹਾਰਾਜ ਕਹਿੰਦੇ ਤੁਸੀਂ ਤਾਂ ਸੁਤੰਤਰ ਹੀ ਹਾਂ ਫਿਰ ਬਸ ਸ੍ਰੀ ਜਪਜੀਤ ਸਾਹਿਬ ਦਾ ਮਹਾਰਾਜ ਨੇ ਆਪ ਪਾਠ ਕੀਤਾ ਬਾਬਾ ਬੁੱਢਾ ਜੀ ਸੀ ਜੋਤੀ ਉਸ ਸਮਾ ਗਏ ਮਹਾਰਾਜ ਕਹਿਣ ਲੱਗੇ ਤੁਸੀਂ ਤਾਂ ਅੱਗੇ ਭੇਜ ਸਰੂਪ ਮਹਾਰਾਜ ਨੇ ਆਪ ਉਹਨਾਂ ਦੀ ਅੰਤਮ ਸਾਰੀ ਕਿਰਿਆ ਕੀਤੀ ਇਹ ਸ਼ਰਧਾ ਭਗਤੀ ਹੈ ਕਿ ਗੁਰੂ ਸਾਹਿਬ ਅੰਤਮ ਦਰਸ਼ਨ ਦੇਣ ਮੈਂ ਗੁਰਬਿੰਦ ਅਵਰ ਨੂੰ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਸਤਿਗੁਰਾਂ ਤੋਂ ਬਿਨਾਂ ਹੋਰ ਸਾਡਾ ਕੋਈ ਬੇਲੀ ਸੰਗੀ ਸਾਥੀ ਨਹੀਂ ਇਸ ਲਈ ਸਤਿਗੁਰੂ ਜੀ ਪੂਜਨੀਕ ਸਾਡੇ ਪ੍ਰਾਣ ਰੂਪ ਹਨ ਕਹੁ ਨਾਨਕ ਗੁਰਨਾਮ ਦ੍ਰਿੜਾਇਆ ਹਰ ਹਰ ਨਾਮ ਹਰ ਸਤੀ ਸਤਿਗੁਰ ਪਾਤਸ਼ਾਹ ਜੀ ਮਿਹਰ ਕਰਦੇ ਹਨ ਸਤਿਗੁਰਾਂ ਨੇ ਸਾਨੂੰ ਨਾਮ ਦ੍ਰਿੜ ਕਰਵਾਤਾ ਪੱਕਾ ਭਰੋਸਾ ਬਣਾਤਾ ਕਿ ਨਾਮ ਜਪੇ ਨੇ ਕਲਿਆਣ ਕਿਹੜਾ ਨਾਮ ਨਿਰੰਕਾਰ ਜਿਹੜਾ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹਰਿਆਂ ਭਰਿਆਂ ਕਰਨ ਵਾਲਾ ਉਹਦਾ ਜਿਹੜਾ ਸਤੀ ਮੈਨੇ ਸੱਤ ਨਾਮ ਮੰਤਰ ਆ ਮੂਲ ਮੰਤਰ ਇਹ ਦ੍ਰਿੜ ਕਰਾ ਦਿੱਤਾ ਹੈ ਹਮ ਚਾਤਰਕ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਹਮ ਮੈਨੇ ਸਾਰੇ ਪਪੀਆਂ ਦੀ ਨਿਆਈ ਅਸੀਂ ਜਗਿਆ ਸਰੂਪੀ ਬਿੰਡੇ ਹਾਂ ਪਪੀਹੇ ਹਾਂ ਦੀਨ ਮਨੇ ਹੋ ਕੇ ਤੁਹਾਡੇ ਕੋਲ ਬੇਨਤੀ ਕਰਦੇ ਹਾਂ ਬੜਾ ਹੰਸ ਮਹੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾ ਤਾਰਾ ਹਿਰ ਨਿਰੰਕਾਰ ਕਿਰਪਾ ਕਰੋ ਹਿਰ ਨਿਰੰਕਾਰ ਕਿਰਪਾ ਕਰੋ ਆਪ ਕਿਰਪਾ ਦੀ ਹਾਂਜੀ ਖਾਣ ਆ ਕਿਰਪਾ ਕਰੋ ਇਹ ਕਿਰਪਾਲੂ ਪਰਮੇਸ਼ੁਰ ਸਾਰੀ ਤਰ੍ਹਾਂ ਦੀ ਕਿਰਪਾ ਕਰਕੇ ਨਿਰੰਕਾਰ ਰੂਪੀ ਸੁੱਖਾਂ ਦੇ ਦਾਤੇ ਸਤਿਗੁਰਾਂ ਨਾਲ ਸਾਨੂੰ ਮੇਲ ਦੇਣਾ ਕਰੋ ਹਮ ਪੁੱਛਿਆ ਸਤਿਗੁਰ ਪਾਸ ਅਰਬਾਤਾ ਅਸੀਂ ਪੁੱਛਦੇ ਹਾਂ ਜਿਸ ਤਰ੍ਹਾਂ ਸਾਰੇ ਜੀ ਪੁੱਛਦੇ ਅਸੀਂ ਵੀ ਪੁੱਛਦੇ ਹਾਂ ਕਿ ਸਤਿਗੁਰਾਂ ਦੇ ਕੋਲੋਂ ਪਰਮੇਸ਼ਰ ਦੀਆਂ ਬਾਤਾਂ ਮੈਨੇ ਗੱਲਾਂ ਨੂੰ ਬਚਨਾਂ ਨੂੰ ਪੁੱਛਦੇ ਹਾਂ ਉਹਨਾਂ ਪਿਆਰਿਆਂ ਦੇ ਬਚਨ ਸੁਣ ਸੁਣ ਕੇ ਮਨ 'ਚ ਸ਼ਰਧਾ ਆਉਂਦੀ ਹੈ ਵਿਸ਼ਵਾਸ ਵੱਜਦਾ ਹੈ ਸਤਿਗੁਰ ਪਾਸ ਹਰ ਬਾਤ ਪੁੱਛ ਹੈ ਜਿਨ ਨਾਮ ਪਦਾਰਥ ਪਾਇਆ ਅਸੀਂ ਸਤਿਗੁਰਾਂ ਤੋਂ ਪਰਮੇਸ਼ੁਰ ਦੇ ਬਚਨਾਂ ਨੂੰ ਪੁੱਛਦੇ ਹਾਂ ਔਰ ਜਿਨ੍ਹਾਂ ਨੇ ਇਹ ਪਰਮੇਸ਼ੁਰ ਦਾ ਨਾਮ ਪਦਾਰਥ ਪਾਇਆ ਹੋਇਆ ਉਹਨਾਂ ਨੂੰ ਪੁੱਛਦੇ ਹਾਂ ਤੁਹਾਨੂੰ ਇਹ ਕਿਰਪਾ ਕਿਵੇਂ ਹੋਈ ਹੈ ਪਾਏ ਲਗਾ ਨਿਤ ਕਰੇ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਅਸੀਂ ਸਤਿਗੁਰਾਂ ਦੇ ਪਾਏ ਚਰਨੀ ਲਾ ਕੇ ਹਮੇਸ਼ਾ ਬੇਨਤੀਆਂ ਕਰਦੇ ਹਾਂ ਕਿਉਂ ਗੁਰੂ ਜਿਹੜੇ ਪੂਜਾ ਜੋ ਸਤਿਗੁਰਾਂ ਨੇ ਪਰਮਾਤਮਾ ਦੀ ਪ੍ਰਾਪਤੀ ਦਾ ਪੰਥ ਜਿਹੜਾ ਰਸਤਾ ਇਹ ਦੱਸਿਆ ਕਿ ਇਸ ਰਸਤੇ 'ਤੇ ਚੱਲੋਂਗੇ ਕਿ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਸੋਈ ਭਗਤ ਦੁੱਖ ਸੁੱਖ ਸੰਮਤ ਕਰ ਜਾਣਾ ਹਰ ਹਰ ਨਾਮ ਹਰ ਰਸਤਾ ਕੋਈ ਮੈਨੇ ਉਹ ਹੀ ਅਸਲ ਵਿੱਚ ਭਗਤ ਆ ਜਿਹੜਾ
ਦੁੱਖ ਤੇ ਸੁੱਖ ਨੂੰ ਸਮਤ ਇੱਕ ਸਮਾਨ ਕਰਕੇ ਜਾਣੇ। ਔਰ ਜਿਹੜਾ ਜਾਣਦਾ ਉਹ ਸਿਰ ਪਰਮੇਸ਼ਵਰ ਦੇ ਨਾਮ ਵਿੱਚ ਰੱਤਾ ਰਹਿੰਦਾ, ਉਹਦੀ ਸੁਰਤੀ ਵਿਰਤੀ ਨਾਮ ਵਿੱਚ ਜੁੜੀ ਰਹਿੰਦੀ ਹੈ। ਜਿਵੇਂ ਧੰਨ ਧੰਨ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਘੱਟ ਹੋ ਰਿਹਾ ਪਰ ਆਨੰਦ ਸਰੂਪ 'ਚ ਰਹਿ ਰਿਹਾ। ਹਰ ਕਿਰਪਾ ਕਰ ਗੁਰ ਸਤਿਗੁਰ ਮੇਲ ਸੁਖਦਾਤਾ। ਇਹ ਕਿਰਪਾ ਕਰਨ ਵਾਲੇ ਨਿਰੰਕਾਰ, ਕਿਰਪਾ ਕਰਕੇ ਗੁਰੂ ਜਿਹੜੇ ਪੂਜਾ ਜੋ ਸੁੱਖਾਂ ਦਾ ਦਾਨ ਦੇਣ ਵਾਲੇ ਸਤਿਗੁਰਾਂ ਨਾਲ ਸਾਨੂੰ ਮੇਲ ਦੇਣਾ ਕਰੋ। ਸੁਣ ਗੁਰਮੁਖ ਨਾਮ ਸਭ ਦਿਨ ਸੇ ਹਮੇ ਪਾਪਾ। ਗੁਰਮੁਖ ਤਾਈ ਧਾਰ ਕੇ ਗੁਰਮੁਖ ਹੋ ਕੇ ਪਰਮੇਸ਼ਰ ਦਾ ਨਾਮ ਸੁਣ। ਗੁਰਮੁਖ ਗੁਰੂ ਜਿਹੜੇ ਚੇਤਨ ਮੁੱਖ ਮੁੱਖ ਮੈਂ ਸਾਰਿਆਂ ਦਾ ਅਧਿਸ਼ਠਾਨ ਆਸਰਾ ਰੂਪ ਨਿਰੰਕਾਰ ਦੇ ਨਾਮ ਨੂੰ ਗੁਰਮੁਖ ਸਤਿਗੁਰਾਂ ਦੁਆਰਾ ਸੁਣ, ਕੰਨਾਂ ਵਿੱਚ ਸੁਣ ਤੇ ਜੇ ਹੁਣ ਯਾਦ ਕਿ ਜਿੰਨੇ ਤੇਰੇ ਪਾਪ ਆ ਸਾਰੇ ਨਾਸ਼ ਹੋ ਜਾਣਗੇ। ਜਪ ਹਰ ਹਰ ਜਪ ਹਰ ਹਰ ਨਾਮ ਦੇ ਜਗਤ ਆਪਾਂ ਨੂੰ ਹਰੀ ਹਰ ਪਰਮੇਸ਼ਰ ਨਾਮ ਨੂੰ ਜਪਣ, ਨਿਰੰਕਾਰ ਦੇ ਨਾਮ ਨੂੰ ਜਪ, ਸਾਰੇ ਜੀਵਾਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਪਰਮੇਸ਼ਰ ਦਾ ਨਾਮ ਜਪਣੇ ਜੋਗ ਆ ਉਹਦੇ ਨਾਮ ਨੂੰ ਜਪ ਜਪਣਾ ਕਰ, ਜਗਤ ਦੇ ਜਿੰਨੇ ਤਾਪ ਸੰਤਾਪ ਦੁੱਖ ਲੈ ਜਾਣਗੇ। ਜਿਸ ਤਰ੍ਹਾਂ ਰਾਜਾ ਸਿੰਘ ਸੀ ਸਰਦਾਰ ਸੀ ਅਤੇ ਬੜਾ ਬਿਮਾਰ, ਵੱਡੇ ਲੋਕਾਂ ਕੋਲ ਡਾਕਟਰ ਵੈਦਾਂ ਹਕੀਮਾਂ ਦੀ ਕਮੀ ਨਹੀਂ ਹੁੰਦੀ, ਆਰਾਮ ਨਾ ਆਇਆ ਅਤੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਅਤੇ ਸਾਰੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਭਾਈ 40 ਦਿਨ ਮੂਲ ਮੰਤਰ ਸਾਹਿਬ ਦਾ ਵਿਧੀ ਨਾਲ 1.25 ਲੱਖ ਪਾਠ ਕਰੋ। ਫਿਰ ਸਾਰਿਆਂ ਤੋਂ 1.25 ਲੱਖ ਪਾਠ ਕਰਾਇਆ ਅਤੇ ਫਿਰ ਉਹ ਸਰਦਾਰ ਦਾ ਜਿਹੜਾ ਦੁੱਖ ਸੀ ਨਿਵਿਰਤ ਹੋਇਆ ਸੀ। ਹਰ ਹਰ ਨਾਮ ਜੀ ਨੇ ਆਰਾਧਿਆ ਤਿਨਕੇ ਦੁੱਖ ਪਾਪ ਨਿਵਾਰੇ। ਜਿਨ੍ਹਾਂ ਨੇ ਵੀ ਨਿਰੰਕਾਰ ਪਰਮੇਸ਼ਵਰ ਦੇ ਨਾਮ ਨੂੰ ਆਰਾਧਿਆ ਪਰਮਾਤਮਾ ਨੇ ਕਿਰਪਾ ਕਰਕੇ ਉਹਨਾਂ ਦੇ ਸਾਰੇ ਦੁੱਖ ਵੀ ਅਤੇ ਪਾਪ ਵੀ ਨਿਵਿਰਤ ਕਰਕੇ ਦੂਰ ਕਰ ਦਿੱਤੇ ਹਨ। ਸਤਿਗੁਰ ਗਿਆਨ ਖੜਗਾ ਦੀਨਾ ਜਮਕੰਕਰ ਮਾਰ ਵਧਾਰੇ, ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਗਿਆਨ ਰੂਪੀ ਖੜਗ ਖੰਡਾ ਜਿਸ ਸਮੇਂ ਮਨ ਰੂਪੀ ਹੱਥਾਂ 'ਚ ਫੜਾ ਦਿੱਤਾ ਅਤੇ ਜਿਹੜੇ ਮਾਰਨ ਵਾਲੇ ਜਮਨ ਦੇ ਦੂਤ ਬਦਾਰੇ ਮੈਨੇ ਨਾਸ਼ ਕਰਤੇ ਖੰਡਾ ਦਿੱਤੇ ਸਾਰੇ। ਹਰ ਪ੍ਰਭ ਕਿਰਪਾ ਕਰੀ ਸੁਖਦਾਤੇ ਦੁੱਖ ਦਾਤੇ ਪਾਪ ਸੰਤਾਪਾ। ਜਿਸ ਸਮੇਂ ਸੁੱਖਾਂ ਦੇ ਦਾਤੇ ਨਿਰੰਕਾਰ ਨੇ ਮੇਹਰ ਦੀ ਨਿਗਾਹ ਧਾਰਨਾ ਕੀਤੀ ਸਾਰੇ ਪਾਪ ਸੰਤਾਪ ਦੁੱਖ ਲੈ ਗਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਤਰਨ ਤਰਨ ਸਾਹਿਬ ਦਰਬਾਰ ਸਾਹਿਬ ਆਉਂਦੇ ਸੀ ਅਤੇ ਦਰਸ਼ਨ ਦੁਆਰ ਦੇ ਦੋਹੀ ਪਾਸੇ ਰੋਗੀ ਬੈਠੇ ਹੁੰਦੇ ਸੀ, ਮਹਾਰਾਜ ਮੇਹਰ ਦ੍ਰਿਸ਼ਟੀ ਪਾਉਂਦੇ ਜਾਂਦੇ ਸੀ ਨਾਲ ਹੀ ਦੁੱਖ ਦੂਰ ਕਰ ਦਿੰਦੇ ਸੀ। ਸੁਣ ਗੁਰਮੁਖ ਨਾਮ ਸਭ ਦਿਨ ਸੇ ਹਮੇ ਪਾਪਾ। ਜਿਹੜੇ ਗੁਰਮੁਖ ਪਰਮੇਸ਼ਰ ਨਾਮ ਨੂੰ ਸੁਣਦੇ ਗੁਰਮੁਖ ਦੇ ਨਾਮ ਨੂੰ ਸੁਣੇ, ਨਾਮ ਦੇ ਸੁਣਨੇ ਨਾਲ ਹਮੇ ਹੰਕਾਰ ਆਦਿਕ ਜਿੰਨੇ ਤਮਾਮ ਪਾਪ ਬਿਨ ਸੇ ਨਾਸ਼ ਹੋ ਜਾਂਦੇ ਹਨ। ਕਿਉਂਕਿ ਸੁਣ ਦਾ ਵੀ ਬੜਾ ਭਾਰੀ ਮਹੱਤਵ ਹੈ। ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਰ, ਨਿਰੰਕਾਰ ਦੇ ਨਾਮ ਨੂੰ ਜਪੋ, ਨਿਰੰਕਾਰ ਦੇ ਨਾਮ ਨੂੰ ਜਪੋ। ਨਿਰੰਕਾਰ ਦਾ ਨਾਮ ਸਾਡੇ ਮੈਨੂੰ ਪਾਇਆ ਮੈਨੇ ਬੜਾ ਚੰਗਾ ਲੱਗਿਆ। ਮੁੱਖ ਗੁਰਮੁਖ ਮੁੱਖ ਗੁਰਮੁਖ ਜਪ ਸਭ ਰੋਗ ਵਾਰ, ਮੁੱਖ ਦੁਆਰਾ ਪਰਮੇਸ਼ਵਰ ਨਾਮ ਜਪ ਕੇ ਸਾਰੇ ਰੋਗਾਂ ਨੂੰ ਗਵਾ ਦਿੱਤਾ ਹੈ। ਗੁਰਮੁਖ ਜਪ ਸਭ ਰੋਗ ਵਾਇਆ, ਰੋਗ ਪਏ ਸਰੀਰਾਂ। ਸਤਿਗੁਰਾਂ ਦੁਆਰਾ ਪਰਮੇਸ਼ਵਰ ਨਾਮ ਜਪਿਆ ਸਾਰੇ ਰੋਗਾਂ ਨੂੰ ਗਵਾ ਦਿੱਤਾ ਅਤੇ ਸਰੀਰ ਅਰੋਗ ਤੰਦਰੁਸਤ ਹੋ ਗਿਆ ਹੈ। ਆਮਦਨ ਸਾਹਿਬ ਸਮਾਧ ਹਰ ਲੱਗ ਗਈ, ਹਰ ਜਪਿਆ ਗੈਰ ਗੰਭੀਰ। ਜਿਸ ਸਮੇਂ ਗੈਰ ਗੰਭੀਰ ਨਿਰੰਕਾਰ ਦੇ ਨਾਮ ਨੂੰ ਜਪਿਆ ਅਤੇ ਆਮਦਨ ਦਿਨ ਰਾਤ ਪਰਮਾਤਮਾ ਸਹਿਜ ਸਮਾਧ ਹੁੰਦੀ ਨਿਰਵਿਕਲਪ ਸਮਾਧੀ ਲੱਗਦੀ, ਉੱਥੇ ਤਾਂ ਕੋਈ ਫੁਰਨਾ ਨਹੀਂ ਰਹਿ ਜਾਂਦਾ, ਅਫੋਰਾ ਅਵਸਥਾ ਹੋ ਜਾਂਦੀ ਹੈ। ਜਾਤ ਅਜਾਤ ਨਾਮ ਜਨ ਤੇ ਆਇਆ ਤੈਨੂੰ ਪਰਮ ਪਦਾਰਥ ਪਾਇਆ। ਜਾਤ ਉੱਚੀ ਜਾਤੀ ਹੈ, ਅਜਾਤ ਨੀਚ ਜਾਤੀ ਹੈ। ਜਿਨ੍ਹਾਂ ਨੇ ਵੀ ਇਹਨਾਂ ਵਿੱਚੋਂ ਪਰਮੇਸ਼ਵਰ ਨਾਮ ਨੂੰ ਧਿਆਇਆ ਉਹਨਾਂ ਨੇ ਮੁਕਤੀ ਰੂਪੀ ਇਹ ਜਿਹੜਾ ਪਰਮ ਵੱਡਾ ਪਦਾਰਥ ਇਹਨੂੰ ਪਾ ਲਿਆ ਹੈ। ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ, ਹਰੀ ਨਿਰੰਕਾਰ ਦੇ ਨਾਮ ਨੂੰ ਜਪਦੇ ਹਾਂ। ਨਾਮ ਨੂੰ ਜਪਣਾ ਮੇਰੇ ਮਨ ਨੂੰ ਬਹੁਤ ਚੰਗਾ ਲੱਗਦਾ। ਜਦੋਂ ਨਾਮ 'ਚ ਰਸ ਆ ਜਾਏ ਤਾਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ,
ਜੇ ਕੋਈ ਕਰਦਾ ਵੀ ਆ ਤੇ ਮਨ ਨੂੰ ਤਕਲੀਫ ਹੁੰਦੀ ਹੈ ਤੇ ਐਵੇਂ ਸਾਡਾ ਟਾਈਮ ਵੇਸਟ ਕਰਦੇ ਆ। ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ, ਇਹ ਨਾਮ ਜਪਣਾ ਮੇਰੇ ਮਨ ਨੂੰ ਪਾਇਆ। ਹਰ ਧਾਰੋ ਕਿਰਪਾ ਕਰ ਕਿਰਪਾ ਲਿਓ ਅਵਾਰੇ ਰਾਮ, ਨਿਰੰਕਾਰ ਕਿਰਪਾ ਧਾਰੋ ਕਿਰਪਾ ਦ੍ਰਿਸ਼ਟੀ ਧਾਰਨਾ ਕਰੋ। ਕਿਰਪਾ ਕਰਕੇ ਸਾਨੂੰ ਦਾਸ ਨੂੰ ਅਵਾਰੇ ਮੈਨੇ ਬਚਾ ਲੈਣਾ ਕਰੋ, ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਲਓ। ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ, ਹੇ ਰਮੇ ਹੋਏ ਅਸੀਂ ਪਾਪੀ ਹਾਂ, ਪਾਪੀ ਹਾਂ ਸਾਰੇ ਪਾਪੀਆਂ ਚੋਂ ਅਸੀਂ ਬਹੁਤ ਵੱਡੇ ਮਹਾਂਪਾਪੀ ਹਾਂ। ਸ਼ੁਭ ਗੁਣਾਂ ਤੋਂ ਰਹਿਤ ਹਾਂ ਪਰ ਅਸੀਂ ਤਾਂ ਦੀਨ ਗਰੀਬ, ਤੁਹਾਡੇ ਆਸਰੇ ਹਾਂ ਸਾਡੀ ਲਾਜ ਰੱਖੋ। ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਰਣ ਆਇਆ, ਅਸੀਂ ਪਾਪੀ ਹਾਂ ਸ਼ੁਭ ਗੁਣਾਂ ਤੋਂ ਖਾਲੀ ਹਾਂ, ਗਰੀਬ ਦਾਸ ਹਾਂ ਤੇ ਦਇਆ ਕਰਨ ਵਾਲੇ ਨਿਰੰਕਾਰ

ਨਾਮ ਰਸ ਨੂੰ ਪਾਇਆ ਹੈ। ਹਰ ਧਾਰੋ ਕਿਰਪਾ ਕਰ ਕਿਰਪਾ ਲਿਹੋ ਵਾਰੇ ਨੂੰ। ਹੇ ਸੱਚੇ ਪਾਤਸ਼ਾਹ ਕਿਰਪਾ ਧਾਰੋ, ਕਿਰਪਾ ਮੇਹਰ ਦੀ ਦ੍ਰਿਸ਼ਟੀ ਧਾਰਨਾ ਕਰੋ। ਹੇ ਰਮੇ ਹੋਏ ਕਿਰਪਾ ਕਰਕੇ ਸਾਨੂੰ ਅਵਾਰੇ ਮੈਨੇ ਬਚਾ ਲਓ। ਇਹ ਕਲਯੁੱਗ ਜਿਹੜਾ ਪੋਥੀ ਦੇ ਉੱਤੇ ਦੇਖਿਆ, ਜੇ ਤਾਂ ਭਾਈ ਕੁਝ ਸਿੱਖਣਾ ਆ, ਇਹ ਤਾਂ ਦ੍ਰਿਸ਼ਟੀ ਰੱਖੋ ਵਿੱਚ। ਜੇ ਟਾਈਮਿੰਗ ਪੂਰਾ ਕਰਨਾ, ਫਿਰ ਪੱਲੇ ਕੁਛ ਨਹੀਂ ਪੈਣਾ ਤੁਹਾਡੇ। ਪੋਥੀਆਂ ਪ੍ਰਕਾਸ਼ ਕੀਤੀਆਂ, ਗੁਰੂ ਗ੍ਰੰਥ ਸਾਹਿਬ ਦਾ ਤੁਹਾਨੂੰ ਭੈ ਨਹੀਂ। ਇੱਕ ਸਿਪਾਹੀ ਆ ਜਾ, ਲੈ ਤਾਂ ਨੀਂਦ ਆ ਜਾ, ਇਹ ਆਉਂਦੀ ਨੀਂਦ ਕਿ ਪਤਾ ਨਹੀਂ ਕਿਵੇਂ ਆ ਗਿਆ। ਇੱਕ ਬੰਦੇ ਦਾ ਡਰ ਰੱਖਦੇ ਹਾਂ ਅਤੇ ਗੁਰੂ ਦਾ ਡਰ। ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਆ। ਹੈਂ ਮਹਾਰਾਜ ਦੇ ਵਿੱਚ ਨਿਗਾਹ ਰੱਖੋ, ਨਿਗਾਹ ਰੱਖ ਕੇ ਅੱਖਰਾਂ 'ਚ ਦੇਖੋ ਕਿਹੜਾ ਅਰਥ ਕਿੱਥੇ ਲੱਗਦਾ। ਇਹਦਾ ਕੋਈ ਪੱਲੇ ਪੈ ਜੂ, ਇਹਦੇ ਦਾ ਟਾਈਮਿੰਗ ਪਾਸ ਕਰਨਾ, ਫਿਰ ਨਹੀਂ ਕੁਛ ਵੀ ਰੱਜਣਾ ਲਿਆਉਣਾ। ਵਡਾਂਸ ਮਹੱਲਾ ਚੌਥਾ, ਘੋੜੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਘੋੜੀਆ ਛੰਦ ਦੀ ਚਾਲ ਹੈ ਤਥਾ, ਜਿਵੇਂ ਪ੍ਰਗਟ ਤੌਰ 'ਤੇ ਵਿਆਹ ਵੇਲੇ ਜਿਹੜੀਆਂ ਮਾਈਆਂ ਹੁੰਦੀਆਂ ਉਹ ਘੋੜੀਆਂ ਨਵੇਂ ਗੀਤ ਗਾਉਂਦੀਆਂ, ਇਸ ਤਰ੍ਹਾਂ ਪਰਮਾਤਮਾ ਰੂਪੀ ਪਤੀ ਦੇ ਨਾਲ ਵਿਆਹ ਸਮੇਂ ਇਹਨਾਂ ਘੋੜੀਆਂ ਭਾਵ ਸ਼ਬਦਾਂ ਨੂੰ ਪੜ੍ਹੇ। ਜਿਵੇਂ ਲੜਕਾ ਘੋੜੀ 'ਤੇ ਚੜ੍ਹ ਕੇ ਕੰਨਿਆਂ ਨੂੰ ਵਿਆਹੁਣ ਜਾਂਦਾ, ਇਸ ਤਰ੍ਹਾਂ ਜੀਵ ਰੂਪੀ ਲਾੜਾ ਇਹ ਮਨੁੱਖਾ ਦੇਹ ਰੂਪੀ ਘੋੜੀ 'ਤੇ ਚੜ੍ਹ ਕੇ ਮੋਕਸ਼ ਰੂਪੀ ਵਧੂ ਇਸਤਰੀ ਨੂੰ ਵਿਆਹੁਣ ਵਾਸਤੇ ਜਾਂਦਾ। ਇਸੇ ਪ੍ਰਸੰਗ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਇਹ ਸ਼ਬਦ ਦੀ ਵਿਚਾਰ ਸੁਣਾ ਰਹੇ ਹਨ। ਵਡਾਂਸ ਮਹੱਲਾ ਚੌਥਾ, ਘੋੜੀ ਆ ਇਹ ਛੰਦ ਆ, ਛੰਦ ਦੀ ਚਾਲ ਆ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਅੰਦਰ ਜੇ ਸ਼ੌਕ ਹੋਵੇ ਫਿਰ ਗੱਲ ਬਣਦੀ ਹੈ, ਸ਼ੌਕ ਤੋਂ ਬਿਨਾਂ ਕੋਈ ਵਿਦਿਆ ਗਿਆਨ ਪ੍ਰਾਪਤ ਨਹੀਂ ਹੁੰਦਾ। ਹੈਂ ਸੁਰਤੀ ਵਿੱਚ ਹੋਵੇ, ਕੋਈ ਅੱਖਰ ਰਹਿ ਨਾ ਜਾਏ, ਕੋਈ ਅਰਥ ਨਾ ਰਹਿ ਜਾਏ, ਤੁਹਾਨੂੰ ਇਹ ਟੀਕਾ ਦੇਖ ਲਿਆ, ਅਸੀਂ ਗਿਆਨੀ ਬਣ ਜਾਵਾਂਗੇ। ਜੇ ਟੀਕਿਆਂ ਨਾਲ ਗਿਆਨੀ ਬਣਨਾ, ਫਿਰ ਤਾਂ ਸਾਨੂੰ ਪੜ੍ਹਾਉਣ ਦੀ ਕੋਈ ਲੋੜ ਹੀ ਨਹੀਂ। ਟੀਕੇ ਛਪੇ ਹੋਏ ਆ, ਦੇਖੀ ਚਲੋ ਸਾਰੀ ਉਮਰ ਪੜ੍ਹੀ ਜਾਏ, ਉਹ ਪੱਲੇ ਪੈ ਜਾਊ ਕੁਛ। ਇਹ ਨਹੀਂ ਲੋੜ ਕੋਈ। ਹੈਂ ਲਾਇਬ੍ਰੇਰੀ 'ਚ ਬਹੁਤ ਬੁੱਕਾਂ ਪਈਆਂ, ਅਤੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਇੰਨੀਆਂ ਫੀਸਾਂ ਦੇ ਕੇ ਧੱਕੇ ਖਾਣ ਦੀ ਲੋੜ ਨਹੀਂ। ਪੁਸਤਕਾਂ ਦੇ ਭੰਡਾਰ ਭਰੇ ਹੋਏ, ਬੜਬੜੀਆਂ ਲਾਇਬ੍ਰੇਰੀਆਂ ਹੈਗੀਆਂ। ਹੈਂ ਇੱਕ ਦੁਨਿਆਵੀ ਵਿੱਦਿਆ ਲੈਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਇਹ ਪਰਮਾਰਥੀ ਵਿੱਦਿਆ ਆ। ਇਹ 'ਚ ਸੁਰਤੀ ਬਿਰਤੀ ਰੱਖੋਗੇ ਫਿਰ ਤਾਂ ਕੋਈ ਮਿਲ ਜੂਗਾ। ਅਤੇ ਜੇ ਹੈਗਾ ਚਲੋ ਮੈਂ ਤਾਂ ਆਪਣਾ ਕਰੀ ਜਾਂਦਾ, ਤੁਸੀਂ ਆਪਣਾ ਕੰਮ ਇਹ ਕਰੀ ਚਲੋ, ਇਉਂ ਨਹੀਂ ਗੱਲ ਬਣਨੀ। ਹੈਂ ਇਹ ਤਾਂ ਪੂਰਾ ਚੌਕਸ ਹੋ ਕੇ ਕਰਨਾ ਪੈਣਾ। ਦੇ ਤੇਜਣ ਜੀ ਰਾਮ, ਉਹ ਪਾਈਆ ਰਾਮ, ਧਨ ਮਾਨਸ ਜਨਮ ਪੁੰਨ ਪਾਈਆ ਰਾਮ, ਉਹ ਰਮਿਆ ਰਾਮ ਸਾਰੇ ਵਿਆਪਕ ਹੋ ਰਿਹਾ। ਹੁਣ ਕਹਿੰਦੇ ਮਨੁੱਖਾ ਦੇ ਰੂਪੀ ਤੇਜਣ ਜਾਤੀ ਦੀ ਭਾਵਕੀ ਖੁਰਾਸਾਨ ਦੇਸ਼ ਦੀ ਘੋੜੀ ਪੈਦਾ ਕੀਤੀ। ਇਹ ਮਨੁੱਖ ਜਨਮ ਧੰਨ ਤਾਂ ਵਡਿਆਈ ਯੋਗ ਆ, ਜਿਹੜਾ ਪਰਮੇਸ਼ਰ ਨੇ ਪੁੰਨਾਂ ਦੇ ਫਲ ਨਾਲ ਪਾਉਣਾ ਕੀਤਾ। ਪੁੰਨ ਹੋਣ ਫਿਰ ਮਨੁੱਖ ਦੇ ਮਿਲਦੀ ਹੈ, ਮਨੁੱਖ ਦੇ ਪਾ ਕੇ ਭਾਗਾਂ ਨਾਲ ਸੰਗਤ ਮਿਲਦੀ ਹੈ। ਚੰਗੀ ਸੰਗਤ ਮਿਲੀ ਗੁਰੂ ਘਰ ਆਉਂਦਾ, ਉੱਥੋਂ ਆ ਕੇ ਪ੍ਰੇਰਨਾ ਮਿਲੀ ਖੰਡੇ ਅੰਮ੍ਰਿਤ ਛਕਦਾ, ਅੰਮ੍ਰਿਤ ਛਕ ਤੜਕੇ ਉੱਠਣਾ, ਇਨਾਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਵੀ ਕਰਨੀ ਆ, ਸਿਮਰਨ ਵੀ ਕਰਨਾ, ਅਤੇ ਵਿਦਿਆ ਵਿਚਾਰ ਵੀ ਲੈਣੇ ਆ, ਸਾਰਾ ਕੁਝ ਕਰਨਾ ਪੈਂਦਾ। ਮਨ ਚਨ ਬੜ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ। ਇਹ ਜਿਹੜਾ ਮਾਨਸ ਜਨਮ ਆ ਬਹੁਤ ਪੁੰਨਾਂ ਕਰਕੇ ਮਿਲਦਾ। ਇਹ ਸਾਰੇ ਦੇਹਾਂ ਨੂੰ ਜਿਹੜੀ ਮਨੁੱਖ ਦੇ ਆ, ਇਹ ਕੰਚਨ ਸੋਨੇ ਵਾਂਗੂ ਬੜੀ ਸ਼ੁੱਧ ਵੀ ਹੈ ਅਤੇ ਬੜੀ ਚੰਗੜੀ ਆ, ਚੰਗੀ ਵੀ ਹੈ, ਸ੍ਰੇਸ਼ਟ ਵੀ ਹੈ। ਗੁਰਮੁਖ ਰੰਗ ਚਲੂਲਾ ਪਾਵੇ, ਹਰ ਹਰ ਹਰ ਨਵਰੰਗੜੀ ਆ। ਜਿਹੜੇ ਗੁਰਮੁਖ ਉਹ ਸਤਿਗੁਰਾਂ ਦੁਆਰਾ ਇਹ ਦੇਹ ਰੂਪੀ ਜਿਹੜੀ ਘੋੜੀ ਹੈ ਇਹਨੂੰ ਪ੍ਰੇਮ ਰੂਪੀ ਚਲੂਲਾ ਮੈਨੂੰ ਹੁੰਦਾ ਗਾੜਾ ਰੰਗ ਪਾ ਕੇ ਪਰਮੇਸ਼ਵਰ ਦੇ ਨਾਮ ਸਿਮਰਨ ਰੂਪੀ ਇਹ ਜਿਹੜਾ ਨਵੀਨ ਰੰਗ ਆ ਇਹਦੇ 'ਚ ਰੰਗ ਦੇਵੇ। ਇਹ ਦੇਹ ਤੋਂ ਬਾਂਕੀ ਜਦ ਹਰ ਜਾਪੀ, ਹਰ ਹਰ ਨਾਮ ਸੁਹਾਵੀ ਆ। ਜਿਹੜੀ ਮਨੁੱਖਾ ਦੇ ਬੜੀ ਬਾਂਕੀ ਸੁੰਦਰ ਆ, ਜਿਹਦੇ ਕਰਕੇ ਪਰਮੇਸ਼ਰ ਨਾਮ ਜਾਪੀ ਜਪਿਆ ਜਾਂਦਾ। ਮਨੁੱਖ ਦੇਹ ਹੋ ਤਾਂ ਜਪਾਂਗੇ, ਮੇਰਾ ਪਸ਼ੂ ਪੰਛੀ ਕੀੜੇ ਮਕੌੜੇ ਕੀ ਕਰਨਗੇ, ਪਰ ਅਸੀਂ ਵੀ ਕਦਰ ਨਹੀਂ ਕਰਦੇ।

0: ਇਹ ਦੇਹ ਸੋ ਬਾਂਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀ। ਇਹ ਬਾਂਕੀ ਬੜੀ ਸੁੰਦਰ ਹੈ ਜਿਹਦੇ ਕਰਕੇ ਪਰਮੇਸ਼ੁਰ ਨਾਮ ਜਾਪੀ ਜਪਿਆ ਜਾਂਦਾ, ਜਾਪੀ ਜਾਣਿਆ ਜਾਂਦਾ, ਪਰਮੇਸ਼ੁਰ ਨਾਮ ਕਰਕੇ ਸੁਹਾਵੀ ਆ, ਸੋਭ ਨਹੀਂ। ਇਹ ਦੇਹ ਸਫਲ ਵੀ ਤਾਂ ਹੀ ਹੁੰਦੀ ਹੈ। ਵਡਭਾਗੀ ਪਾਈ ਨਾਮ ਸਿਵਾਏ ਜੇ ਨਾਨਕ ਰਾਮ ਨੂੰ ਪਾਈ ਆ, ਪਾਤਸ਼ਾਹੀ ਕਿਰਪਾ ਕਰਦੇ ਵੱਡਿਆਂ ਭਾਗਾਂ ਨੇ ਦੇਹ ਪਾਈ ਜਾਂਦੀ ਹੈ। ਸਹਾਈ ਸਹਾਇਕ ਨਾਮ ਸੁਣਨ ਵਾਸਤੇ ਪਰਮੇਸ਼ੁਰ ਨੇ ਪੈਦਾ ਕੀਤੀ ਵੱਡਿਆਂ ਭਾਗਾਂ ਨਾਲ। ਹਾਂਜੀ, ਨਾਮ ਦੀ ਜਿਹੜੀ ਮਿੱਤਰਾਈ ਹੈ ਇਹ ਪਾਈ ਜਾਂਦੀ ਹੈ। ਇਹ ਦੇਹ ਨੂੰ ਪਰਮੇਸ਼ੁਰ ਨੇ ਸੇਵਾ ਅਤੇ ਸਿਮਰਨ ਵਾਸਤੇ ਪਰਪਕਾਰ ਕੁਰਬਾਨੀ ਲਈ ਪੈਦਾ ਕੀਤਾ ਹੈ। ਅਤੇ ਜੇ ਇਸ ਤਰ੍ਹਾਂ ਖਾ ਪੀ ਕੇ ਪਦਾਰਥਾਂ ਦਾ ਗੰਦ ਬਣਾ ਕੇ ਚਲੇ ਗਿਆ, ਇਹ ਤਾਂ ਪਸ਼ੂਆਂ ਅਤੇ ਬੰਦਿਆਂ ਦਾ ਕੋਈ ਫਰਕ ਹੀ ਨਹੀਂ ਹੈ ਕਿ ਨਹੀਂ। ਜੂਨ ਉਹ ਵੀ ਪੂਰੀ ਕਰੀ ਜਾਂਦੇ ਆ, ਮਨੁੱਖ ਨੇ ਵੀ ਪੂਰੀ ਕਰ ਲਈ। ਮਨੁੱਖ ਜਨਮ ਦਾ ਇਹੀ ਹੈ, ਜੇ ਉਹ ਨਾਮ ਬਾਣੀ ਸੇਵਾ ਸਿਮਰਨ ਕਰਕੇ ਗਿਆਨ ਧਿਆਨ ਪ੍ਰਾਪਤ ਕਰੋਗੇ, ਮੁਕਤੀ ਪ੍ਰਾਪਤ ਕਰੋਗੇ। ਦੇਹ ਪਾਵੋ ਜੀਵਨ ਬੋ ਚੰਗਾ ਰਾਮ, ਛੱਡ ਲੰਘਾ ਜੀ ਬਿਖਮ ਭੋਏ ਅੰਗਾ ਰਾਮ। ਸਾਰਿਆਂ ਤੋਂ ਚੰਗਾ ਕੌਣ ਹੈ? ਜਿਹੜਾ ਪਰਮੇਸ਼ੁਰ ਨੂੰ ਬੁੱਝਦਾ। ਇਹ ਮਨੁੱਖ ਦੇ ਰੂਪੀ ਘੋੜੀ ਉੱਤੇ ਜੀਨ, ਜੀਨਾ ਹੁੰਦਾ ਕਾਠੀ ਪਾਉਣਾ ਕਰੋ। ਇਹ ਮਨੁੱਖ ਦੇ ਰੂਪੀ ਘੋੜੀ ਉੱਤੇ ਚੜ੍ਹ ਕੇ ਪਰਮੇਸ਼ੁਰ ਦੀ ਭਗਤੀ ਨੂੰ ਕਰਕੇ ਬੇਖਮ ਮੈਨੇ ਜਿਹੜੇ ਕਠਨ ਭਯੰਕਰ ਮੈਨੇ ਵਰਤਲਾਕਾਰ ਜਿਹੜਾ ਚੱਕਰ ਆਉਂਦਾ ਹੈ, ਇਹ ਕੀ ਹੈ ਸੰਸਾਰ 84 ਲੱਖ ਜੂਨਾਂ ਦਾ, ਇਹ ਤੋਂ ਪਾਰ ਲੰਘਣਾ ਹੈ। ਬੇਖਮ ਭਯੰਕਰ ਅੰਤਰੰਗਾ ਗੁਰਮੁਖ ਪਾਰ ਲੰਘਾਏ, ਬੇਖਮ ਮੈਨੇ ਬੜਾ ਕਠਨ ਭਯੰਕਰ ਵਰਤਲਾਕਾਰ ਜਿਹਦੇ ਵਿੱਚ ਅਨੇਕਾਂ ਸਕਲਪਾਂ ਵਿਕਲਪਾਂ ਰੂਪੀ ਲਹਿਰਾਂ ਉੱਠ ਰਹੀਆਂ, ਐਸਾ ਜਿਹੜਾ ਸੰਸਾਰ ਸਾਗਰ ਇਹ ਤੋਂ ਗੁਰਮੁਖ ਮੁਖੀ ਜਿਹੜੇ ਸਤਿਗੁਰੂ ਆ ਉਹ ਪਾਰ ਲਗਾਉਂਦੇ ਆ। ਹਾਂਜੀ, ਜਿਹੜੇ ਦਿਨ ਰਾਤ ਮੁਸ਼ਕਤ ਕਰਦੇ ਮਿਹਨਤ ਕਰਦੇ ਆ, ਹਰ ਬੋਧ ਚੜਬੜ ਭਾਗੀ ਲੰਘਾ ਗੁਰ ਖੇਵਟ ਸਭ ਤਰਾਏ। ਇਸ ਵਾਰ ਕਹਿੰਦੇ ਬਹੁਤ ਘੋੜੀਆਂ ਸਮੁੰਦਰ ਨਹੀਂ ਲੰਘ ਸਕਦੀਆਂ। ਉਹਨਾਂ ਨੂੰ ਫਿਰ ਜਿਹੜਾ ਜਹਾਜ਼ ਆਉਂਦਾ ਨਾ ਉਹਨਾਂ ਤੋਂ ਚੜ੍ਹਾ ਕੇ ਲੈ ਜਾਈਦਾ ਸਮੁੰਦਰੀ ਜਹਾਜ਼ਾਂ 'ਚ। ਇਸ ਤਰ੍ਹਾਂ ਪਰਮੇਸ਼ੁਰ ਦਾ ਜਿਹੜਾ ਨਾਮ ਰੂਪੀ ਜਹਾਜ਼ ਆ ਇਹਦੇ ਉੱਤੇ ਦੇਹ ਰੂਪੀ ਘੋੜੀ ਨੂੰ ਚੜ੍ਹਾ ਕੇ ਪਾਤਸ਼ਾਹਾਂ ਤੋਂ ਕੋਈ ਵੱਡਿਆਂ ਭਾਗਾਂ ਵਾਲਾ ਲੰਘਦੇ, ਗੁਰੂ ਰੂਪੀ ਜਿਹੜਾ ਖੇਵਟ ਕੌਣ ਮਲਾ ਉਹ ਫਿਰ ਸ਼ਬਦ ਰੂਪੀ ਜਿਹੜੀ ਅਨੁਕੂਲੀ ਪਾਉਣ ਆ ਉਹ ਦੇ ਕੇ ਤਰਾਉਂਦੇ ਆ। ਅੰਤਨ ਹਰ ਰੰਗ ਹਰ ਗੁਣ ਗਾਵੈ, ਹਰੰਗੀ ਹਰੰਗਾ ਹਰ ਸਾਰੇ ਰੰਗਾਂ 'ਚ ਰੰਗਿਆਂ ਜਿਹੜਾ ਕੌਣ ਨਿਰੰਕਾਰ ਦਿਨ ਰਾਤ ਉਸ ਨਿਰੰਕਾਰ ਵਿੱਚ ਰੰਗ ਪਿਆਰ ਕਰਕੇ ਨਿਰੰਕਾਰ ਦੇ ਗੁਣਾਂ ਨੂੰ ਗਾਉਣਾ ਕਰੇ ਜਾਂ ਨਾਨਕ ਨਿਰਵਾਣ ਪਦ ਪਾਇਆ ਉੱਤਮ ਹਰ ਪਦ ਚੰਗਾ। ਪਾਤਸ਼ਾਹ ਕਹਿੰਦੇ ਹਨ ਗੁਰਮੁਖਾਂ ਨੇ ਨਿਰਵਾਣ ਪਦ ਨਿਰਬੰਧ ਪਦ ਮੋਖਸ਼ ਪਦ ਨੂੰ ਪਾ ਲਿਆ ਜਿਹੜਾ ਹਰ ਸਾਰੀ ਤਰ੍ਹਾਂ ਕਰਕੇ ਹਰੀ ਉੱਤਮ ਪਦ ਕਿਹੜਾ ਸਭ ਨੂੰ ਚੰਗਾ ਆ ਸ੍ਰੇਸ਼ਟ ਆ। ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ ਹਰ ਚਾਵਕ ਲਾਇਆ ਰਾਮ। ਉਹ ਕੰਡਿਆਂ ਵਾਲੀ ਜਿਹੜੀ ਲਗਾਮ ਹੁੰਦੀ ਉਹਨੂੰ ਕੰਡਿਆਲਾ ਕਹਿੰਦੇ ਆ। ਜਿਹੜੀ ਘੋੜੀ ਬਹੁਤੀ ਮੂੰਹ ਜ਼ੋਰ ਹੁੰਦੀ ਹੈ ਨਾ ਉਹਦੇ ਮੂੰਹ 'ਚੋਂ ਕੰਡਿਆਂ ਵਾਲੀ ਲਗਾਮ ਪਾਉਂਦੇ ਆ, ਫਿਰ ਉਹ ਕਾਬੂ ਆਉਂਦੀ ਹੈ ਕਿਉਂਕਿ ਜਾਨਵਰ ਬੜੇ ਸਿਆਣੇ ਆ, ਜਿਹੜਾ ਮਾੜਾ ਸਵਾਰ ਉਹਨੂੰ ਸਿੱਟ ਕੇ ਦੌੜ ਜਾਂਦੇ ਆ, ਆਪਣੇ ਦੇ ਬਹਿਣ ਨਹੀਂ ਦਿੰਦੇ। ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ, ਤਨ ਪ੍ਰੇਮ ਹਰ ਚਾਵਕ ਲਾਇਆ ਰਾਮ। ਪਰਮੇਸ਼ੁਰ ਦੀ ਪ੍ਰਾਪਤੀ ਦਾ ਸਤਿਗੁਰਾਂ ਨੇ ਜਿਹੜਾ ਇਹ ਗਿਆਨ ਦ੍ਰਿੜ ਕਰਾਇਆ, ਇਹ ਦੇਹ ਰੂਪੀ ਘੋੜੀ ਦੇ ਮੂੰਹ 'ਚ ਕੰਡਿਆਲਾ ਪਾਇਆ ਔਰ ਸਰੀਰ ਦੇ ਵਿੱਚ ਪਰਮੇਸ਼ੁਰ ਦੇ ਨਾਮ ਦਾ ਜਿਹੜਾ ਪ੍ਰੇਮ ਹੈ ਇਹ ਤਨ ਦੇਹ ਰੂਪੀ ਘੋੜੀ ਉੱਤੇ ਚਾਬਕ ਮਾਰਿਆ। ਚਾਬਕ ਹੁੰਦਾ ਨਾ ਇਹ ਉਹ ਖੜਮਾਸੀਆਂ ਕਰਦੀ ਫਿਰ ਮੂੰਹ 'ਤੇ ਛੈਂਟਾ ਜਿਹਾ ਮਾਰਦੇ ਆ, ਖਿੱਚਿਆ ਦਾ ਪ੍ਰੇਮ ਕੇ ਚਾਵਕ ਮਾਰੋ। ਤਨ ਪ੍ਰੇਮ ਹਰ ਹਰ ਲਾਏ ਚਾਵਕ ਮਨ ਜਣੇ ਗੁਰਮੁਖ ਜਿੱਤਿਆ। ਤਨ ਸਰੀਰ ਦੇ ਅੰਦਰ ਨਿਰੰਕਾਰ ਦਾ ਜਿਹੜਾ ਪ੍ਰੇਮ ਹੈ ਇਹ ਦੇਵ ਕਿ ਘੋੜੀ ਨੂੰ ਚਾਵਕ ਲਾਉਣਾ ਕਰੋ ਔਰ ਗੁਰਮੁਖਾਂ ਨੇ ਆਪਣੇ ਮਨ ਨੂੰ ਜਿੱਤ ਕੇ ਸਾਰੇ ਸੰਸਾਰ ਨੂੰ ਜਿੱਤ ਲਿਆ। ਜਿਹਨੇ ਮਨ ਜਿੱਤ ਲਿਆ ਉਹਨੂੰ ਸੰਸਾਰ ਜਿੱਤ ਲਿਆ, ਜਿਹਨੇ ਆਪਣਾ ਮਨ ਹੀ ਨਹੀਂ ਜਿੱਤਿਆ ਸੰਸਾਰ ਨੂੰ ਕੀ ਜਿੱਤਣਾ। ਘੜੋ ਘੜਾਵੇ ਸ਼ਬਦ ਪਾਵੇ ਅਪਿਓ ਹਰ ਰਸ ਪੀਤਿਆ, ਸਾਧੂਰਾਂ ਦੇ ਸ਼ਬਦ ਨੂੰ ਪਾ ਕੇ ਜਿਹਨਾਂ ਨੇ ਨਿਰੰਕਾਰ ਦੇ ਇਹ ਰਾਸ ਰੂਪੀ ਅਪਿਓ ਮੈਨੇ ਇਸ ਅੰਮ੍ਰਿਤ ਨੂੰ ਪੀਤਾ, ਉਹਨਾਂ ਨੇ ਅਘਾੜ ਮਨ ਜਿਹਦਾ ਇਹ ਮਨ ਅਘਾੜਿਆ ਨਾ ਹਰ ਵੇਲੇ ਮਨ ਘੜਦਾ ਹੀ ਆ, ਕਦੀ ਇਉਂ ਦੌੜਾ ਫਿਰਦਾ ਕਦੀ ਉੱਧਰ ਦੌੜਾ ਫਿਰਦਾ, ਇਹਨੂੰ ਘੱਟ ਲਿਆ, ਬਸ ਕਰ ਲਿਆ, ਕਾਬੂ 'ਚ ਕਰ ਲਿਆ। ਸੁਣ ਸਰਾਵਣ ਬਾਣੀ ਗੁਰੂ ਬਖਾਣੀ ਹਰ ਰੰਗ ਤੁਰੀ ਚੜਾਇਆ। ਸਤਿਗੁਰਾਂ ਨੇ ਕਹਿੰਦੇ ਇਹ ਆਪਣੀ ਬਾਣੀ ਕਥਨ ਕੀਤੀ ਹੈ, ਉਹਨੂੰ ਕਹਿੰਦੇ ਸ਼ਰਵਣ। ਕੰਨਾਂ ਨਾਲ ਪ੍ਰੇਮ ਨਾਲ ਸੁਣੋ, ਜਿਹੜੇ ਸੁਣਦਾ ਵੇਲਾ ਸੁੱਤੇ ਰਹੇ ਇਹ ਫਿਰ ਮੰਨਣਾ ਮਨਾਉਣਾ ਕੀ ਹੈ, ਸੁੱਤਿਆਂ ਸੁੱਤਿਆਂ ਉਮਰ ਬੀਤ ਜਾਣੀ ਬਸ। ਅਤੇ ਜੇ ਅੰਦਰ ਸ਼ਰਧਾ ਭਗਤੀ ਹੋਵੇ ਫਿਰ ਨੀਂਦ ਵੀ ਨਹੀਂ ਆਉਂਦੀ, ਜਾਂ ਡਰ ਹੋਵੇ ਜਾਂ ਪਿਆਰ ਹੋਵੇ ਫਿਰ ਮੈਂ ਗੁਣ ਲੈਣਾ, ਫਿਰ ਨਹੀਂ ਨੀਂਦ ਆਉਂਦੀ। ਇਸ ਵਾਸਤੇ ਅਤੇ ਜਿਸ ਵੇਲੇ ਵਿਆਹ ਵੇਲੇ ਘੋੜੀ ਨੂੰ ਰੰਗ ਚੜਾਉਂਦੇ ਆ, ਇਸ ਤਰ੍ਹਾਂ ਇਸ ਪਾਸੇ ਇਹ ਦੇਹ ਰੂਪੀ ਘੋੜੀ ਅਤੇ ਦੇਹ ਰੂਪੀ ਜਿਹੜੀ ਘੋੜੀ ਇਹਦੇ ਉੱਤੇ ਪਰਮਾਤਮਾ ਦਾ ਪ੍ਰੇਮ ਰੂਪੀ ਰੰਗ ਚੜਾਇਆ ਹੈ। ਮਹਾਂਮਾਰਗ ਪੰਥ ਵਿਗੜਾ ਜਾਂ ਨਾਨਕ ਪਾਰ ਲੰਘਾਇਆ, ਅਜੈਨੀ ਸਾਧੂ ਹੈ ਨਾ ਇੱਥੇ, ਮੁੰਡਾ ਹੋਇਆ ਸੀ ਨਾ ਸਾਧ, ਉਸ ਪਹਿਲਾਂ ਘੋੜੀ ਸ਼ਿਕਾਰ ਕੇ ਉਹਨੂੰ ਘੋੜੀ ਦੇ ਸਾਰੇ ਸ਼ਹਿਰ 'ਚ ਘੁਮਾਇਆ ਅਤੇ ਅੱਜ ਭਾਈ ਇਹ ਸਾਧ ਹੋ ਰਿਹਾ। ਅਤੇ ਜਿਵੇਂ ਆਪਣੇ ਵਿਆਹ ਵੇਲੇ ਉਹ ਘੋੜੀ ਇਹ ਭੇਜ ਆਉਂਦੇ ਨਾ, ਅਤੇ ਜੈਨੀ ਵੀ ਸਾਧ ਬਣਾਉਣ ਵਾਲੇ ਤੇ ਇਵੇਂ ਕਰਦੇ ਆ। ਮਹਾਂਮਾਰਗ ਪੰਥ ਵਿਖੜਾ ਜਾਂ ਨਾਨਕ ਪਾਰ ਲੰਘਾਇਆ, ਹਜ਼ੂਰ ਪਾਤਸ਼ਾਹ ਮਿਹਰ ਕਰਦੇ ਆ। ਇਹ ਜਿਹੜਾ ਹਾਂਜੀ ਜਮ ਮਾਰਗ ਬੜਾ ਔਖਾ ਆ, ਇਸ ਰਸਤੇ ਤੋਂ ਸਤਿਗੁਰਾਂ ਨੇ ਪਾਰ ਲਗਾ ਤਾ। ਇਹ ਮਾਰਗਾਂ ਵਿੱਚੋਂ ਭਗਤੀ ਰੂਪੀ ਹੈ, ਇਹ ਵੀ ਕੜਾ ਕਠਿਨ ਮਾਰਗ ਹੈ, ਭਗਤੀ ਕਰਨੀ ਕਿਹੜੀ ਸੌਖੀ ਹੈ। ਸਤਿਗੁਰਾਂ ਨੂੰ ਤੋਂ ਪਾਰ ਲੰਘਾ ਦਿੱਤਾ, ਘੋੜੀ ਤੇਜਣ ਦੇ ਰਾਮ ਪਾਈਆ ਰਾਮ। ਇਹ ਮਨੁੱਖ ਦੇ ਰੂਪੀ ਜਿਹੜੀ ਤੇਜਣ ਜਾਤੀ ਦੀ ਘੋੜੀ ਰਾਮ, ਆਰਾਮ ਨੇ ਆਰਾਮ ਵਾਸਤੇ ਪੈਦਾ ਕੀਤੀ। ਘੋੜੀ ਰਾਮ ਦਿੰਦੀ ਨਾ ਆਰਾਮ ਨਾਲ ਸਫ਼ਰ ਪੂਰਾ ਤੈਅ ਕਰਾਉਂਦੀ। ਅਤੇ ਹੁਣ ਗੁਰੂ ਮਹਾਰਾਜ ਦਸਮ ਪਾਤਸ਼ਾਹ ਆਪ ਸ਼ਕਤੀਸ਼ਾਲੀ ਸੀ, ਗੁਰੂ ਨਾਨਕ ਸਾਹਿਬ ਬਿਨਾਂ ਫੌਜਾਂ ਦੇ ਸਾਰੀ ਦੁਨੀਆਂ ਜਿੱਤੀ ਹੈ, ਬੜੇ ਬੜੇ ਰਾਜੇ ਚਰਨਾਂ 'ਚ ਡਿੱਗ ਪਏ ਜ਼ਾਲਮ। ਅਤੇ ਮਹਾਰਾਜ ਉਹੀ ਜੋ ਸੀ ਉਹੀ ਕਰ ਸਕਦੇ ਸੀ, ਜੇ ਰਾਮ ਰਾਏ ਕਰਾਮਾਤਾਂ ਦਿਖਾ ਕੇ ਰਾਮ ਜੀ ਉੱਤੋਂ ਪੂਜਾ ਕਰਾਉਂਦਾ ਅਤੇ ਨੌਵੇਂ ਅਤੇ ਦਸਵੇਂ 'ਚ ਹੈ ਨਾ ਇਸ ਘਰ 'ਚ ਉਹਦੇ ਕਿਣਕਾ ਲਿਆ। ਪਰ ਉਹ ਕਹਿੰਦੇ ਇੱਥੇ ਦੇ ਲੋਕ ਮੁਰਦਾ ਹੋ ਚੁੱਕੇ ਆ, ਇਹਨਾਂ ਦਾ ਸਾਹਸ ਬਲ ਖਤਮ ਹੋ ਗਿਆ, ਕੰਡੇ ਅੰਮ੍ਰਿਤ ਛਕਾ ਕੇ ਇਹਨੇ ਸੂਰਵੀਰਤਾ ਭਰਨ ਵਾਸਤੇ ਮਹਾਰਾਜ ਨੇ ਯੁੱਧ ਜੰਗ ਕਿੰਨਾ ਕੁਛ ਕਰਾਇਆ, ਸੂਰਵੀਰਤਾ ਪੈਦਾ ਕੀਤੀ। ਉਹਨੇ 8 ਮਹੀਨੇ ਯੁੱਧ ਸੀ, ਗੋਦਿਆਂ ਦਾ ਸੌਣ ਦਾ ਟਾਈਮ ਹੈਗਾ ਸੀ, ਘੇਰੇ ਪਾਏ ਸੀ ਲੱਖਾਂ ਫੌਜਾਂ ਦੇ, ਹੈਂ ਅਤੇ ਉਹਨਾਂ ਦੇ ਸ਼ਕਤੀ ਮਹਾਰਾਜ 19 ਫਿਰ ਦੇਈ ਜਾਂਦੇ। ਅਤੇ ਜੇ ਹੁਣ ਉਹ ਤੋਂ ਯੁੱਧ ਜਾਂਗੇ ਤਾਂ ਸੁੱਤੇ ਰਹੋਗੇ, ਫਿਰ ਤਾਂ ਮਾਰਨਾ ਬਹੁਤ ਸੌਖਾ। ਇਸ ਤਰ੍ਹਾਂ ਜਿਹੜੇ ਕੰਮ ਕਰੋਦੇ ਆ ਕੁੱਤਿਆਂ 'ਤੇ ਤਾਂ ਹਮਲਾ ਕਰਨ ਨੂੰ ਸੌਖਾ ਹੀ ਹੈ, ਇਹ ਤਾਂ ਜਾਗਦਿਆਂ ਹਮਲਾ ਕਰੀ ਜਾਂਦੇ ਆ, ਹੈਂ ਜਾਗਦਿਆਂ 'ਤੇ ਵੀ ਹਮਲਾ ਕਰਦੇ, ਸੁੱਤਿਆਂ 'ਤੇ ਵੀ ਕਰਦੇ ਆ। ਇਸ ਵਾਸਤੇ ਚੇਤੰਨ ਹੋਣਾ ਪੈਂਦਾ ਕਿ ਮਹਾਰਾਜ ਦੀ ਸ਼ਕਤੀ ਵੀ ਦੇਣ ਲੱਗ ਪੈਂਦੇ। ਘੋੜੀ ਤੇਜਣ ਦੇ ਰਾਮ ਪਾਈ ਆ ਰਾਮ, ਇਹ ਮਨੁੱਖ ਦੇ ਰੂਪੀ ਜਿਹੜੀ ਤੇਜਣ ਤੇਜ਼ ਚੱਲਣ ਵਾਲੀ ਘੋੜੀ, ਇਹ ਰਾਮ ਪਰਮੇਸ਼ਰ ਨੇ ਰਾਮ ਵਾਸਤੇ ਪੈਦਾ ਕੀਤੀ। ਮਹਾਰਾਜ ਜਿਹੜੇ ਭਜਨ ਕਰਦੇ ਸੀ, ਪੰਜ ਬਾਣੀਆਂ ਦੇ ਪੰਜ ਨਿਤਨੇਮ ਹੈਂ, ਅਤੇ 15 ਸੁਖਮਣੀ, 25 ਸ੍ਰੀ ਜਪਜੀ ਸਾਹਿਬ, ਅਤੇ 5 ਗ੍ਰੰਥੀ ਦੀਆਂ ਬਾਣੀਆਂ। ਕਹਿੰਦੇ ਮਹਾਰਾਜ ਸੁਣਦੇ ਵਦੋਂ ਸੀ, ਕਹਿੰਦੇ 12 ਸਾਲ ਧਰਤੀ ਨੇ ਪਿੱਠ ਲਾ ਕੇ ਨਹੀਂ ਦੇਖੀ। ਤੁਰਿਆ ਜਾਂਦਿਆਂ ਭਾਵੇਂ ਕਹਿੰਦੇ ਮਾੜਾ ਮੋਟਾ ਝੂਟਾ ਕਿਤੇ ਆਉਂਦੇ, ਹੈਂ ਰੱਬ ਨੂੰ ਮਿਲਣ ਵਾਸਤੇ ਦਿਨ ਰਾਤ ਇੱਕ ਕੀਤਾ। ਦਰਿਆ ਨੇ ਸਮੁੰਦਰ ਨੂੰ ਮਿਲਣਾ, ਕਦੀ ਆਰਾਮ ਕਰਦਾ ਚੱਲੀ ਜਾਂਦਾ, ਸੂਰਜ ਭਗਵਾਨ ਨੇ ਕਦੀ ਆਰਾਮ ਕੀਤਾ, ਹਵਾ ਦੇਵਤਾ ਨੇ ਕਦੀ ਆਰਾਮ ਕੀਤਾ, ਹੈਂ ਬਿਨਾਂ ਵੀ ਡਿਊਟੀ ਦੇ ਰਿਹਾ ਹੈ, ਰਾਤ ਵੀ ਦੇ ਰਿਹਾ, ਸੂਰਜ ਛੋਹਦਾ ਥੋੜ੍ਹੀ ਹੈ, ਉਹ ਤਾਂ ਧਰਤੀ ਦੇ ਹੇਰ ਫਿਰਨਾ ਦੀਦਾ ਨਹੀਂ, ਹੈਂ ਆਰਾਮ ਨਹੀਂ ਕਰਦੇ। ਇੱਕ ਬੰਦਾ ਜਿਹੜਾ ਆਰਾਮ ਪ੍ਰਸਤ ਹੋਇਆ ਪਿਆ, ਆਰਾਮ ਨਹੀਂ ਕਰਦਾ, ਆਰਾਮ ਜਾਂ ਹਰਾਮ ਕਰਦਾ। ਹਾਂਜੀ ਆਰਾਮ ਦੇ ਮੁਹਰੇ ਹਾਹਲਾ ਦੀ ਹਰਾਮ ਬਣ ਗਿਆ, ਐੜਾ ਲਦੇ ਆਰਾਮ, ਉਹ ਐੜਾ ਤੇ ਹਾਹਾ ਨਹੀਂ ਕੱਲਾ ਆਰਾਮ। ਅਤੇ ਜਿਹੜੇ ਫਿਰ ਸਿਮਰਨ ਕਰਦੇ ਆ ਅਤੇ ਫਿਰ ਸ਼ਕਤੀ ਵੀ ਮਹਾਰਾਜ ਦਿੰਦੇ ਆ। ਜੇ ਤਾਂ ਹਰ ਪ੍ਰਭ ਜਾਪੈ ਸਾਧ ਧਾਨ ਧਨ ਤੁਖਾਈ ਆ ਰਾਮ, ਜਿਹੜੀ ਮਨੁੱਖ ਦੇ ਰੂਪੀ ਘੋੜੀ ਕਰਕੇ ਨਿਰੰਕਾਰ ਰਾਮੈ ਜਪੈ, ਜਾਪੈ ਆਰਾਮ ਜਾਪੈ ਪ੍ਰਭ ਜਾਪੈ, ਉਹਨੂੰ ਜਾਣਿਆ ਜਾਂਦਾ। ਇਹ ਜਿਹੜੀ ਮਨੁੱਖ ਦੇ ਰੂਪੀ ਤੁਖਾਈ ਆ ਮੈਨੇ ਘੋੜੀ ਆ, ਉਹ ਧਨਤਾ ਯੋਗ ਹੈ ਜਿਹਨੇ ਹਰ ਵੇਲੇ ਨੂੰ ਸੇਵਾ ਚਲਾਇਆ, ਸਿਮਰਨ ਚਲਾਇਆ। ਜੇ ਹਰ ਪ੍ਰਭ ਜਾਪੈ ਸਾਧ ਧਨ ਸਾਹਿਬ ਵਾਸਤੇ ਤੁਰ ਪਾਇਆ ਕਿਰਤ ਜੁੜਨ ਦਾ, ਜਿਹੜੀ ਮਨੁੱਖ ਦੇ ਕਰਕੇ ਨਿਰੰਕਾਰ ਨੂੰ ਜਾਪੇ ਜਾਣਿਆ ਜਾਂਦਾ, ਉਹ ਦੇ ਧਨ ਸਾਹਿਬ ਵਾਸਤੇ ਧੰਨਤਾ ਯੋਗ ਹੈ। ਕਿਰਤ ਮੈਨੇ ਕਰਮਾਂ ਦੇ ਮੁਤਾਬਕ ਇਹ ਧੁਰ ਜਿਹੜਾ ਸਾਰਿਆਂ ਦਾ ਧੁਰਾ ਰੂਪ ਨਿਰੰਕਾਰ ਆ ਉਹਦੇ 'ਚ ਜੁੜਨਾ ਪਾਇਆ। ਚੜ ਬੇਹੜ ਘੋੜੀ ਬਿਖਮ ਲਗਾਏ ਮਿਲ ਗੁਰਮੁਖ ਪਰਮਾਨੰਦ ਦਾ। ਇਹ ਜਿਹੜੀ ਮਨੁੱਖ ਦੇ ਰੂਪੀ ਘੋੜੀ ਉੱਤੇ ਚੜ੍ਹ ਕੇ ਭਾਵ ਕੀ ਹੈ ਉਸ ਨਿਰੰਕਾਰ ਦੀ ਭਗਤੀ ਕਰਕੇ। ਜਿਹੜੇ ਗੁਰਮੁਖ ਪਿਆਰੇ ਆ ਉਹ ਪਰਮਾਨੰਦ ਸਰੂਪ ਪਰਮੇਸ਼ਰ ਨੂੰ ਮਿਲ ਕੇ ਹੋਰਨਾਂ ਨੂੰ ਵੀ ਕਠਿਨ ਸੰਸਾਰ ਸਾਗਰ ਨੂੰ ਪਾਰ ਲਗਾ ਦਿੰਦੇ ਹਨ। ਹਰ ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨਾਂ ਜਾਂਝਿਆ ਜੀ। ਹੁਣ ਜਿਹਨਾਂ ਨੇ ਸਮੁੰਦਰੀ ਜਹਾਜ਼ ਬਣਾਏ ਆ, ਹਵਾਈ ਜਹਾਜ਼ ਬਣਾਏ ਆ, ਜ਼ਿੰਦਗੀਆਂ ਲੱਗ ਗਈਆਂ ਉਹਨਾਂ ਦੀਆਂ। ਇਹ ਐਵੇਂ ਥੋੜ੍ਹੀ ਬਣ ਗਏ ਜਿਹੜੀਆਂ ਸਾਇੰਸ ਦੀਆਂ ਕਾਢਾਂ ਜ਼ਿੰਦਗੀਆਂ ਲਾ ਦਿੰਦੇ ਖੋਜਾਂ ਕਰਦੇ, ਫਿਰ ਜਾ ਕੇ ਉਹ ਦੁਨੀਆਂ ਨੂੰ ਸੁੱਖ ਦਿੰਦੇ। ਪਰ ਪੁਕਾਰ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾਂ ਜਾਂਝਿਆ ਜੀ। ਇਸ ਤਰ੍ਹਾਂ ਜਿਹੜੇ ਸਾਇੰਸਦਾਨ ਆ, ਫਿਲਾਸਫਰ ਆ, ਇੰਜੀਨੀਅਰ ਆ, ਬੜੇ ਬੜੇ ਡਾਕਟਰ ਆ, ਜ਼ਿੰਦਗੀਆਂ ਲੱਗ ਜਾਣੀਆਂ। ਇਹ ਦੁਨਿਆਵੀ ਪਦਵੀਆਂ ਕਿਹੜਾ ਐਵੇਂ ਮਿਲ ਜਾਣੀਆਂ, ਸਤਿਕਾਰ ਪਿਆਰ ਮਿਲਦੇ। ਅਤੇ ਜਿਹੜੀ ਪਰਮਾਰਥੀ ਰਸਤਾ ਇੱਧਰ ਵੀ ਬੜੀ ਮਿਹਨਤ ਕਰਨੀ ਪੈਂਦੀ। ਜਿਹੜਾ ਦਲਿੱਦਰੀ ਦੇ ਆਲਸੀ ਬੰਦਾ ਉਹ ਤਾਂ ਕਿਸੇ ਪਾਸੇ ਕਾਮਯਾਬ ਹੋ ਹੀ ਨਹੀਂ ਸਕਦਾ। ਹਰ ਹਰ ਕਾਜ ਰਚਾਇਆ ਪੂਰਾ ਮਿਲ ਸੰਤ ਜਨਾਂ ਜਾਂਝਿਆ ਜੀ। ਪੂਰੇ ਸਤਿਗੁਰਾਂ ਨੇ ਨਿਰੰਕਾਰ ਦੀ ਪ੍ਰਾਪਤੀ ਦਾ ਕਾਜ ਕੀ। ਇਹ ਜਿਹੜਾ ਵਿਆਹ ਰਚਾਇਆ ਸੀ ਇੱਥੇ ਉੱਧਰ ਜਾਂਝੀ ਆਉਂਦੇ ਆ, ਮਾਂਝੀ ਹੁੰਦੇ, ਕਹਿੰਦੇ ਸੰਤ ਜਨਾਂ ਦਾ ਜਿਹੜਾ ਮਿਲਾਪ ਕੀਤਾ ਇਹ ਜਾਂਝਿਆ ਜੀ। ਉਹਨੂੰ ਪਰਤਰੀ ਜੀ ਹੁੰਦੇ ਸੀ, ਉਹ ਹਰ ਨਾਲ ਨਹੀਂ ਦੇਖ ਤੂੰ ਕੋਈ ਸ਼ੰਕਾ, ਹਾਂਜੀ। ਫਿਰ ਉਹ ਕਹਿੰਦੇ ਤੂੰ ਸਾਨੂੰ ਕੀ ਕਹਿੰਦਾ ਅਤੇ ਤੇਰਾ ਜੂਨਾ ਗੜ੍ਹ ਦੀ ਰਾਜੇ ਦੀ ਲੜਕੀ ਹੈ, ਹਾਂਜੀ। ਹੁਣ ਪੜ੍ਹਨ ਕੀਤਾ ਕਿ ਰਾਜੇ ਭਰਤੀ ਨੇ ਵਿਆਹ ਕਰਾਉਣਾ। ਉਹ ਕਹਿੰਦਾ ਮੈਂ ਅੱਗੇ ਛੱਡ ਕੇ ਆ, ਹਾਲੇ ਬਕਾਇਆ ਹੈਗਾ ਹੀ ਆ। ਗੁਰੂ ਨੂੰ ਕਿਹਾ 58 ਕਿਲੋ ਦਾ ਡੋਲ ਸੀ, 58 ਡੋਲਾਂ ਨਾਲ ਬਲਟੋ ਭਰਦਾ ਸੀ। ਉਸ ਗੰਗਾ ਜਲ ਨਾਲ ਗੁਰੂ ਗੋਰਖ ਨਾਲ ਇਸ਼ਨਾਨ ਕਰਾਉਂਦਾ ਸੀ, ਸ਼ਕਤੀ ਨਾਲ ਜਾਂਦਾ ਸੀ। ਅਤੇ ਜਦੋਂ ਬੰਦੇ ਦੇ ਮਨ 'ਚ ਫਿਕਰ ਹੋ ਜਾਏ ਤਾਂ ਉਹ ਤੇਰੀ ਰਹਿ ਜਾਂਦੀ। ਹੁਣ ਕੌਣ ਚੁੱਕੇ? ਫਿਰ ਖੈਰ ਮਾਰਾ ਆਹ ਗੱਲ, ਕਹਿੰਦਾ ਵੀ ਮੈਂ ਤਾਂ ਨਹੀਂ ਇੰਨੀ ਛੇਤੀ ਪੁਜਾ ਸਾਂ। ਅਤੇ ਗੁਰੂ ਮਹਾਰਾਜ ਉਹਦੇ ਭਾਗਾਂ ਨੂੰ ਗਏ ਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ, ਕਹਿੰਦੇ ਘਬਰਾ ਨਾ। ਮਹਾਰਾਜ ਫਿਰ ਲੱਗਾ ਬਾਗੀ ਸੀ ਉਹ, ਫਿਰ ਰਾਜੇ ਦੀ ਲੜਕੀ ਸਾਰੀ ਸਹੇਲੀਆਂ ਨਾਲ ਆਈ ਅਤੇ ਬਸ ਉਹ ਫਿਰ ਦੇਖਿਆ ਉੱਧਰ ਰਾਜੇ ਨੂੰ ਪਤਾ ਲੱਗਾ, ਰਾਜੇ ਨੇ ਗ੍ਰਿਫਤਾਰ ਕਰ ਲਿਆ ਵੀ ਸਾਧ ਕੌਣ ਹੈ। ਮਹਾਰਾਜ ਕਹਿੰਦੇ ਇਹੀ ਭਰਤਰੀ ਰਾਜਾ ਆ, ਹਾਂਜੀ, ਇਹਨੂੰ ਤੂੰ ਗ੍ਰਿਫਤਾਰ ਕਰਨਾ ਅਤੇ ਹੁਣ ਕੰਨਿਆ ਤੇਰੀ ਦਾ ਪਾਲਣ ਆ, ਵਿਆਹ ਕਰ ਦੇ। ਕਹਿੰਦਾ ਮਹਾਰਾਜ ਤਾਂ ਮੈਂ ਹੁਣ ਵਿਆਹ ਕਿਉਂ ਕਰਾਂ, ਤਾਂ ਪਿੰਡੇ ਨੂੰ ਸੁਆਹ ਮਿਲੀ, ਮੈਂ ਸਾਧ ਆ, ਮੈਂ ਰਾਜਾ ਆ, ਜੰਜ ਹੋਣੀ ਚਾਹੀਦੀ ਆ, ਸਾਰਾ ਸਾਜੋ ਨੂੰ ਬਾਜੇ ਗਾਜੇ ਚਾਹੀਦੇ। ਮਹਾਰਾਜ ਕਹਿੰਦੇ ਤੂੰ ਰਹਿਣ ਦੇ, ਫਿਰ ਜੰਜ ਵੀ ਆਜੂਗੀ, ਫਿਰ ਤਾਂ ਤੂੰ ਸੰਭਾਲ ਨਹੀਂ ਹੋਣੀ। ਅਖੇ ਮਹਾਰਾਜ ਮੈਂ ਰਾਜਾ ਸੰਭਾਲ ਨਹੀਂ ਸਕਦਾ। ਕਹਿੰਦੇ ਦੇਖਦਾ ਬਾਹਰੋਂ ਦ੍ਰਿਸ਼ਟੀ ਕਿ ਉੱਥੇ ਸਭ ਦੇਵੀ ਦੇਵਤੇ ਸ਼੍ਰੀ ਨੂੰ ਵਿਧਾਗ ਆ, ਉਹਨੇ ਕਿਹਾ ਮੇਰੇ ਤੋਂ ਤਾਂ ਇੱਕ ਡੰਗ ਵੀ ਨਹੀਂ ਰੋਟੀ ਦੇ ਆਉਣੀ, ਇੰਨੀ ਦੁਨੀਆ ਆ ਗਈ, ਸ਼ਕਤੀ ਨਾਲ ਤਾਰ ਲਿਆ ਮਹਾਰਾਜ ਨੇ ਸਾਰੇ। ਅਤੇ ਮਹਾਰਾਜ ਕਹਿੰਦੇ ਘਬਰਾ ਨਾ, ਇਹ ਆਪਣਾ ਭੋਜਨ ਪਾਣੀ ਆਪੇ ਲਿਆਉਣ। ਉਹ ਪਰ ਸਾਡੀ ਸ਼ਾਦੀ ਕੀਤੀ ਉਹ ਲੜਕੀ ਨੂੰ ਮਹਾਰਾਜ ਨੇ ਕਿਹਾ ਤੂੰ ਗੁਰਨਾ ਨਾ ਕਰ, ਮਹਾਰਾਜ ਨੂੰ ਕੰਨਿਆਂ ਨੂੰ ਵੀ ਬ੍ਰਹਮ ਗਿਆਨ ਦਿੱਤਾ, ਇਹ ਤਾਂ ਹੁਣ ਸੰਤ ਹੋ ਗਿਆ, ਚੱਲ ਤੇਰਾ ਸਕਲ ਪੂਰਾ ਕਰਦਾ। ਉਹ ਬੀਬੀ ਦਾ ਮਨ ਸ਼ਾਂਤ ਕਰਤਾ ਮਹਾਰਾਜ। ਇਸ ਕਰਕੇ ਗੁਰੂ ਮਹਾਰਾਜ ਜਿਹੜੇ ਸਮਰੱਥ, ਕਹਿੰਦੇ ਕਿਹੜੀ ਜਨ ਸੰਤ ਜਨ ਹੈ। ਅਤੇ ਮਹਾਰਾਜ ਨੇ ਫਿਰ ਦੇਵਤੇ ਸਾਰੇ ਦੇਖ ਲਓ ਸੱਦ ਲੈ, ਜਾ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨਾਂ ਵਧਾਈ। ਪਾਤਸ਼ਾਹ ਦੇ ਸਤਿਗੁਰੂ ਜੀ ਮੰਗਲ, ਜਿਹੜੇ ਆਨੰਦ ਸਰੂਪੀ ਨਿਰੰਕਾਰ ਨੂੰ ਪਾ ਲਿਆ, ਉਹ ਜਿਹੜੇ ਸੰਤ ਜਨਾਂ ਮਿਲ ਕੇ ਆਨੰਦ ਦੀਆਂ ਵਧਾਈਆਂ ਦੇ ਬਾਜੀਏ ਵੱਜੇ ਆ, ਹਾਂਜੀ। ਇਸ ਪਾਸੇ ਹੁਣ ਜਿਹੜਾ ਪਹਿਲਾਂ ਮਹਾਰਾਜ ਨੇ ਪ੍ਰਸੰਗ ਕਥਨ ਕੀਤਾ ਉਹ ਅਗਲੇ ਸ਼ਬਦ 'ਚ ਉਹਨੂੰ ਹੋਰ ਸਪਸ਼ਟ ਕਰਦੇ ਹਨ। ਸੱਚੇ ਪਾਤਸ਼ਾਹ ਕੋਈ ਸ਼ੰਕਾ ਨਹੀਂ ਮਹਾਰਾਜ ਰਹਿਣ ਦਿੰਦੇ। ਬਡਾਂਸ ਮਹਲਾ ਚੌਥਾ ਦੇ ਤੇਜਣੜੀ ਹਰ ਨਵ ਰੰਗੀ ਆਰਾਮ। ਹੁਣ ਦੇਖੋ ਕਿੰਨੀ ਸਵਾਦਲੀ ਕਥਾ ਆ, ਅਤੇ ਫਿਰ ਤੁਹਾਨੂੰ ਨੀਂਦ ਕਿਉਂ ਆਉਂਦੀ ਹੈ? ਇਹਦਾ ਮਤਲਬ ਤੁਹਾਨੂੰ ਰਸ ਨਹੀਂ ਇਹਦੇ ਵਿੱਚ। ਜਿਹਨੂੰ ਰਸ ਆਉਂਦਾ ਹੈ ਆਹ ਫਿਲਮਾਂ ਦੇਖਦੇ ਆ, ਲੈ ਤਾਂ ਨੀਂਦ ਆ ਜਾ ਫਿਲਮਾਂ ਦੇਖਣ ਨੂੰ। ਅਤੇ ਜੇ ਬਾਣੀ 'ਚ ਰਸ ਆ ਜਾ ਫਿਰ ਨੀਂਦ ਆਉਂਦੀ, ਫਿਰ ਹੁੰਦਾ ਅਗਲਾ ਬਚਨ ਸੁਣੀ, ਅਗਲਾ ਸੁਣੀ। ਇੰਨੀ ਸੁੰਦਰ ਗੁਰਬਾਣੀ, ਇੰਨੇ ਸੁੰਦਰ ਪ੍ਰਕਰਣ, ਚੌਥੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਦੇਹ ਤੇਜਣਨੀ ਹਰ ਨਵ ਰੰਗੀਆਰ ਪੰਨਾ 576 ਤੇ ਤੇਜਣਨੀ ਤੇਜ ਜਾਤੀ ਦੀ ਜਿਹੜੀ ਖੁਰਾਕ ਸਾਨੀ ਕਿਹੜੀ ਮਨੁੱਖਾ ਦੇਹ ਰੂਪੀ ਤੇਜਣੜੀ ਘੋੜੀ ਨਵੀਨ ਆ ਇਹ ਪਰਮਾਤਮਾ ਦੇ ਨਾਮ ਰੰਗਣ ਵਾਲੀ ਹੈ ਕਿਉਂਕਿ ਇਸ ਮਨੁੱਖ ਦੇਹ ਵਿੱਚ ਆਪਾਂ ਭਜਨ ਬਾਣੀ ਕਰ ਸਕਦੇ ਹਾਂ। ਤੇਜਣਨੀ ਦੇ ਸੰਪਰਦਾ ਦੋ ਅਰਥ ਹੈਗੇ ਤੇਜਣ ਜਾਤੀ ਦੀ ਦੂਜਾ ਘੋੜੀ। ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਪਰਮੇਸ਼ਰ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਸਤਿਗੁਰਾਂ ਤੋਂ ਗੁਰ ਗਿਆਨ ਇਹ ਜਿਹੜਾ ਅਪਰੋਖ ਗਿਆਨ ਇਹ ਮੰਗਣਾ ਕਰੇ ਜਿਹੜਾ ਸਾਖਿਆਤ ਪਰਮਾਤਮਾ ਦਾ ਦਰਸ਼ਨ ਹੋ। ਇੱਕ ਤਾਂ ਸਮਾਨ ਗਿਆਨ ਰੱਬ ਹੈਗਾ ਜਿਹਦਾ ਤਾਂ ਨਹੀਂ ਵਿਸ਼ੇਸ਼ ਗਿਆਨ ਹੈ ਜਿਹੜਾ ਪ੍ਰਤੱਖ ਦੇਖ ਲੈਣਾ। ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਇਹ ਮੰਗਿਆ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤਮ ਤੇ ਜਾਣੀ ਗਿਆਨ ਦੀ ਪ੍ਰਾਪਤੀ ਵਾਸਤੇ ਪਰਮਾਤਮਾ ਦੀ ਚੰਗੀ ਜਿਹੜੀ ਕਥਾ ਉਹਨੂੰ ਮੰਗਣਾ ਕਰੋ। ਸੱਚੇ ਪਾਤਸ਼ਾਹ ਆਪਣੀ ਕਥਾ ਬਖਸ਼ੋ ਬਾਕੀ ਤਾਂ ਕਹਾਣੀਆਂ ਹੀ ਆ ਕਥਾ ਤਾਂ ਪਰਮੇਸ਼ਰ ਦੀ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ ਉਹਨਾਂ ਨੇ ਗਾਤ ਮੁਕਤੀ ਦੀ ਜਿਹੜੀ ਮਰਯਾਦਾ ਹੈ ਗਤਮਿਤ ਮੁਕਤੀ ਦੀ ਜਿਹੜੀ ਮਰਯਾਦਾ ਉਹਨੂੰ ਜਾਣ ਲਿਆ। ਗੁਰੂ ਤੋਂ ਬਿਨਾਂ ਜਾਣਿਆ ਨਹੀਂ ਜਾ ਸਕਦਾ। ਸਭ ਜਨਮ ਸਭ ਲਿਓ ਕੀਆ ਕਰਤਾ ਹੈ ਰਾਮ ਨਾਮ ਬਖਾਣੀ ਆ ਜਿਹੜੇ ਗੁਰੂ ਪਿਆਰੇ ਨੇ ਪਰਮੇਸ਼ਰ ਦਾ ਨਾਮ ਜਪਿਆ ਔਰ ਪਰਮੇਸ਼ਰ ਦੇ ਨਾਮ ਨੂੰ ਕਥਨ ਕੀਤਾ ਗੁਰੂ ਮਹਾਰਾਜ ਨੇ ਕਰਤੇ ਪੁਰਖ ਨੇ ਉਹਨਾਂ ਦਾ ਗੁਰਮੁਖ ਪਿਆਰਿਆਂ ਦਾ ਸਾਰਾ ਜਨਮ ਸਫਲ ਕਰ ਦਿੱਤਾ। ਕਹੀ ਗਿਆ ਪਾਠਾਂਤਰ ਸਫਲਿਓ ਵੀ ਹੈ ਇਸ ਵਾਸਤੇ ਹਾਂਜੀ ਸਫਲਿਓ ਇੱਥੇ ਊੜੇ ਖੁੱਲ੍ਹੇ ਮੂੰਹ ਵਾਲਾ ਅਤੇ ਕਈ ਜਗ੍ਹਾ ਊੜੇ ਨੂੰ ਔਂਕੜਿਆ। ਹਰ ਰਾਮ ਨਾਮ ਸਲਾਹੇ ਹਰ ਹਰ ਭਗਤ ਹਰਜਨ ਮੰਗੀਆਂ ਹਰੀਹਰ ਨਿਰੰਕਾਰ ਦੇ ਨਾਮ ਨੂੰ ਸਲਾਹੁਣਾ ਕਰੋ। ਜਿਹੜੇ ਪਰਮਾਤਮਾ ਦੇ ਸੇਵਕ ਆ ਉਹਨਾਂ ਨੇ ਪਰਮਾਤਮਾ ਤੋਂ ਭਗਤੀ ਮੰਗੀ ਹੈ। ਪੁੱਛਣ ਵਾਲੇ ਬਾਬਾ ਜੀ ਸੀ ਨਾ ਅਤੇ ਬਾਬਾ ਨੰਦ ਸਿੰਘ ਦੀ ਕਿਰਪਾ ਹੋ ਗਈ ਖੁਦ ਹੋਏ ਕਹਿੰਦੇ ਮਹਾਰਾਜ ਅਸੀਂ ਤਾਂ ਇਹਨਾਂ ਤੋਂ ਪਹਿਲਾਂ ਆਉਂਦੇ ਆਏ ਹਾਂ ਅਤੇ ਤੁਸੀਂ ਕਿਰਪਾ ਕਰਤੀ। ਕਹਿੰਦੇ ਤੁਸੀਂ ਮੁੰਡਾ ਮੰਗਦੇ ਹਾਂ ਹੈਂ ਕਹਿੰਦੇ ਮਹਾਰਾਜ ਮੁੰਡਾ ਕਿਉਂ ਮੰਗਿਆ ਕਹਿੰਦੇ ਤੁਸੀਂ ਸਾਰੇ ਗਿਆਨ ਮੰਗਦੇ ਹਾਂ ਹੈਂ ਇਹਨ ਪਰਮੇਸ਼ਰ ਦੀ ਭਗਤੀ ਮੰਗੀ ਹੈ। ਜਿੱਥੇ ਭਗਤੀ ਹੈ ਉੱਥੇ ਸ਼ਰਧਾ ਆ ਉੱਥੇ ਪਰਮੇਸ਼ਰ ਛੇਤੀ ਪ੍ਰਾਪਤ ਹੁੰਦਾ। ਇਸ ਵਾਸਤੇ ਕਹਿੰਦੇ ਇਹਨੂੰ ਤਾਂ ਭਗਤੀ ਮੰਗੀ ਹੈ ਭਗਤੀ ਜਿਹੜੀ ਪਰਮੇਸ਼ਰ ਦੀ ਸਭ ਨੂੰ ਚੰਗੀ ਹੈ। ਅਤੇ ਦੇਖ ਲਓ ਗੁਰੂ ਗ੍ਰੰਥ ਸਾਹਿਬ ਦੀ ਭਗਤੀ ਜਿਹੜੀ ਉਹਨਾਂ ਨੇ ਕੀਤੀ ਕਮਾਲ ਕਰਤੀ ਕਿਸ ਤਰ੍ਹਾਂ ਚੌਰ ਕਰਨਾ ਪੱਖੇ ਚੜ੍ਹਨੇ ਸਿਆਲ ਦੇ ਮਹੀਨੇ ਕਿਵੇਂ ਸੇਵਾ ਹੈਂ ਜਲ ਪਾਣੀ ਡੰਗਰ ਦਾ ਭੋਗ ਲਵਾਉਣਾ ਇਸ ਤਰ੍ਹਾਂ ਸਾਖਸ਼ਾਤ ਫਿਰ ਪ੍ਰਗਟ ਵੀ ਕੀਤਾ ਹੈਂ ਸ਼੍ਰੀ ਬਾਬਾ ਆਨੰਦ ਸਿੰਘ ਬਾਬਾ ਜਵਾਨ ਸਿੰਘ ਰਾਜਾ ਸਿੰਘ ਸੀ ਮਹਾਰਾਜ ਦਰਸ਼ਨ ਆਸ਼ੀਰਵਾਦਾਂ ਵੀ ਲਈਆਂ ਬਖਸ਼ਾਂ ਵੀ ਲਈਆਂ। ਇਹ ਭਗਤੀ ਦੁਆਰਾ ਭਗਵਾਨ ਮਿਲਦੇ ਹੈ। ਦੇ ਕੰਚਨ ਜੀਨ ਸੋ ਬਿਨਾ ਰਾਮ ਜੜ ਹਰ ਹਰ ਨਾਮ ਰਤਨਾ ਰਾਮ ਇਹ ਮਨੁੱਖ ਦੇਹ ਰੂਪੀ ਜਿਹੜੀ ਘੋੜੀ ਹੈ ਪਾਤਸ਼ਾਹਾਂ ਦੇ ਸੋਨੇ ਵਾਂਗ ਬੜੀ ਸ਼ੁੱਧ ਹੈ ਸਾਰੀਆਂ ਧਾਤਾਂ ਜੋ ਸੋਨਾ ਸ਼ੁੱਧ ਮੰਨਿਆ ਨਾ ਸੁਬਿਨਾ ਹੈ ਸ੍ਰੇਸ਼ਟ ਰੰਗ ਵਾਲੇ ਪਰਮੇਸ਼ਰ ਦਾ ਜਿਹੜਾ ਬੁੱਝਣਾ ਪਾਤਸ਼ਾਹ ਕਹਿੰਦੇ ਇਹੀ ਸੁਬਿਨਾ ਜੀਨ ਪਾਤਸ਼ਾਹ ਕਹਿੰਦੇ ਸੋਨੇ ਦੀ ਕਾਠੀ ਆ ਪਰਮਾਤਮਾ ਦੇ ਨਾਮਾਂ ਰੂਪੀ ਰਤਨ ਜਿਹਦੇ ਵਿੱਚ ਜੜੇ ਹੋਏ ਆ ਸ਼ੁਭ ਗੁਣਾਂ ਰੂਪੀ ਜੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਭਣੇ ਪਰਮੇਸ਼ਰ ਦੇ ਨਾਮ ਰੂ ਰਤਨਾਂ ਨਾਲ ਜੜ ਤਕਾਰੀ ਕਰਕੇ ਗੋਬਿੰਦ ਨੂੰ ਪਾ ਲਿਆ ਰਤਨ ਇਹ ਜਿਹੜਾ ਅਮੋਲਕ ਪਰਮੇਸ਼ਰ ਦਾ ਨਾਮ ਵਿੱਚ ਮਨ ਨੂੰ ਜੜਿਆ ਨਾਮ ਵਿੱਚ ਮਨ ਨੂੰ ਜੜਿਆ ਅਤੇ ਗੋਬਿੰਦ ਨੂੰ ਪਾ ਲਿਆ ਅਤੇ ਪਰਮਾਤਮਾ ਦੇ ਗੁਣਾਂ ਕਰਕੇ ਘਣੇ ਬਹੁਤ ਸੁੱਖ ਮਿਲਦੇ ਆ। ਜਿਹਨੇ ਨਾਮ ਜਪਿਆ ਉਹਨਾਂ ਨੇ ਵਡਿਆਈਆਂ ਵੀ ਕਿਵੇਂ ਹੁੰਦੀਆਂ ਗੁਰਸਬਦ ਪਾਇਆ ਹਰ ਨਾਮ ਤੇ ਆਇਆ ਵਡਭਾਗੀ ਹਰ ਅੰਗ ਹਰ ਬਣੇ ਪਾਤਸ਼ਾਹ ਕਹਿੰਦੇ ਜਿਹੜੇ ਗੁਰੂ ਪਿਆਰਿਆਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਪਾ ਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਉਹ ਵੱਡਿਆਂ ਭਾਗਾਂ ਵਾਲੇ ਪਰਮਾਤਮਾ ਦੇ ਰੰਗ ਪਿਆਰ ਕਰਕੇ ਨਿਰੰਕਾਰ ਦਾ ਸਰੂਪ ਬਣ ਗਿਆ। ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵ ਤਨ ਹਰ ਨਵ ਰੰਗੀਆ ਉਹ ਅੰਤਰਜਾਮੀ ਮਾਲਕ ਨਾਲ ਮਿਲੇ ਨਿਰੰਕਾਰ ਪਿੱਛੇ ਨਵਤਨ ਨਵੀਨ ਸੀ ਹੁਣ ਵੀ ਨਵ ਰੰਗੀਆ ਨਵੀਨ ਖਾਣਾ ਦੇਣ ਵਾਲਾ, ਉਹਦੇ 'ਤੇ ਬੁਢਾਪਾ ਥੋੜ੍ਹੀ ਆਉਂਦਾ। ਹੁਣ ਆਮ ਦੇਖੋ ਭਗਵਾਨ ਦੇ ਜਿੰਨੀਆਂ ਮੂਰਤਾਂ ਹਿੰਦੂ ਮਤ 'ਚ ਬਣਾਈਆਂ ਉਹ ਅੰਦਾੜੀਆਂ ਨਹੀਂ ਆਈਆਂ। ਇਹਦਾ ਮਤਲਬ ਇਹ ਨਹੀਂ ਬਣਿਆ ਦਾੜੀ ਨਹੀਂ ਆਈ, ਉਹਦਾ ਮਤਲਬ ਇਹ ਜਿਵੇਂ ਬਾਲ ਸਰੂਪ ਸ਼ੁੱਧ ਹੁੰਦੀ ਨਾ, ਬੜੀ ਸੁੰਦਰ ਪਿਆਰੀ ਹੁੰਦੀ, ਅਤੇ ਭਗਵਾਨ ਹਮੇਸ਼ਾ ਹੀ ਇਵੇਂ ਰਹਿੰਦੇ, ਇਹਦਾ ਮਤਲਬ ਇਹ ਹੈ। ਹਰ ਮਿਲੇ ਸੁਆਮੀ ਅੰਤਰਜਾਮੀ, ਹਰ ਨਵਤਨ ਹਰ ਨਵਰੰਗੀਆ, ਨਾਨਕ ਵਖਾਣੇ ਨਾਮ ਜਾਣੇ, ਹਰ ਨਾਮ ਹਰ ਭਰਮ ਮੰਗੀਆ। ਪਾਤਸ਼ਾਹ ਹੀ ਕਿਰਪਾ ਕਰਦੇ ਆ ਜਿਹਨਾਂ ਨਾਮ ਦੇ ਪ੍ਰਤਾਪ ਨੂੰ ਜਾਣ ਲਿਆ, ਜਿਹੜੇ ਜਾਣਦੇ ਆ ਉਹ ਪਰਮਾਤਮਾ ਪਾਸੋਂ ਪਰਮੇਸ਼ਰ ਦੇ ਨਾਮ ਨੂੰ ਮੰਗਦੇ, ਬਾਕੀ ਦਾ ਕੂੜ ਕਬਾੜਾ ਮੰਗੀ ਜਾਂਦੇ ਆ। ਹੁਣ ਤੁਸੀਂ ਮਹਾਰਾਜ ਦਰਸ਼ਨ ਦੁਆਰ 'ਚ ਬਹਿ ਜਾਇਓ ਅਤੇ ਕਾਪੀ ਪੈਣ ਲੱਗ, ਤੂੰ ਵੀ ਕਿਵੇਂ ਚੱਲਿਆ ਗੁਰਦੁਆਰੇ, ਅਤੇ ਤੁਹਾਨੂੰ ਕੋਈ ਬੰਦਾ ਇੱਕ ਅੱਧਾ ਭਾਵੇਂ ਮਿਲਦਾ ਨਹੀਂ, ਉਹ ਵੀ ਸ਼ਾਇਦ ਨਾ ਮਿਲੇ। ਆਪੋ ਆਪਣੀਆਂ ਦੁਨਿਆਵੀ ਮੰਗਾਂ ਨੂੰ ਲੈ ਕੇ ਆਉਂਦੇ ਆ, ਹੈਂ, ਪਰਮੇਸ਼ਰ ਨੂੰ ਮੰਗਣ ਕੋਈ ਨਹੀਂ ਆਉਂਦਾ, ਨਾਮ ਮੰਗਣ ਕੋਈ ਨਹੀਂ। ਧੰਨ ਧੰਨ ਬੇਬੇ ਨਾਨਕ ਜੀ ਨੇ ਧੰਨ ਗੁਰੂ ਨਾਨਕ ਤੋਂ ਧੰਨ ਗੁਰੂ ਨਾਨਕ ਸਾਹਿਬ ਨੂੰ ਹੀ ਮੰਗਿਆ, ਦੂਈ ਮੰਗੇ ਨਹੀਂ ਕੀਤੇ। ਭਾਈ ਬਾਲਾ ਸਾਹਿਬ ਕੋਈ ਫੁਰਨਾ ਹੀ ਨਹੀਂ ਫੁਰਿਆ ਸਾਰੀ ਜ਼ਿੰਦਗੀ, ਅਫੋਰਾ ਵਾਸਤਾ 'ਚ ਸੇਵਾ ਕੀਤੀ ਸਾਰੀ ਜ਼ਿੰਦਗੀ। ਇਸ ਵਾਸਤੇ ਬਾਕੀ ਦੁਨੀਆ ਤਾਂ ਸੌਦਾ ਕਰਨ ਆਉਂਦੀ ਮਹਾਰਾਜ ਨਾ, ਹੈ ਪਰਮਾਤਮਾ ਗੁਰੂ ਮਹਾਰਾਜ ਨਾਲ ਪਿਆਰ ਵਾਲੇ ਤਾਂ ਬਹੁਤ ਘੱਟ ਆ। ਨਾਨਕ ਬਖਾਣੇ ਨਾਮ ਜਾਣੇ, ਹਰ ਨਾਮ ਹਰ ਭਰਮ ਮੰਗੀਆ। ਪਾਤਸ਼ਾਹ ਕਹਿੰਦੇ ਆ ਨਾਮ ਦੇ ਪ੍ਰਤਾਪ ਨੂੰ ਵਿਰਲੇ ਜਾਣਦੇ, ਉਹ ਮਹਾਰਾਜ ਤੋਂ ਨਾਮ ਮੰਗਦੇ। ਇੱਕ ਤਾਂ ਅਰਥਾਰਥੀ ਅਰਥ ਮਾਇਆ ਵਾਸਤੇ, ਇੱਕ ਅਰਥਾਰਥੀ ਦੁੱਖਾਂ ਦੀ ਨਿਵਰਤੀ ਵਾਸਤੇ। ਅੱਜ ਕੱਲ੍ਹ ਤਾਂ ਬਹੁਤੇ ਭਾਂਡੇ ਮਾਂਜਦੇ, ਮੁੰਡਾ ਬਲੈਤ ਚੱਲ ਜਾ, ਕੁੜੀ ਬਲੈਤ ਚੱਲ ਜਾ, ਬਹੁਤ ਦੇਰ ਹੀ ਜਾਂ ਕਿਤੇ ਰਾਹ 'ਚ ਫਸ ਗਿਆ, ਏਜੰਟ ਪੈਸੇ ਮਾਰ ਗਿਆ ਪਏ ਆ, ਚਾਰੀ ਦੁਨੀਆ ਹੋਣੀ ਨਹੀਂ। ਅਤੇ ਇਸ ਕਰਕੇ ਨਾਮ ਵਾਲੇ ਬਿਰਲੇ ਆ। ਉਹਨੇ ਦੂਜੀ ਮੰਗ ਮੰਗੀ ਕੋਈ ਨਹੀਂ ਮਹਾਰਾਜ। ਘੜਿਆਲ ਮੁਖੇ ਗੁਰਾਂ ਕੋ ਸਫਾਇਆ ਆਰਾਮ, ਮਨ ਮੈਗਲ ਗੁਰ ਸ਼ਬਦ ਵਸਾਇਆ ਆਰਾਮ। ਪਾਤਸ਼ਾਹ ਕਹਿੰਦੇ ਮਨੁੱਖ ਦੇ ਰੂਪੀ ਘੋੜੀ ਦੇ ਮੂੰਹ ਵਿੱਚ ਸਤਿਗੁਰਾਂ ਨੇ ਗਿਆਨ ਰੂਪੀ ਕੰਡਿਆਲਾ ਪਾ ਦਿੱਤਾ। ਇੱਕ ਤਾਂ ਕਿਤਾਬੀ ਗਿਆਨ, ਇੱਕ ਆਤਮਾ ਦਾ ਗਿਆਨ। ਇਸ ਤਰ੍ਹਾਂ ਸਤਿਗੁਰਾਂ ਦੇ ਉਪਦੇਸ਼ ਰੂਪ ਅੰਕਸ, ਉਹ ਕੁੰਡਾ ਹੁੰਦਾ ਲੋਹੇ ਦਾ, ਹਾਥੀ ਜਿਹੜੇ ਸ਼ਰਾਰਤ ਗੱਲ ਇਉਂ ਮਾਰਦੇ ਉਹਨੂੰ ਅੰਕਸ ਕਹਿੰਦੇ। ਉਹ ਜਿਹੜੇ ਉਹਦੀਆਂ ਸੱਤੇ ਚਮੜੀਆਂ ਨੂੰ ਚੀਰ ਕੇ ਵੱਜਦਾ ਫਿਰ ਸਿੱਧਾ ਤੁਰਦਾ। ਉਹ ਕੁੰਡੇ ਨਾਲ ਮਨ ਰੂਪੀ ਮੈਗਲ ਜਿਹੜਾ ਹਾਥੀ ਸੀ ਬੱਸ 'ਚ ਆਇਆ। ਉਹ ਜਿਵੇਂ ਹਾਥੀ ਕੁੰਡੇ ਬਿਨਾਂ ਬੱਸ ਨਹੀਂ ਹੁੰਦਾ, ਸਿਰ 'ਤੇ ਨਾ ਹੀ ਕੁੰਡਾ ਹਾਥੀ ਫਿਰੇ ਲੁੰਡਾ। ਇਸ ਤਰ੍ਹਾਂ ਸਿਰ 'ਤੇ ਗੁਰੂ ਦਾ ਉਪਦੇਸ਼ ਰੂਪੀ ਕੁੰਡਾ ਨਾ ਹੋਵੇ ਨਾ ਤਾਂ ਅਵਾਰਾ ਹੋ ਜਾਂਦੇ ਆ, ਅਤੇ ਮਨਮਰਜ਼ੀਆਂ ਕਰਦੇ ਨਾ, ਹੈਂ। ਇਸ ਵਾਸਤੇ ਅਸਲੀ ਤਾਂ ਪ੍ਰੇਮੀ ਉਹ ਆ ਜਿਹੜਾ ਗੈਰ ਹਾਜ਼ਰੀ 'ਚ ਵੀ ਪੂਰੀ ਡਿਊਟੀ ਪੂਰੇ ਭੈ 'ਚ ਰਹਿੰਦਾ, ਅਤੇ ਜੇ ਹਾਜ਼ਰ ਆ ਇਹਦਾ ਡਰ ਨਾ ਕਰਦਾ ਬਾਅਦ 'ਚ ਚੱਲ ਸਾਨੂੰ ਦੇਖਣਾ ਕੌਣ, ਉਹ ਨਹੀਂ ਫਿਰ ਕੁਛ ਵੀ ਲੈ ਸਕਦਾ। ਮਨ ਬਸ ਕਰ ਤੇ ਆਇਆ ਪਰਮ ਪਦ ਪਾਇਆ, ਸਾਹ ਧਨ ਕੰਤ ਪਿਆਰੀ, ਜਿਹਨਾਂ ਦਾ ਮਨ ਪੂਰੇ ਤੌਰ 'ਤੇ ਬਸ 'ਚ ਆ ਗਿਆ ਉਹਨਾਂ ਨੇ ਕਹਿੰਦੇ ਪਰਮ ਪਦ ਵੀ ਮੋਕਸ਼ ਨੂੰ ਪਾਇਆ। ਔਰ ਸਾਹ ਧਨ ਸਾਧਨ ਨਹੀਂ ਕਰਨਾ, ਸਾਹ ਧਨ ਉਹ ਜੀਵ ਰੂਪੀ ਜਿਹੜੀ ਇਸਤਰੀ ਹੈ ਪਤੀ ਰੂਪ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ। ਅੰਤਰ ਪ੍ਰੇਮ ਲਗਾ ਹਰ ਸੇਤੀ ਕਰ ਤੋ ਹੈ ਹਰ ਪ੍ਰਮ ਨਾਰੀ, ਜਿਨ੍ਹਾਂ ਦੇ ਅੰਤਸ਼ਕਰਨ ਪਰਮਾਤਮਾ ਦੇ ਮਿਲਾਪ ਦਾ ਪਿਆਰ ਲੱਗ ਗਿਆ, ਸ਼ੌਂਕ ਹੈ ਮਿਲਣ ਦਾ ਅਤੇ ਰੱਬ ਨੂੰ ਮਿਲਣਾ। ਉਹ ਜਿਹੜੇ ਅਸਰੂਪੀ ਇਸਤਰੀ ਹੈ ਉਹ ਨਿਰੰਕਾਰ ਦੇ ਸਰੂਪ ਘਰ ਜਾ ਕੇ ਸੋਹੇ ਮੈਨੇ ਸੋਭਾ ਪਾਉਂਦੀ ਹੈ। ਘਰੋਂ ਜੇ ਤਾਂ ਆਏ ਹਾਂ ਲਾਲਾ ਜੀ, ਫਿਰ ਮਨ 'ਚ ਇਹ ਪਿਆਰ ਕਰਨਾ ਕਿ ਅਸੀਂ ਗੁਰੂ ਨਾਨਕ ਸਾਹਿਬ ਨੂੰ ਪ੍ਰਾਪਤ ਕਰਨਾ, ਬਾਣੀ ਪੜ੍ਹਨੀ, ਹੈਂ। ਇਹ ਨਹੀਂ ਡੇਰੇ ਗੁਰਦੁਆਰੇ ਆ, ਚਲੋ ਰੋਟੀਆਂ ਖਾ ਲਈਆਂ, ਟਾਈਮ ਪਾਸ ਕਰ ਲਿਆ, ਇਹ ਤਾਂ ਘਰਾਂ 'ਚ ਵੀ ਹੋ ਜਾਂਦਾ। ਇੱਥੇ ਆਉਣ ਦਾ ਮਤਲਬ ਇਹ ਆ ਇੰਨੀ ਸ਼ਰਧਾ ਹੋ ਜਾਏ ਕਿ ਸਾਡਾ ਮਨੁੱਖਿਆਂ ਨੂੰ ਸਫਲ ਹੋ ਜਾਏ, ਗੁਰੂ ਸਾਹਿਬ ਦੇ ਦਰਸ਼ਨ ਹੋਣ, ਉਹਨਾਂ ਨੂੰ ਸਾਖਿਆਤ ਜਾਣ ਕੇ ਫਿਰ ਬਾਣੀ ਪੜ੍ਹਨੀ ਸ਼ਰਧਾ ਦੇ ਨਾਲ। ਅੱਜ ਕੱਲ੍ਹ ਹੁਣ ਇਹ ਚੀਜ਼ਾਂ ਬਰਾਗ ਤਿਆਗ ਖਤਮ ਹੋ ਗਿਆ, ਬਸ ਟਾਈਮ ਪਾਸ ਵਾਲੀ ਗੱਲ ਆ, ਰੋਟੀਆਂ ਕਰਨ ਪੂਰੇ ਤਾਲ ਆ, ਉੱਚਾ ਕੂਕਾ ਬਾਂਧਾ ਗਾਵੇ ਜੋਧਾ ਗਾ ਵਿਚਾਰ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਹਰ ਰੰਗ ਰਾਤੀ ਸਹਿਜੇ ਮਾਤੀ, ਹਰ ਪ੍ਰਭ ਹਰ ਹਰ ਪਾਇਆ, ਹਰੀ ਨਿਰੰਕਾਰ ਦੇ ਰੰਗ ਪ੍ਰੇਮ ਦੇ ਰੱਤੀ ਹੈ। ਫਿਰ ਕਹਿੰਦੇ ਉਹਨਾਂ ਨੇ ਸਹਿਜੇ ਗਿਆਨ 'ਚ ਮਾਤੀ, ਹਰ ਵੇਲੇ ਉਹ ਪਰਮੇਸ਼ਰ ਦੇ ਗਿਆਨ ਧਿਆਨ 'ਚ ਮਸਤ ਰਹਿੰਦੀ। ਉਹਨਾਂ ਨੇ ਪਰਮੇਸ਼ਰ ਦਾ ਰੱਖਿਆ ਕਰਨ ਵਾਲਾ ਉਸ ਨਿਰੰਕਾਰ ਨੂੰ ਪਾ ਲਿਆ ਹੈ। ਨਾਨਕ ਜਨ ਦਾਮ ਹਰਦਾਸ ਕਹਿ ਤੈਮਿਣ ਭਾਗੀ ਹਰ ਧਿਆ। ਪਾਤਸ਼ਾਹ ਕਿਰਪਾ ਕਰ ਰਹੇ ਆ ਉਹਨਾਂ ਨੂੰ ਹਰੀ ਦੇ ਦਾਸ ਕਿਹਾ ਜਾਂਦਾ। ਜਨ ਤਾਂ ਸਾਰੇ ਬਣਦੇ ਹਰੀ ਜਾਣੇ, ਹਰੀ ਦਾ ਜਨ ਤਾਂ ਉਹ ਆ ਉਹ ਵੱਡਿਆਂ ਭਾਗਾਂ ਵਾਲੇ ਆ ਜਿਹਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ। ਦੇ ਘੋੜੀ ਜੀ ਜੇ ਤਿਉਹਾਰ ਪਾਇਆ ਨਾ, ਮਿਲ ਸਤਿਗੁਰ ਜੀ ਮੰਗਲ ਗਾਇਆ ਨਾ। ਪਾਤਸ਼ਾਹਾਂ ਦੀ ਜਿਹੜੀ ਮਨੁੱਖ ਜਨਮ ਦੇਹ ਰੂਪੀ ਘੋੜੀ ਉਹ ਸ੍ਰੇਸ਼ਟ ਆ, ਪਵਿੱਤਰ ਆ, ਜਿਹਦੇ ਤੇ ਚੜ੍ਹ ਕੇ ਪਰਮੇਸ਼ਰ ਰਮੇ ਹੋਏ ਨੂੰ ਪਾ ਲਈਦਾ ਆ। ਜਿਹਨਾਂ ਨੂੰ ਸਤਿਗੁਰੂ ਹੀ ਮਿਲੇ ਆ ਉਹਨਾਂ ਨੇ ਪਰਮੇਸ਼ਰ ਦੇ ਮੰਗਲਾਂ ਖੁਸ਼ੀ ਦੇ ਗੀਤਾਂ ਨੂੰ ਗਾਇਆ, ਹਰ ਵੇਲੇ ਬਾਣੀ ਪੜ੍ਹਦੇ, ਨਾਮ ਜਪਦੇ ਆ। ਕਿਉਂਕਿ ਜਿਹੜਾ ਜਪ ਜੀ ਪੜ੍ਹਨਾ ਹੈ ਗੁਰੂ ਨਾਨਕ ਸਾਹਿਬ ਨਾਲ ਗੱਲਾਂ, ਸੋਹਣੀ ਪੜ੍ਹਨਾ ਪੰਜਵੇਂ ਪਾਤਸ਼ਾਹ ਨਾਲ ਗੱਲਾਂ, ਜਪ ਸਾਹਿਬ ਪੜ੍ਹਨਾ ਦਸਵੇਂ ਪਾਤਸ਼ਾਹ ਨਾਲ ਭਜਨ ਕਰਨੇ, ਅਤੇ ਫਿਰ ਬਾਕੀ ਗੱਲਾਂ 'ਚ ਕੀ ਰਸ ਹੈ? ਦਾ ਰਸ ਆ ਬਾਣੀ 'ਚ, ਰਸ ਆ ਬਾਣੀ ਨੇ ਇੰਨਾ ਪਿਆਰ ਪੈ ਗਿਆ। ਜਦੋਂ ਬਾਣੀ ਨਾਲ ਪਿਆਰ ਪੈ ਗਿਆ ਫਿਰ ਬਾਣੀ ਦਾ ਮਾਲਕ ਵੀ ਇੱਕ ਦਿਨ ਆ ਜਾਂਦਾ। ਹਰ ਗਾਏ ਮੰਗਲ ਰਾਮ ਨਾਮਾ, ਹਰ ਸੇਵ ਸੇਵਕ ਸੇਵਕੀ, ਹੋਇਆ ਰਮਿਆ ਰਾਮ ਉਹਦਾ ਨਾਮ, ਹੈਂਜੀ ਕਹਿੰਦੇ ਉਹਦੇ ਮੰਗਲਾਂ ਨੂੰ ਗਾਇਆ। ਜਿਹੜਾ ਸੇਵਾ ਕਰਨ ਜੋ ਪਰਮਾਤਮਾ ਉਹਦੇ ਸੇਵਕਾਂ ਦੀ ਸੇਵਾ ਕੀ ਮੈਂ ਨੇ ਕੀਤੀ ਹੈ, ਜਿਹੜਾ ਸੇਵਣੇ ਜੋ ਕੌਣ ਨਿਰੰਕਾਰ ਦੇ ਸੇਵਕ ਹੋਏ ਆ, ਫਿਰ ਹੋਰ ਕਿਸੇ ਦੀ ਸੇਵਾ ਉਹ ਨਹੀਂ ਕੀ ਕਰਨੀ। ਉਹ ਤਾਂ ਫਿਰ ਗੁਰੂ ਦੀ ਸੇਵਾ 'ਚ ਲੀਨ ਹੋ ਜਾਂਦੇ ਮਨ ਬਣੀ ਸਰੀਰ ਕਰਕੇ, ਨਿਰੰਕਾਰ ਦੀ ਸੇਵਾ ਕੀ ਮੈਂ ਨੇ ਕੀਤੀ ਹੈ। ਇਸ ਕਰਕੇ ਜੀਵਾਂ ਕਰਕੇ ਸੇਵਣੇ ਜੋ ਸੇਵਾ ਕਰਨੇ ਜੋ ਬ੍ਰਹਮਾ ਆਦਿਕ, ਬ੍ਰਹਮਾ ਆਦਿਕਾਂ ਦੇ ਸੇਵਣੇ ਜੋ ਨਿਰੰਕਾਰ, ਉਸ ਨਿਰੰਕਾਰ ਦੀ ਸੇਵਾ ਕੀਤੀ, ਉਹਦਾ ਦਿਨ ਰਾਤ ਉਹਦੀ ਸੇਵਾ 'ਚ ਲੱਗੇ ਰਹਿੰਦੇ। ਭਾਈ ਕੱਕੂ ਜੀ ਹੋਇਆ ਧੰਨ ਧੰਨ ਬਾਬਾ ਕਰਮ ਸਿੰਘ ਮਹਾਰਾਜ ਦੇ ਸੇਵਾ, ਲੰਗਰ 'ਚ ਭਾਂਡੇ ਮਾਂਜਦੇ ਹੁੰਦੇ ਸੀ, ਬਾਣੀ ਪੜ੍ਹੀ ਜਾਂਦੀ ਹਰ ਵੇਲੇ ਦਿਨ ਰਾਤ, ਬੜੇ ਲੰਗਰਾਂ 'ਚ ਸੇਵਾ ਮੁੱਕਦੀ। ਜਿਵੇਂ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਲੰਗਰ, ਅਤੇ ਬਾਬਾ ਨਿਧਾਨ ਸਿੰਘ ਦੇ ਲੰਗਰ 'ਚ ਹਜ਼ੂਰ ਸਾਹਿਬ ਰਾੜਾ ਸਾਹਿਬ, ਸੰਗਤਾਂ ਬਹੁਤ ਆਉਂਦੀਆਂ। ਸਾਰਾ ਜਾਗ ਹੈ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ, ਕਹਿੰਦੇ ਭਾਈ ਕੋਕੂ ਤੇਰੀ ਸੇਵਾ ਦਰਗਾਹ 'ਚ ਪ੍ਰਵਾਨ ਹੋ ਗਈ ਹੈ, ਹੁਣ ਤੇਰੀ ਜਵਾਨ ਜਿਹੜੀ ਦਧਾਰਾ ਖੰਡਾ ਬਣ ਗਈ ਹੈ, ਸੋਚ ਕੇ ਬਚਨ ਕਰੀ, ਕਿਸੇ ਦਾ ਚੋਗਾ ਚੌੜ ਨਾ ਕਰ ਦੇ ਸ਼ਰਾਬ ਦੇ ਕੇ, ਕਿਉਂਕਿ ਬਾਰ ਸ਼ਰਾਬ ਜੋ ਬੋਲੇਗਾ ਉਹ ਤੇਰਾ ਪੂਰਾ ਹੋ ਜਾਏਗਾ। ਅਤੇ ਫਿਰ ਤੁਹਾਨੂੰ ਦਿਨ ਬਾਬਾ ਸਿੰਘ ਮਹਾਰਾਜ ਚਰਨ ਸੇਵਾ ਕਰਦੇ ਰਹੇ, ਅਤੇ ਇੱਕ ਦਿਨ ਮਹਾਰਾਜ ਦੇ ਦੁੱਧ ਲੈ ਕੇ ਗਏ, ਪੰਡਿਤ ਗਰੜ ਪ੍ਰਾਣ ਦੀ ਕਥਾ ਕਰੀ, ਮਹਾਂਪੁਰਖਿਆਂ ਦਾ ਦਿਲ ਨਹੀਂ ਢਾਉਂਦੇ, ਵਿਦਵਾਨ ਸੀ ਉੱਥੇ, ਜੇ ਸੂਰਜ ਲੋਕ 'ਚ ਜੀਵਾਤਮਾ ਜਾਵੇ ਛੇ ਮਹੀਨੇ, ਚੰਦਰ ਲੋਕ ਸਾਲ ਲਾਉਣ, ਕਹਿੰਦੇ ਪੰਡਤਾਂ ਕਿਉਂ ਐਵੇਂ ਰੌਲਾ ਪਾਈ ਜਾਂਦਾ, ਮਹਾਂਪੁਰਖ ਨੂੰ ਜਲ ਪਾਣੀ ਛਕਣਗੇ, ਪੰਡਤ ਲਾਲ ਲੀਆਂ ਅੱਖਾਂ ਕਰਕੇ ਦੇਖਾਂਗਾ। ਅਤੇ ਮਹਾਰਾਜ ਕਹਿਣ ਲੱਗੇ ਪੰਡਤਾਂ ਇਹ ਗੁਰੂ ਨਾਨਕ ਸਾਹਿਬ ਦੇ ਘਰ ਜਿਹੜੇ ਮਸਤਾਨੇ ਦਾ ਨੇ, ਇਹਨਾਂ ਦੀ ਪਹੁੰਚ ਬਹੁਤ ਆ, ਦੇਖੀ ਕਿਤੇ ਬੋਲਣਾ ਬੈਠੀ, ਇਹ ਵਚਨ ਨਿਕਲ ਗਿਆ ਤੇਰਾ ਝੁਗਾ ਚੌੜ ਹੋ ਜੂ। ਹਾਂਜੀ ਕਹਿੰਦੇ ਭਾਈ ਕੱਕੂ ਇਹ ਬਾਹਮਣ ਨੂੰ ਉਨਾ ਚਿਰ ਯਕੀਨ ਨਹੀਂ ਉਹਨਾਂ ਦਾ ਖਾਲ ਦੇ ਨਕਸ਼ਾ, ਕਹਿੰਦੇ ਮੀਟੋ ਬਾਹਮਣਾ ਸਾ, ਅੱਖਾਂ ਮਿਟਾਈਆਂ ਅਤੇ ਸਾਰੇ ਨਕਸ਼ੇ ਦਿਖਾ ਲਿਆ, ਚੱਲ ਨਹੀਂ ਦੇ ਪਿਆ। ਕਹਿੰਦਾ ਮਹਾਰਾਜ ਮੈਂ ਤਾਂ ਐਵੇਂ ਸਾਰੀ ਉਮਰ ਗਰੜ ਫੜਾਂ ਕੇ ਫਸਿਆ ਰਿਹਾ, ਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਲੰਗਰਾਂ ਦੇ ਭਾਂਡੇ ਮਾਂਜੇ, ਇਹਨਾਂ 'ਚ ਇੰਨੀ ਸੇਵਾ, ਕਹਿੰਦੇ ਨਹੀਂ ਭਾਂਡੇ ਨਹੀਂ ਮਾਂਜੇ ਮਨ ਮਾਂਜਿਆ, ਨਾਲ ਬਾਣੀ ਪੜ੍ਹਦੇ ਸੀ, ਸਿਮਰਨ ਕਰਦੇ ਸੀ, ਨਿੰਦਿਆ ਚੁਗਲੀਆਂ ਨਹੀਂ ਕਰਦੇ ਰਹੇ। ਸੋ ਇਸ ਵਾਸਤੇ ਜਿਹੜੇ ਗੁਰੂ ਦੇ ਸੇਵਕ ਆ ਉਹ ਵੀ ਸੇਵਾ ਕਰਨ, ਉਹ ਫਿਰ ਉਹਦੀ ਸੇਵਾ ਕਰਦੇ, ਪਰ ਵਜਾਏ ਪਾਵੇ ਰੰਗ ਮਹਿਲੀ, ਹਰ ਰੰਗ ਮਾਣੇ ਰੰਗ ਕੀ, ਉਹ ਮਹਿਲੀ ਜਿਹੜੇ ਜਿਗਿਆਸੂ ਪਰਮਾਤਮਾ ਦੇ ਰੰਗ ਪਿਆਰ ਵਿੱਚ ਮਹਿਲੀ ਜਾਏ, ਮਹਿਲ ਨਾਮ ਜਗ੍ਹਾ ਦਾ, ਜਾਏ ਨਾਮ ਜਗ੍ਹਾ ਦਾ, ਉਸ ਜਗ੍ਹਾ ਨੂੰ ਪ੍ਰਾਪਤ ਕਰ ਲੈਂਦੇ ਜਿਹਨਾਂ ਨੇ ਰੰਗ ਕੀ, ਉਸ ਨਿਰੰਕਾਰ ਨਾਲ ਪਿਆਰ ਕੀਤਾ, ਸ਼ਰਧਾ ਭਗਤੀ ਤਾਰੀ, ਉਸ ਨਿਰੰਕਾਰ ਦੇ ਰੰਗ ਆਨੰਦ ਨੂੰ ਉਹ ਮਾਣਦੇ ਆ। ਕਿਹੜੇ? ਜਿਹਨਾਂ ਗੁਰੂ ਪਿਆਰਿਆਂ ਨੇ ਪਰਮਾਤਮਾ ਦੇ ਰੰਗ ਆਨੰਦ ਨੂੰ ਮਾਣਿਆ, ਉਹਨਾਂ ਨੂੰ ਹੋਰ ਰੰਗ ਮਾਣਨ ਦੀ ਲੋੜ ਹੀ ਨਹੀਂ, ਹੋਰ ਰੰਗ ਤਾਂ ਫਿਰ ਕੁਸੁੰਬੇ ਦੇ ਰੰਗ ਉਹਨੂੰ ਫਿੱਕੇ ਨਜ਼ਰ ਆਉਂਦੇ ਆ, ਹੈਂ ਇਹ ਰੰਗ ਫਿਰ ਉਤਰਦਾ ਨਹੀਂ, ਹਰ ਰੰਗ ਨਾਲ ਇਹ ਸੁਭਾਗਾ। ਉਹ ਤਾਂ ਭਾਈ ਸੁਵੇਗ ਸਿੰਘ ਛਪਾਲ ਨੂੰ ਤੁੰਬਾ ਤੁੰਬਾ ਵੀ ਹੋ ਜਾਣ ਚਰਖੜੀਆਂ ਤੋਂ, ਫਿਰ ਨਹੀਂ ਉਹ ਰੰਗ ਲੈਂਦਾ। ਗੁਣ ਰਾਮ ਗਾਏ ਮਨ ਸੁਭਾਏ, ਮਨ ਸੁਭਾਏ ਹਰ ਗੁਰਮਤੀ ਮਨ ਧਿਆਇਆ, ਸੋ ਭਾਏ ਮਨ ਵੀ ਸੁਭਾਏ, ਮੈਨੇ ਉਹਨਾਂ ਦੀ ਸ੍ਰੇਸ਼ਟ ਪਾਏ ਪਿਆਰ ਪ੍ਰੇਮ ਹੋਣ ਕਰਕੇ ਪਰਮੇਸ਼ਰ ਗੁਣਾਂ ਨੂੰ ਗਾਉਂਦੇ ਆ। ਗੁਰਮਤ ਨੂੰ ਧਾਰਨ ਵਾਲਿਆਂ ਨੇ ਮਨ ਵਿੱਚ ਨਿਰੰਕਾਰ ਦੇ ਨਾਮ ਦਾ ਸਿਮਰਨ ਕੀਤਾ, ਜਾਂ ਨਾਨਕ ਹਰ ਕਿਰਪਾ ਤਾਰੀ ਦੇਹ ਘੋੜੀ ਚੜ੍ਹ ਹਰ ਪਾਇਆ, ਪਾਤਸ਼ਾਹ ਕਿਰਪਾ ਕਰਦੇ ਆ ਜਿਹੜੇ ਜਨਾਂ ਸੇਵਕਾਂ ਉੱਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹਨਾਂ ਨੇ ਮਨੁੱਖ ਜਨਮ ਇਹ ਦੇਹ ਰੂਪੀ ਘੋੜੀ ਦੇ ਜੜ ਕੇ ਪਰਮਾਤਮਾ ਨੂੰ ਪਾਇਆ। ਜਿਵੇਂ ਘੋੜੀ ਦੁਆਰਾ ਆਪਾਂ ਸਫ਼ਰ ਕਰਦੇ ਹਾਂ, ਇਹ ਦੇਹ ਰੂਪੀ ਘੋੜੀ ਦੁਆਰਾ 84 ਲੱਖ ਜੂਨਾਂ ਦਾ ਇਹ ਜਿਹੜਾ ਗੇੜਾ ਆਵਾਗਮਨ ਮਿਟਾਉਣ ਦਾ ਸਫ਼ਰ ਕਰਨਾ, ਪਰ ਅਸੀਂ ਇਹ ਦੇਹ ਨੂੰ ਨਿਸਬਲ ਨਸ਼ਿਆਂ ਪੇਸ਼ਿਆਂ ਕਿਵੇਂ ਤਬਾਹ ਕਰ ਰਹੇ ਹਾਂ, ਹੈਂ ਜਾਂ ਦੁਨੀਆਂ ਦੇ ਸੁੱਖਾਂ ਆਰਾਮਾਂ ਐਸ਼ਵਾਰ ਜੰਜ ਪੈ ਕੇ ਜ਼ਿੰਦਗੀ ਬੇਸ਼ਰਬਕਾਰਾਂ ਕਿਵੇਂ ਗਾਲ ਰਹੇ ਹਾਂ। ਪਰ ਉਹ ਵਿਰਲੇ ਆ, ਉਹ ਦੇਹ ਦੀ ਕਦਰ ਕਰਦੇ ਆ, ਆਪਣਾ ਸਮਾਂ ਜਿਹੜਾ ਸੇਵਾ ਚਲਾਉਂਦੇ ਆ, ਸਿਮਰਨ ਚਲਾਉਂਦੇ ਆ, ਸਤਸੰਗ ਚਲਾਉਂਦੇ ਆ, ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਆ। ਜੇ ਗ੍ਰਿਸਤੀ ਹੈ ਧਰਮ ਦੀ ਗਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਜੇ ਬੇਹੰਗਮ ਆ ਉਸੇ ਹਰ ਸਮਾਂ ਸੇਵਾ ਵਿੱਚ ਹੀ ਸਿਮਰਨ ਚਲਾਉਂਦੇ, ਸਤਸੰਗ ਚਲਾਉਂਦੇ, ਪਰਪਕਾਰ ਚਲਾਉਂਦੇ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਘੋੜੀਆਂ ਛੰਦ ਦੁਆਰਾ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਮਹਾਰਾਜ ਨੇ ਕੈਸੀ ਸੁੰਦਰ ਗੁਰਬਾਣੀ ਹੈ, ਜਿਸ ਗੁਰਬਾਣੀ ਨੂੰ ਮੱਥਾ ਟੇਕਣ ਦਾ ਇੰਨਾ ਫਲ ਆ, ਪਾਠ ਸੁਣਨ ਦਾ, ਕੀਰਤਨ ਦਾ, ਇਹਦੀ ਕਥਾ, ਇਹਨੂੰ ਹਿਰਦੇ 'ਚ ਧਾਰਨ ਕਰ ਲਓ, ਇਹਦਾ ਨਿਰੰਕਾਰ ਨਾ ਮਿਲਾਉਂਦੀ ਐਸੀ ਪਵਿੱਤਰ ਬਾਣੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਕੇ ਗਏ। ਦੁਨੀਆਂ ਦੇ ਕਿਸੇ ਮਜ਼ਬ ਮਤਮ ਤੰਤਰ ਕੋ ਐਸੀ ਬਾਣੀ ਹੈ, ਐਸਾ ਨਿਤਨੇਮ ਨਹੀਂ ਜੋ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਬਖਸ਼ਿਸ਼ ਕਰਕੇ ਗਏ। ਪਰ ਸਾਡੀ ਬਦਕਿਸਮਤੀ ਹੈ, ਐਸੀ ਬਾਣੀ ਹੁੰਦੀਆਂ ਵੀ ਅਸੀਂ ਮਨ ਮਤਾਂ ਵਿੱਚ ਲੱਗ ਕੇ ਕਿਸ ਤਰ੍ਹਾਂ ਜਨਮ ਗਵਾ ਰਹੇ ਹਾਂ। ਜਿਹਦੇ ਮਹਾਰਾਜ ਕਿਰਪਾ ਕਰਦੇ ਆ ਉਹਨਾਂ ਨੂੰ ਸੋਝੀ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਹ ਜਹ ਪੇਖੋ ਤੈ ਹਜੂਰ ਦੂਰ ਤਤੋ ਨਾ ਜਾਈ ਰਵ ਰਹੇ ਸਰਬਤਰ ਮੈਂ ਮਨਸਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਮਨੁੱਖਤਾ ਦੇ ਸਾਂਝੇ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੰਧਿਆ ਵਚਨ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਮਾਈ ਭਾਈ ਸਿੱਖ ਸੰਗਤ ਦੇਵਤਿਆਂ ਸਮਾਨ ਚੌਂਕੜੇ ਲਾ ਕੇ ਗੁਰੂ ਹਜ਼ੂਰੀ ਅੰਦਰ ਜੁੜ ਬੈਠੇ ਹੋ। ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵਿਆਂ ਵਾਲੇ ਜਿਨ੍ਹਾਂ ਤੋਂ ਜਿਨ੍ਹਾਂ ਦੇ ਪਾਸੋਂ ਚੱਲ ਰਹੀ ਇਤਿਹਾਸਕ ਵਿਚਾਰ ਲੜੀਵਾਰ ਜੋ ਸਰਵਣ ਕੀਤਾ ਹੈ ਚਰਚਾ ਦੀ ਬਾਬਤ ਜੋ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਜਿਨ੍ਹਾਂ ਨੇ ਬੜੇ ਅਦਬ ਤੇ ਪਿਆਰ ਸਤਿਕਾਰ ਸਹਿਤ ਕੌਮੀ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇਹਨਾਂ ਹੈਵਾਨੀਅਤ ਵਾਲੀ ਸੋਚ ਰੱਖਣ ਵਾਲੀਆਂ ਜ਼ਾਲਮ ਸਰਕਾਰਾਂ ਦੇ ਸਿੱਖਾਂ ਦੇ ਅੰਦਰ ਬਤੀਤ ਕੀਤੀ ਹੈ ਭਾਈ ਸਾਹਿਬ ਜੀ ਨੇ ਆਪ ਜੀ ਨੇ ਬੇਨਤੀ ਕੀਤੀ ਨਾਦਰਸ਼ਾਹੀ ਸਰਕਾਰ ਨੇ ਜੋ ਉਹਨਾਂ ਦੀ ਫਾਂਸੀ ਨੂੰ ਬਰਕਰਾਰ ਰੱਖਿਆ ਹੈ ਅੱਜ ਉਸ ਵਾਸਤੇ ਲੋੜ ਹੈ ਸਾਰੀ ਸਿੱਖ ਕੌਮ ਇੱਕ ਥਾਂ ਤੇ ਹੋ ਕੇ ਲਾਂਭੰਗ ਹੋ ਕੇ ਐਸੀ ਜਾਲਮਾਨਾ ਸਰਕਾਰ ਦਾ ਮੂੰਹ ਤੋੜਨਾ ਜਵਾਬ ਦੇ ਸਕੇ ਜਿਸ ਕਦਰ ਆ ਪਿਛਲੇ ਸਾਲ ਦੇ ਅੰਦਰ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜਿਨ੍ਹਾਂ ਦੀ ਬਾਬਤ ਸਾਰੀ ਸਿੱਖ ਕੌਮ ਨੇ ਇੱਕ ਆਵਾਜ਼ ਕਰ ਦਿੱਤੀ ਪਿਆਰੇ ਗੁਰਸਿੱਖੋ ਅੱਜ ਦੀ ਲੋੜ ਹੈ ਥਾਂ ਥਾਂ ਤੇ ਇਸ ਗੱਲ ਦੀ ਚਰਚਾ ਹੈ ਜੋ ਆਪਣਾ ਫਰਜ਼ ਬਣਦਾ ਹੈ ਉਸ ਦੀ ਅਦਾਇਗੀ ਕਰੀਏ ਇੱਕ ਸ਼ਹਿਰ ਦੇ ਦੋ ਬੋਲ ਮੈਨੂੰ ਯਾਦ ਨੇ ਕੌਮੀ ਅਣਖ ਨੂੰ ਮਾਰੇ ਜਾਂ ਸੱਟ ਦੁਸ਼ਮਣ ਉਸ ਵੇਲੇ ਫਿਰ ਕਿੱਥੇ ਸ਼ਾਂਤੀ ਦਾ ਜਾਪ ਹੁੰਦਾ ਹੈ ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਹੈ ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਹੈ ਜ਼ੁਲਮ ਕਰਨਾ ਹੁੰਦਾ ਹੈ ਪਾਪ ਜੇਕਰ ਤੇ ਜ਼ੁਲਮ ਝੱਲਣਾ ਮਹਾਪਾਪ ਹੁੰਦਾ ਆਓ ਅੱਜ ਜਿਹੜਾ ਇਹ ਨਾਦਰਸ਼ਾਹੀ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ ਧੱਕਾ ਕਰ ਰਹੀਆਂ ਨੇ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਇੱਕ ਮੁੱਠ ਤੇ ਇੱਕਜੁੱਟ ਹੋ ਕੇ ਦੇ ਸਕੀਏ ਜੋ ਭਾਈ ਸਾਹਿਬ ਜੀ ਨੇ ਆਉਣ ਵਾਲੇ ਸ਼ੁੱਕਰਵਾਰ ਨੂੰ ਜੋ ਰੋਸ ਮਜ਼ਾਰੇ ਰੱਖੇ ਗਏ ਨੇ ਆਪ ਜੀ ਨੂੰ ਨੀਯਤ ਕੀਤੀ ਹੋਈ ਜਗ੍ਹਾ ਦੀ ਬਾਬਤ ਵੀ ਦੱਸਿਆ ਹੈ ਆਓ ਸਾਰੇ ਰਲ ਕੇ ਆਪਾਂ ਇੱਕਜੁੱਟ ਹੋ ਕੇ ਇੱਕ ਆਵਾਜ਼ ਦੇ ਨਾਲ ਇਸ ਆਵਾਜ਼ ਨੂੰ ਬੁਲੰਦ ਕਰ ਸਕੀਏ ਤਾਂ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਵਾਇਆ ਜਾ ਸਕੇ ਜਿਹੜੇ ਕੌਮ ਦੇ ਹੀਰੇ ਆਪਣੀ ਜ਼ਿੰਦਗੀ ਨੂੰ ਸਿੱਖਾਂ ਦੇ ਮਗਰ ਬਤੀਤ ਕਰ ਰਹੇ ਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਤਿਹਾਸਕ ਵਿਚਾਰ ਤੁਹਾਡੀ ਸੇਵਾ ਵਿੱਚ ਬੇਨਤੀ ਕਰਾਂ ਪਰ ਉਸ ਤੋਂ ਪਹਿਲਾਂ ਗੁਰਦੇਵ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਗੁਰੂ ਫਤਵੀ ਦੁਆਰਾ ਆਪਣੇ ਢਾਡੀ ਜਥੇ ਵੱਲੋਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਚਾਹੁੰਦਾ ਹੈ ਸਰਬੱਤ ਮਾਈ ਭਾਈ ਸਿੱਖ ਸੰਗਤ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਜਾਂ ਜਿੱਥੇ ਜਿੱਥੇ ਵੀ ਆਪ ਜੀ ਇਸ ਏਟੀਐਨ ਚੈਨਲ ਰਾਹੀਂ ਘਰਾਂ ਵਿੱਚ ਬੈਠੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਲੱਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਸਾਮ ਦੀ ਧਰਤੀ ਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਥਾਂ ਥਾਂ ਤੇ ਜਿੱਥੇ ਪ੍ਰਜਾ ਨੂੰ ਕੁਚਲਿਆ ਜਾ ਰਿਹਾ ਹੈ ਜਿੱਥੇ ਅਨਿਆਂ ਹੋ ਰਿਹਾ ਹੈ ਜਿੱਥੇ ਮਾੜੇ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਪਿਆਰੇ ਗੁਰਸਿੱਖੋ ਉਸ ਅਸਥਾਨ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਮਨੁੱਖਤਾ ਦੇ ਅੰਦਰ ਪਿਆਰ ਤੇ ਸਤਿਕਾਰ ਸਹਿਤ ਮਨੁੱਖ ਹੋਣ ਦਾ ਜਿਹੜਾ ਇਨਸਾਨ ਦਾਅਵਾ ਕਰਦਾ ਹੈ ਉਸਦੇ ਹਿਰਦੇ ਦੇ ਅੰਦਰ ਦਇਆ ਪਰਸਪਰ ਪਿਆਰ ਆਪਸ ਮੇਲ ਮਿਲਾਪ ਦੀ ਗੱਲ ਮੇਰੇ ਸਤਿਗੁਰੂ ਸਮਝਾਉਂਦੇ ਨੇ ਆਸਾਮ ਦੀ ਧਰਤੀ ਤੇ ਵਿਚਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਇੱਕ ਰਾਜੇ ਨੇ ਅਦਬ ਨਾਲ ਬੇਨਤੀ ਕੀਤੀ ਰਾਜਾ ਤੇ ਰਾਣੀ ਜਿਸ ਦਾ ਨਾਂ ਰਾਜਾ ਰਾਮ ਰਾਏ ਆਉਂਦਾ ਹੈ ਇਸ ਦੀ ਰਾਣੀ ਸਵਰਨਮਤੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਦਾਤਾਰ ਜੀ ਇਸ ਸੰਸਾਰ ਦੇ ਅੰਦਰ ਵਰਤਣ ਵਾਸਤੇ ਸਾਡੇ ਕੋਲ ਧਨ ਬੜਾ ਹੈ ਦੌਲਤ ਵਜ਼ੀਰਾਂ ਬੜੀਆਂ ਨੇ ਰਾਜ ਪਾ ਗਏ ਪਰ ਮਹਾਰਾਜ ਇਸ ਸੰਸਾਰ ਦੇ ਅੰਦਰ ਸਾਡੇ ਚਲੇ ਜਾਣ ਤੋਂ ਬਾਅਦ ਇਸ ਰਾਜ ਭਾਗ ਦਾ ਵਾਰਸ ਸਾਨੂੰ ਨਜ਼ਰ ਨਹੀਂ ਆਉਂਦਾ ਗੱਲ ਸੰਖੇਪ ਤੇ ਸੀਮਤ ਵੀ ਕਰਨੀ ਚਾਹੁੰਦਾ ਹੈ ਮੁੱਕਦੀ ਗੱਲ ਇਹਨਾਂ ਨੇ ਪੁੱਤਰ ਦੀ ਬਾਬਤ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਪਿਆਰ ਭਰੇ ਸ਼ਬਦਾਂ ਦੇ ਨਾਲ ਤੁਰਥੇ ਨੇ, ਵਚਨ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਤੁਹਾਡੇ ਘਰ ਦੇ ਅੰਦਰ ਪੁੱਤਰ ਪੈਦਾ ਹੋਵੇ ਔਰ ਉਹਦੇ ਮਸਤਕ ਵਿੱਚ ਕੇਸਾਂ ਦੇ ਨਾਲ ਬਿਲਕੁਲ ਇੱਕ ਨਿਸ਼ਾਨ ਹੋਵੇਗਾ, ਜਿਹੜੀ ਸਾਡੀ ਨਿਸ਼ਾਨੀ ਹੋਵੇਗੀ। ਪਿਆਰੇ ਗੁਰਸਿੱਖੋ, ਸਤਿਗੁਰੂ ਮਹਾਰਾਜ ਜੀ ਦਾ ਇਹ ਪਾਵਨ ਵਚਨ ਸੰਪੂਰਨ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਆਸਾਮ ਤੋਂ ਵਾਪਸ ਪਟਨਾ ਸਾਹਿਬ ਇੱਥੇ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਬਹੁਤ ਸਾਰੇ ਪਿਆਰ ਅਤੇ ਅਸੀਸਾਂ ਦਿੰਦੇ ਹੋਏ ਪੰਜਾਬ ਦੀ ਧਰਤੀ ਵੱਲੇ ਆਨੰਦਪੁਰ ਸਾਹਿਬ ਆਣ ਕੇ ਵਸਾਉਣਾ ਕੀਤਾ ਹੈ। ਉੱਧਰ ਆਸਾਮ ਦੀ ਧਰਤੀ 'ਤੇ ਰਾਜਾ ਰਾਮ ਰਾਏ ਅਤੇ ਰਾਣੀ ਸਵਰਨਮਤੀ ਦੇ ਘਰ ਦੇ ਵਿੱਚ ਸਮਾਂ ਆਉਣ 'ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਸ ਬਾਲਕ ਦਾ ਨਾਮ ਇਹਨਾਂ ਨੇ ਰਤਨ ਰਾਏ ਰੱਖਿਆ। ਅਜੇ 7 ਸਾਲ ਦਾ ਹੋਇਆ ਇਹ ਬਾਲਕ ਰਤਨ ਰਾਏ। ਇਸ ਦਾ ਪਿਤਾ ਰਾਮ ਰਾਏ ਅਕਾਲ ਚਲਾਣਾ ਕਰ ਗਿਆ, ਸੰਸਾਰ ਵਿੱਚ ਉਹ ਚੱਲ ਵਸਿਆ। ਮਾਤਾ ਨੇ ਪਿਆਰ ਦੇ ਨਾਲ ਰਾਜ ਘਰਾਣੇ ਵਿੱਚ ਇਸ ਦੀ ਪਰਵਰਿਸ਼ ਕੀਤੀ। ਇਤਿਹਾਸ ਕਹਿੰਦਾ 12 ਸਾਲਾਂ ਦਾ ਹੋ ਗਿਆ ਇਹ ਰਤਨ ਰਾਏ ਰਾਜਾ ਹੈ। ਇੱਕ ਦਿਨ ਇਸ਼ਨਾਨ ਕਰਕੇ ਆਦਮਕਦ ਸ਼ੀਸ਼ੇ ਦੇ ਸਾਹਮਣੇ ਖੜਾ ਹੋਇਆ, ਕੇਸ ਹਰੇ ਕਰਦਾ ਸਨ, ਕੇਸੀ ਇਸ਼ਨਾਨ ਕੀਤਾ ਹੋਇਆ ਹੈ। ਆਪਣੇ ਕੇਸਾਂ ਵਿੱਚ ਬੜੇ ਪਿਆਰ ਦੇ ਨਾਲ ਸ਼ੀਸ਼ੇ ਦੇ ਵਿੱਚੋਂ ਤੱਕਦਾ ਹੈ, ਹੱਥ ਫੇਰਦਾ ਹੈ। ਇਸ ਨੂੰ ਇੱਕਦਮ ਨਜ਼ਰ ਪਿਆ, ਕੇਸਾਂ ਦੇ ਨਾਲ ਉਹ ਇੱਕ ਕਾਲੇ ਰੰਗ ਦਾ ਨਿਸ਼ਾਨ ਮਹਿਸੂਸ ਹੋਇਆ, ਚਿੰਨ੍ਹ ਮਹਿਸੂਸ ਹੋਇਆ। ਇਹਦੇ ਮਨ ਅੰਦਰ ਖਿਆਲ ਆਇਆ, ਉਸ ਨਿਸ਼ਾਨ ਦੇ ਉੱਤੇ ਹੱਥ ਫੇਰਦਾ ਹੈ। ਮਨ ਅੰਦਰ ਸੋਚਦਾ, ਕਹਿੰਦਾ ਡਿੱਗਿਆ ਮੈਂ ਕਿਤੇ ਨਹੀਂ, ਚੋਟ ਮੈਨੂੰ ਕਿਤੇ ਨਹੀਂ ਲੱਗੀ, ਪਰ ਇਹ ਨਿਸ਼ਾਨ ਕਾਹਦਾ ਹੋਇਆ। ਖੈਰ ਲੰਮੀ ਸੋਚ ਤੋਂ ਬਾਅਦ ਸਿੱਟੇ ਤੇ ਪਹੁੰਚਿਆ, ਕਹਿੰਦਾ ਜੇ ਮੈਨੂੰ ਨਹੀਂ, ਹੋ ਸਕਦਾ ਹੈ ਮੇਰੇ ਬਚਪਨ ਵਿੱਚ ਜੋ ਮੈਨੂੰ ਯਾਦ ਨਹੀਂ ਮੇਰੇ ਮਾਤਾ ਜੀ ਜਾਣਦੇ ਹੋਣਗੇ। ਮਾਤਾ ਜੀ ਦੇ ਕੋਲ ਚਲਾ ਗਿਆ, ਬੇਨਤੀ ਕਰਦਾ, ਕਹਿੰਦਾ ਮਾਂ ਜੀ, ਆਹ ਮੇਰੇ ਸਿਰ ਦੇ ਉੱਤੇ ਮਸਤਕ ਦੇ ਉਤਲੇ ਪਾਸੇ ਕੇਸਾਂ ਦੇ ਵਿੱਚ ਇੱਕ ਨਿਸ਼ਾਨ ਹੈ, ਇਹ ਕਾਹਦੇ ਕਾਗਜ਼ ਦੀ ਲੱਗੀ ਹੋਈ ਹੈ, ਕੋਈ ਚੋਟ ਤਾਂ ਲੱਗੀ ਨਹੀਂ, ਗਿਰਿਆ ਕਿਤੇ ਮੈਂ ਨਹੀਂ। ਮਾਂ ਸਵਰਨਮਤੀ ਨੇ, ਜਿਸ ਰਾਣੀ ਨੇ ਆਪਣੇ ਪੁੱਤਰ ਨੂੰ ਬਿਲਕੁਲ ਪਿਆਰ ਦੇ ਨਾਲ ਸਮਝਾਇਆ, ਨਾ ਮੇਰੇ ਲਾਲ ਇਹਨੂੰ ਕੋਈ ਕਾਲਾ ਧੱਬਾ ਨਾ ਕਹਿ, ਇਹਨੂੰ ਕਾਲਖ ਨਾ ਕਹਿ, ਮਾਂ ਜੀ ਫਿਰ ਇਹ ਹੈ ਕੀ। ਇਸ ਰਾਣੀ ਨੇ, ਇਸ ਸਿਆਣੀ ਮਾਂ ਨੇ ਆਖਿਆ, ਲਾਲ ਜੀ ਇਹ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਨਿਸ਼ਾਨੀ ਹੈ। ਮਾਂ ਜੀ ਮੈਨੂੰ ਇਸ ਗੱਲ ਬਾਰੇ ਖੁੱਲ੍ਹ ਕੇ ਸਮਝਾਉਣਾ ਕਰੋ। ਮਾਤਾ ਸਵਰਨਮਤੀ ਨੇ ਇਸ ਆਪਣੇ ਬਾਲਕ ਰਤਨ ਰਾਏ ਨੂੰ ਪਿਆਰ ਨਾਲ ਸਮਝਾਇਆ, ਲਾਲ ਜੀ ਦੀਨ ਦੁਨੀਆਂ ਦੇ ਮਾਲਕ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਆਸਾਮ ਦੀ ਧਰਤੀ ਤੇ ਮਨੁੱਖਤਾ ਦਾ ਭਲਾ ਕਰਨ ਵਾਸਤੇ ਆਏ, ਜਦੋਂ ਕਿ ਸਾਡੇ ਘਰ ਦੇ ਕੋਈ ਸੰਤਾਨ ਨਹੀਂ ਸੀ, ਅਸੀਂ ਬੇਨਤੀ ਕੀਤੀ ਤੇ ਉਹਨਾਂ ਦੇ ਬਚਨ ਦਾ ਸਦਕਾ 13 ਜਨਮ ਸਾਡੇ ਘਰ ਵਿੱਚ ਹੋਇਆ ਹੈ, ਇਹ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਯਾਦਗਾਰ ਉਹਨਾਂ ਦੀ ਨਿਸ਼ਾਨੀ ਹੈ। ਰਾਜਾ ਰਤਨ ਰਾਏ ਇਸ ਗੱਲ ਨੂੰ ਸੁਣ ਕੇ ਹੈਰਾਨਤਾ ਦੇ ਨਾਲ ਔਰ ਦਿਲੋਂ ਖੁਸ਼ੀ ਦੇ ਨਾਲ ਮਹਿਸੂਸ ਕਰਦਾ ਪੁੱਛਦਾ, ਕਹਿੰਦਾ ਮਾਤਾ ਜੀ ਤੁਸਾਂ ਮੈਨੂੰ ਅਜੇ ਤੱਕ ਕਦੇ ਦੱਸਿਆ ਹੀ ਨਹੀਂ। ਸਿਆਣੀ ਮਾਂ ਨੇ ਆਖਿਆ, ਲਾਲ ਜਿੰਨਾ ਚਿਰ ਬੰਦੇ ਦੇ ਮਨ ਅੰਦਰ ਖਾਸ਼ ਨਾ ਪੈਦਾ ਹੋ ਜਾਵੇ ਤੇ ਮੈਂ ਇਸ ਗੱਲ ਬਾਬਤ ਜਾਣਕਾਰੀ ਲਵਾਂ, ਉਹਨਾਂ ਚਿਰ ਉਸ ਨੂੰ ਕਦਰ ਨਹੀਂ ਹੁੰਦੀ। ਅੱਜ ਤੇਰੇ ਦਿਲ ਅੰਦਰ ਖਿਆਲ ਉੱਠਿਆ ਤਾਂ ਤੂੰ ਬੜੇ ਖਿੱਚ ਦੇ ਨਾਲ ਇਸ ਗੱਲ ਨੂੰ ਪੁੱਛਿਆ, ਤੇਰੇ ਦਿਲ ਅੰਦਰ ਇਹ ਗੱਲ ਸੀ, ਅੱਜ ਤੈਨੂੰ ਇਸ ਗੱਲ ਦੀ ਕਦਰ ਹੋਏਗੀ। ਇਹ ਬਾਲਕ, ਇਹ ਰਾਜਾ ਰਤਨ ਰਾਏ ਪਿਆਰ ਦੇ ਨਾਲ ਬੇਨਤੀ ਕਰਦਾ, ਕਹਿੰਦਾ ਮਾਂ ਜੀ ਫਿਰ ਐਸੇ ਸਤਿਗੁਰਾਂ ਦੇ ਮੈਨੂੰ ਦਰਸ਼ਨ ਕਰਵਾਓ। ਰਾਣੀ ਸਵਰਨਮਤੀ ਨੇ ਆਖਿਆ, ਲਾਲ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਾਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਾ ਜਾਮ ਪੀ ਗਏ ਨੇ। ਰਾਜਾ ਰਤਨ ਰਾਏ ਨੇ ਆਖਿਆ, ਮਾਤਾ ਜੀ ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਅਸਥਾਨ ਤੇ ਕੋਈ ਹੋਵੇਗਾ ਨਾ, ਕੌਣ ਹੈ? ਇਸ ਰਾਣੀ ਸਵਰਨਮਤੀ ਨੇ ਆਖਿਆ, ਲਾਲ ਜੀ ਉਹਨਾਂ ਦੇ ਲਖਤੇ ਜਿਗਰ ਜਿਹੜੇ ਤੇਰੇ ਹਮ ਉਮਰ ਨੇ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਪੰਜਾਬ ਦੀ ਧਰਤੀ ਤੇ ਆਨੰਦਪੁਰ ਸਾਹਿਬ ਵਿਖੇ ਰੌਣਕਾਂ ਲਗਾ ਰਹੇ ਨੇ, ਸਿੱਖ ਸੰਗਤਾਂ ਨੂੰ ਉਤਾਰ ਰਹੇ ਨੇ। ਇਹ ਵਿਚਾਰ ਸੁਣ ਕੇ ਰਾਜਾ ਰਤਨ ਰਾਏ ਕਹਿੰਦਾ, ਮਾਂ ਜੀ ਫਿਰ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਤਿਆਰੀ ਕਰੀਏ ਤੇ ਚੱਲੀਏ। ਮਾਤਾ ਸਵਰਨਮਤੀ ਨੇ ਪਿਆਰ ਨਾਲ ਆਖਿਆ, ਬਹੁਤ ਖੁਸ਼ੀ ਦੀ ਗੱਲ ਹੈ, ਮੇਰੇ ਲਾਲ ਤੂੰ ਬੜਾ ਚੰਗਾ ਸੋਚਿਆ, ਗੁਰੂ ਦੇ ਦਰਸ਼ਨ ਦੁਬਾਰੇ ਚੱਲ ਕੇ ਕਰਨੇ ਚਾਹੀਦੇ ਨੇ, ਪਰ ਲਾਲ ਜੀ ਜਿਹੋ ਜੀ ਹਸੀਅਤ ਹੋਵੇ, ਜਿਹੋ ਜੀ ਯੋਗਤਾ ਹੋਵੇ ਇਨਸਾਨ ਕੋਲ, ਫਿਰ ਗੁਰੂ ਦਰਬਾਰ ਵਿੱਚ ਜਾਣਾ ਉਹੋ ਜੀ ਭੇਟਾ ਲੈ ਕੇ ਜਾਣਾ ਚਾਹੀਦਾ, ਕਿਉਂਕਿ ਗੁਰੂ ਦਾ ਬਖਸ਼ਿਆ ਹੋਇਆ ਧਨ ਦੌਲਤ ਬਹੁਤ ਕੁਛ ਹੈ ਤੇਰੇ ਕੋਲ। ਮੁਕਦੀ ਗੱਲ, ਮਾਤਾ ਦੇ ਕਹਿਣ ਅਨੁਸਾਰ ਇਸ ਰਾਜਾ ਰਤਨ ਰਾਏ ਨੇ ਬੜੀਆਂ ਕੀਮਤੀ ਸੌਗਾਤਾਂ ਗੁਰੂ ਦਰਬਾਰ ਵਿੱਚ ਭੇਟਾ ਕਰਨ ਵਾਸਤੇ ਲਈਆਂ, ਖਰੀਦੀਆਂ ਨੇ, ਜਿਨ੍ਹਾਂ ਵਿੱਚ 5 ਪਰਿਆਈ ਘੋੜੇ ਬੜੇ ਸੁੰਦਰ,
ਸਣੇ ਸਾਜ ਕੀਮਤੀ ਮਸ਼ਾਲੇ ਹੋਰ ਬੇਅੰਤ ਭੇਟਾਵਾਂ ਪੰਜ ਕਲਾ ਸ਼ਾਸਤਰ ਕੰਧ ਦੀ ਚੌਕੀ ਇਤਿਹਾਸਿਕ ਤੇ ਇੱਕ ਹਾਥੀ ਹੈ ਬੜਾ ਸੁਲਝਿਆ ਤੇ ਬੜਾ ਸਿਆਣਾ ਸਿਖਾਇਆ ਹੋਇਆ ਆਪਣੇ ਵਜ਼ੀਰਾਂ ਨੂੰ ਨਾਲ ਲੈ ਕੇ ਚੱਲ ਪਿਆ ਅਸਾਮ ਦੀ ਧਰਤੀ ਤੋਂ ਮੰਜ਼ਲਾਂ ਨੂੰ ਮੁਕਾ ਕੇ ਪੰਜਾਬ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਗਿਆ ਨੇੜੇ ਪਹੁੰਚ ਕੇ ਇਸ ਨੇ ਡੇਰਾ ਕੀਤਾ ਮੇਰੇ ਗੁਰਦੇਵ ਸਤਿਗੁਰੂ ਤੋਂ ਆਗਿਆ ਮੰਗੀ ਮਹਾਰਾਜ ਦਰਸ਼ਨ ਦਾਰੇ ਕਰਨ ਵਾਸਤੇ ਆਸਾਮ ਤੋਂ ਚੱਲ ਕੇ ਆਇਆ ਤੁਹਾਡੀ ਕਿਰਪਾ ਦਾ ਸਦਕਾ ਮਹਾਰਾਜ ਬੇਨਤੀ ਹੈ ਦਰਸ਼ਨ ਦਾਰੇ ਹੋ ਜਾਣ ਮੇਰੇ ਸਤਿਗੁਰਾਂ ਨੇ ਇਸ ਦੇ ਭੇਜੇ ਹੋਏ ਅਹਿਲਕਾਰ ਨੂੰ ਪਿਆਰ ਨਾਲ ਹੁਕਮ ਕੀਤਾ ਆਰਾਮ ਕਰੋ ਤੁਹਾਡੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੋਵੇਗਾ ਕੱਲ ਨੂੰ ਤੀਸਰੇ ਫੈਰ ਉਸੇ ਨੇ ਆਣ ਕੇ ਸਾਡੇ ਦਰਬਾਰ ਦੇ ਅੰਦਰ ਦਰਸ਼ਨ ਦਾਰੇ ਕਰਨੇ ਰਾਤ ਬਤੀਤ ਹੋ ਗਈ ਅਗਲੇ ਦਿਨ ਦੀਵਾਨ ਸਜਿਆ ਸਜੇ ਹੋਏ ਦੀਵਾਨ ਅੰਦਰ ਇਹ ਰਾਜਾ ਰਤਨ ਰਾਏ ਔਰ ਇਸ ਦੇ ਨਾਲ ਸਾਰੇ ਅਹਿਲਕਾਰ ਇਸ ਰਾਜਾ ਰਤਨ ਰਾਏ ਦੀ ਮਾਤਾ ਸਵਰਨਮਤੀ ਜੀ ਬੜੇ ਅਦਬ ਦੇ ਨਾਲ ਲਿਆਂਦੀਆਂ ਹੋਈਆਂ ਕੀਮਤੀ ਭੇਟਾਵਾਂ ਲੈ ਕੇ ਰਾਜਾ ਰਤਨ ਰਾਏ ਨੰਗੇ ਪੈਰੀ ਆਪ ਚੱਲ ਕੇ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਚੜ ਕੇ ਹਾਜ਼ਰ ਹੋਇਆ ਕੀਮਤੀ ਭੇਟਾਵਾਂ ਰੱਖੀਆਂ ਆਏ ਹੋਏ ਨਾਲ ਇਸ ਦੇ ਵਜ਼ੀਰਾਂ ਨੇ ਸਾਰਾ ਕੁਝ ਬੇਨਤੀ ਕੀਤਾ ਜੋ ਕੁਝ ਭੇਟਾ ਵਿੱਚ ਹਾਜ਼ਰ ਕੀਤਾ ਗੁਰੂ ਚਰਨਾਂ ਦੇ ਅੰਦਰ ਸਤਿਗੁਰੂ ਦੇ ਦਰਬਾਰ ਅੰਦਰ ਲਿਆਂਦੀਆਂ ਹੋਈਆਂ ਇਹਨਾਂ ਕੀਮਤੀ ਭੇਟਾਵਾਂ ਨੂੰ ਸੰਗਤ ਨੇ ਵੇਖਿਆ ਇਸ ਲਿਆਂਦੀ ਹੋਈ ਕੀਮਤੀ ਭੇਟਾ ਦੀ ਚਰਚਾ ਹਰ ਜ਼ਬਾਨ ਤੇ ਹੈ ਹਰ ਇਲਾਕੇ ਦੇ ਅੰਦਰ ਹਰ ਘਰ ਘਰ ਵਿੱਚ ਫੈਲ ਗਈ ਆਓ ਤੱਕੀਏ ਗੁਰਦੇਵ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਅੰਦਰ ਰਾਜਾ ਰਤਨ ਰਾਏ ਜੋ ਕੀਮਤੀ ਸੌਗਾਤਾਂ ਲੈ ਕੇ ਹਾਜ਼ਰ ਹੋਇਆ ਜਿਹਨਾਂ ਦੀ ਉਹ ਸਿਫਤਾਂ ਚਾਰ ਚੁਫੇਰੇ ਹਰ ਸਿੱਖ ਕਰ ਰਿਹਾ ਉਹਨਾਂ ਬੋਲਾਂ ਦਾ ਵੇਰਵਾ ਆਪ ਸੰਗਤ ਦੀ ਸੇਵਾ ਅੰਦਰ ਸਰੰਗੀ ਵਾਦਕ ਹਰਦੇਵ ਸਿੰਘ ਗਿੱਲ ਪਿੰਡ ਸੰਧਵਾਂ ਜ਼ਿਲ੍ਹਾ ਨਵਾਂ ਸ਼ਹਿਰ ਢਾਡੀ ਭਗਵੰਤ ਸਿੰਘ ਸਾਂਗਣਾ ਪਿੰਡ ਬਾੜੋਵਾਲ ਨਜ਼ਦੀਕ ਮੰਗਾ ਇਸ ਪਾਸੇ ਵੀ ਅਮਰਜੀਤ ਸਿੰਘ ਪਿੰਡ ਤਲਵੰਡੀ ਸੰਗੇੜਾ ਨਜ਼ਦੀਕ ਨਕੋਦਰ ਸੁਖਵਿੰਦਰ ਸਿੰਘ ਅਨਭੋਲ ਨਵਾਂ ਸ਼ਹਿਰ ਵਾਲਿਆਂ ਦਾ ਢਾਡੀ ਜੱਥਾ ਹੈ।

0: ਪਾਈਆਂ ਓ ਨਰਗਿਸ ਕਲਗੇ ਧਾਰੀ ਨੇ ਦਿਲ ਖਿੱਚਾਂ ਪਾਈਆਂ।
1: ਇੱਕ ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਜਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦਾ ਸੱਜਿਆ ਹੋਇਆ ਦਰਬਾਰ, ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਇੰਨੀਆਂ ਸੁੰਦਰ ਸੌਗਾਤਾਂ ਨੂੰ ਵੇਖ ਕੇ ਪਾਵਨ ਦਰਬਾਰ ਆਨੰਦਪੁਰ ਸਾਹਿਬ ਦੀ ਸ਼ੋਭਾ ਚਾਰ ਚੁਫੇਰੇ ਹੋਣ ਲੱਗੀ। ਜਿਸ ਦਰਬਾਰ ਦੇ ਅੰਦਰ ਰਾਜੇ ਮਹਾਰਾਜੇ ਵੀ ਆਣ ਕੇ ਝੁਕਦੇ ਨੇ ਬੜੇ ਅਦਬ ਤੇ ਪਿਆਰ ਦੇ ਨਾਲ, ਮੇਰੇ ਸਾਹਿਬ ਜੀ ਦੀ ਤਾਰੀਫ ਚੋਣਾਂ ਚਾਰ ਚੁਫੇਰੇ ਹੋਵੇ। ਜਿਸ ਗੁਰੂ ਦੇ ਕੋਲ ਆਣ ਕੇ ਦੁਨੀਆਂ ਦੇ ਹਰ ਮਨੁੱਖ ਨੂੰ ਪਿਆਰ ਮਿਲਦਾ ਹੈ, ਜਿੱਥੋਂ ਮਿਲ ਵਰਤਣ ਦੀ ਆਵਾਜ਼ ਉੱਠਦੀ ਹੈ, ਜਿੱਥੇ ਉੱਚੇ ਤੇ ਨੀਵੇਂ ਦੇ ਐਸੇ ਭਰਮ ਪਖੰਡ ਨੂੰ ਤੋੜਿਆ ਜਾਂਦਾ ਹੈ, ਸਤਿਗੁਰਾਂ ਦੇ ਦਰਬਾਰ ਵਿੱਚ ਅਦਬ ਦੇ ਨਾਲ ਝੋਕੇ ਸੰਗਤਾਂ ਸਕੂਨ ਤੇ ਖੁਸ਼ੀ ਮਹਿਸੂਸ ਕਰਦੀ। ਅੱਜ ਇਹ ਆਵਾਜ਼ ਘਰ ਘਰ ਦੇ ਵਿੱਚ ਪਹੁੰਚੀ ਕਿ ਇੱਕ ਅਸ਼ਾਂਪਤੀ ਰਾਜਾ ਆਇਆ, ਉਹਨੇ ਸਤਿਗੁਰਾਂ ਦੇ ਦਰਬਾਰ ਵਿੱਚ ਪੰਜ ਕਲਾ ਸ਼ਾਸਤਰ, ਚੰਦਨ ਦੀ ਚੌਂਕੀ, ਬੜੇ ਸੁੰਦਰ ਸਣੇ ਸਾਜ ਘੋੜੇ, ਹੋਰ ਕੀਮਤੀ ਭੇਟਾਂ ਦੇ ਨਾਲ ਨਾਲ ਇੱਕ ਹਾਥੀ ਲਿਆਂਦਾ ਹੈ, ਜਿਹੜਾ ਬੜਾ ਸਿਆਣਾ, ਬੜਾ ਸਿਖਾਇਆ ਹੋਇਆ, ਬੜੇ ਕਰਤਵ ਕਰਕੇ ਦਿਖਾਉਂਦਾ ਹੈ। ਇਹਨਾਂ ਗੱਲਾਂ ਦੀ ਚਰਚਾ ਘਰ ਘਰ ਵਿੱਚ ਹੋਣ ਲੱਗੀ। ਸੁਭਾਵਿਕ ਹੈ ਇਹ ਗੱਲਾਂ ਨਜ਼ਦੀਕ ਵਿੱਚ ਸਭ ਤੋਂ ਨੇੜੇ ਵਸਣ ਵਾਲੇ ਕਹਿਲੂਰੀਏ ਰਾਜੇ ਭੀਮ ਚੰਦ ਦੇ ਕੰਨਾਂ ਵਿੱਚ ਵੀ ਇਹ ਸ਼ੋਭਾ ਪਾਉਂਦੀ। ਮਨ ਅੰਦਰ ਖਿਆਲ ਆਉਂਦਾ ਹੈ, ਕਹਿੰਦਾ ਉਹ ਰਿਆਸਤਾਂ ਦੇ ਮਾਲਕ ਅਸੀਂ ਰਾਜੇ, ਲੋਕ ਸਾਡਾ ਲੋਹਾ ਮੰਨਦੇ ਨੇ, ਪਹਾੜੀਆਂ ਰਾਜਿਆਂ ਦਾ ਮੈਂ ਆਗੂ ਹਾਂ, ਅੱਜ ਮੇਰੇ ਨਜ਼ਦੀਕ ਵਸਣ ਵਾਲਾ ਆਪਣੇ ਆਪ ਵਿੱਚ ਬਣ ਕੇ ਦਸਵਾਂ ਗੁਰੂ ਸਿੱਖਾਂ ਦਾ ਬਣ ਕੇ ਬੈਠਾ ਹੈ, ਔਰ ਉਹਦੇ ਕੋਲ ਕਿਹੜੀ ਐਸੀ ਕਸ਼ਿਸ਼ ਹੈ, ਕਿਹੜੀ ਖਿੱਚ ਹੈ, ਜਿਹੜੇ ਹਜ਼ਾਰਾਂ ਲੋਕ ਸੈਂਕੜੇ ਨਹੀਂ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਦਰਸ਼ਨ ਦਰਾਰੇ ਕਰਨ ਵਾਸਤੇ ਆਉਂਦੇ ਨੇ, ਧਨ ਵੀ ਪਰਵਾਹ ਨਹੀਂ ਕਰਦੇ, ਚੰਗੀ ਤੋਂ ਚੰਗੀ ਭੇਟਾ ਗੁਰੂ ਦਰਬਾਰ ਵਿੱਚ ਹਾਜ਼ਰ ਕਰਦੇ ਨੇ। ਅੱਜ ਜਿਹੜੀ ਸ਼ੋਭਾ ਮੈਂ ਸੁਣੀ ਹੈ, ਉਹ ਕਿਹੜੀਆਂ ਸੌਗਾਤਾਂ ਨੇ, ਮੈਨੂੰ ਜਾ ਕੇ ਦੇਖਣੀਆਂ ਚਾਹੀਦੀਆਂ। ਮਨ ਅੰਦਰ ਇਹ ਖਿਆਲ ਆਇਆ, ਆਪਣੇ ਇੱਕ ਅਹਿਲਕਾਰ ਨੂੰ ਤਿਆਰ ਕਰਕੇ ਤੋਰਿਆ, ਕਹਿੰਦਾ ਆਨੰਦਪੁਰ ਸਾਹਿਬ ਜਾਓ, ਜਿੱਥੇ ਸਿੱਖ ਸੰਗਤਾਂ ਦਾ ਵਿਸ਼ਾਲ ਇਕੱਠ ਹੁੰਦਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਈਮਾਨ ਹੁੰਦੇ ਨੇ, ਜਾਓ ਗੁਰੂ ਦਰਬਾਰ ਦੇ ਅੰਦਰ ਤੇ ਜਾ ਕੇ ਬੇਨਤੀ ਕਰਕੇ ਸਮਾਂ ਲਵੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ, ਤੇ ਇਹ ਗੱਲ ਕਿਹੋ ਕਿ ਰਾਜਾ ਭੀਮ ਚੰਦ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਤੁਹਾਨੂੰ ਮਿਲਣਾ ਚਾਹੁੰਦਾ। ਇਹ ਗੱਲ ਰਾਜੇ ਭੀਮ ਚੰਦ ਦੇ ਭੇਜੇ ਹੋਏ ਵਜ਼ੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਪਹੁੰਚ ਕੇ ਬੜੇ ਅਦਬ ਦੇ ਨਾਲ ਬੇਨਤੀ ਕਰਕੇ ਆਖਿਆ। ਮੇਰੇ ਕਲਗੀਧਰ ਦਾ ਤਾਰ ਖੁਸ਼ ਹੋਏ, ਕਹਿਣ ਲੱਗੇ ਆ ਵਜ਼ੀਰ, ਰਾਜੇ ਭੀਮ ਚੰਦ ਨੇ ਇੱਥੇ ਆਣ ਕੇ ਸਾਨੂੰ ਮਿਲਣਾ, ਇਹ ਤੇ ਗੁਰੂ ਨਾਨਕ ਦਾ ਘਰ ਹੈ, ਇੱਥੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬਾਂ ਦਾ ਵਿਤਕਰਾ ਨਹੀਂ, ਇੱਥੇ ਇੱਕ ਲੰਗਰ ਹੈ, ਇੱਕ ਪੰਗਰ।

ਇਸੇ ਸੰਗਤ ਵਿੱਚ ਸਾਰਿਆਂ ਨੂੰ ਇੱਕ ਥਾਂ ਤੇ ਬਰਾਬਰਤਾ ਮਿਲਦੀ ਹੈ ਤੇ ਗੁਰੂ ਨਾਨਕ ਦੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ ਇੱਥੇ ਹਰ ਇੱਕ ਨੂੰ ਆਉਣ ਦੀ ਇਜਾਜ਼ਤ ਹੈ। ਰਾਜਾ ਭੀਮ ਚੰਦ ਨੂੰ ਜਾ ਕੇ ਸੁਨੇਹਾ ਦਿਓ, ਜਦੋਂ ਉਹਦਾ ਜੀ ਕਰੇ ਉਸੇ ਵੇਲੇ ਆ ਜਾਵੇ, ਇੱਥੇ ਕੋਈ ਇਨਕਾਰ ਨਹੀਂ। ਰਾਜੇ ਭੀਮ ਚੰਦ ਵੱਲੋਂ ਭੇਜਿਆ ਹੋਇਆ ਅਹਿਲਕਾਰ ਸਤਿਗੁਰਾਂ ਤੋਂ ਅੱਗੇ ਲੈ ਕੇ ਵਾਪਸ ਜਾ ਪਹੁੰਚਿਆ ਰਾਜ ਦਰਬਾਰ ਅੰਦਰ। ਰਾਜੇ ਭੀਮ ਚੰਦ ਨੂੰ ਜਾ ਕੇ ਇਹ ਸਾਰੀ ਗੱਲ ਕਹੀ, ਰਾਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਵਾਸਤੇ ਵਚਨ ਕੀਤਾ ਕਿ ਜਿਸ ਵਕਤ ਵੀ ਰਾਜਾ ਆਉਣਾ ਚਾਹੇ ਉਹਨੂੰ ਕੋਈ ਮਨਾਹੀ ਨਹੀਂ। ਰਾਜਾ ਭੀਮ ਚੰਦ, ਯਾਦ ਰੱਖੋ, ਰਾਜ ਦਾ ਅਪਮਾਨ ਦਿਲ ਅੰਦਰ ਟਿਕਿਆ ਹੋਇਆ, ਆਪਣੇ ਆਪ ਵਿੱਚ ਦੂਜਿਆਂ ਨਾਲੋਂ ਉਤੇਰਾ, ਮੈਂ ਵੱਡਾ ਹਾਂ, ਬਸ ਇਹੋ ਹੀ ਗੱਲ ਨਹੀਂ ਕਈ ਵਾਰੀ ਟਿਕਣ ਦਿੰਦੀ। ਰਾਜਾ ਭੀਮ ਚੰਦ ਇਸ ਗੱਲ ਨੂੰ ਸੁਣ ਕੇ ਮਹਿਸੂਸ ਕਰਦਾ, ਦਿਲ ਅੰਦਰ ਸੋਚਦਾ, ਕਹਿੰਦਾ ਭੀਮ ਚੰਦ ਉਹ ਫੇਰ ਤੂੰ ਕੁਝ ਹੋਇਓ ਨਾ, ਤੇਰੀ ਤਾਕਤ ਨੂੰ ਗੁਰੂ ਗੋਬਿੰਦ ਸਿੰਘ ਵੀ ਮੰਨ ਰਹੇ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਰਾਜਾ ਆਉਣਾ ਚਾਹੇ ਉਹ ਆ ਜਾਵੇ, ਉਹਦੇ ਵਾਸਤੇ ਕੋਈ ਵਕਤ ਦੀ ਨੀਅਤ ਵਕਤ ਨੀਅਤ ਨਹੀਂ, ਉਹਦੇ ਦਿਲ ਅੰਦਰ ਜਦੋਂ ਜੀ ਕਰਦਾ ਉਹ ਆ ਸਕਦਾ। ਰਾਜਾ ਭੀਮ ਚੰਦ, ਤਿਆਰੀ ਕਰ, ਆਪਣੇ ਅਹਿਲਕਾਰਾਂ ਨੂੰ ਨਾਲ ਲੈ ਕੇ ਬੜੇ ਰੋਹਬ ਤੇ ਦਾਬ ਦੇ ਨਾਲ ਉਹ ਤੂੰ ਆਨੰਦਪੁਰ ਸਾਹਿਬ ਜਾਏਗਾ, ਤੇਰੇ ਇਸ ਰੋਹਬ ਦਾ ਸ਼ਬਦ ਬਾ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਤੇ ਦੇਖਣ ਵਾਲੇ ਲੋਕਾਂ ਦੇ ਉੱਤੇ ਪਿਆ, ਸੱਚਮੁੱਚ ਹੀ ਬੜਾ ਚੰਗਾ ਅਸਰ ਪਵੇਗਾ। ਰਾਜਾ ਭੀਮ ਚੰਦ ਵਕਤ ਬਣਾ ਕੇ ਹੁਕਮ ਕਰਦਾ, ਆਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀ ਕਰਦਾ। ਸੁੰਦਰ ਰੇਸ਼ਮੀ ਪੁਸ਼ਾਕ ਪਹਿਨੀ ਹੈ ਰਾਜੇ ਭੀਮ ਚੰਦ ਨੇ, ਪੱਗਬੱਧੀ ਸਿਰ ਦੇ ਉੱਤੇ ਲਗਾਈ ਕਲਗੀ, ਲੰਮੀ ਸਾਰੀ ਮੋਤੀਆਂ ਦੀ ਮਾਲਾ ਆਪਣੇ ਗਲ ਵਿੱਚ ਪਾਈ ਹੈ। ਆਪਣੇ ਰਾਜ ਮਹਿਲ ਵਿੱਚ ਬਣੇ ਹੋਏ ਇੱਕ ਸੁੰਦਰ ਆਲੀਸ਼ਾਨ ਰੂਪ ਦੇ ਅੰਦਰ ਆਤਮ ਕੱਦ ਸ਼ੀਸ਼ੇ ਦੇ ਸਾਹਮਣੇ ਹੋ ਗਿਆ। ਬੰਦਾ ਆਪਣੀ ਸੁੰਦਰਤਾ ਨੂੰ ਵੇਖ ਵੇਖ ਕੇ ਬੜਾ ਖੁਸ਼ ਹੁੰਦਾ ਹੈ, ਇਸ ਤਨ ਤੇ ਬਣੀ ਹੋਈ ਸੁੰਦਰਤਾ ਨੂੰ ਵੇਖ ਵੇਖ ਦਿਲ ਅੰਦਰ ਬੜਾ ਫਖਰ ਤੇ ਮਾਣ ਕਰਦਾ ਹੈ। ਰਾਜਾ ਭੀਮ ਚੰਦ ਆਤਮ ਕੱਦ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਸਫੈਦ ਦਾੜੇ ਨੂੰ ਵੇਖਦਾ ਹੈ, ਸਿਰ ਤੇ ਬੱਧੀ ਹੋਈ ਪੱਗ, ਲੱਗੀ ਹੋਈ ਕਲਗੀ ਤੇ ਪਹਿਨੀ ਹੋਈ ਰੇਸ਼ਮੀ ਪੁਸ਼ਾਕ ਨੂੰ ਤੱਕਦਾ ਸ਼ੀਸ਼ੇ ਦੇ ਵਿੱਚੋਂ, ਦਿਲ ਅੰਦਰ ਹੰਕਾਰ ਉਬਾਲਾ ਮਾਰ ਕੇ ਕਹਿੰਦਾ, ਉਹ ਭੀਮ ਚੰਦਾ ਜਦੋਂ ਇਸ ਸ਼ਾਨੋ ਸ਼ੌਕਤ ਦੇ ਨਾਲ ਸਜ ਭੱਜ ਕੇ ਤੂੰ ਜਾਏਗਾ ਆਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹਾਜ਼ਰ ਹੋਏਗਾ, ਉਹ ਜਿਹੜਾ ਉਮਰ ਦੇ ਵਿੱਚ ਬੜਾ ਛੋਟਾ ਹੈ ਉਹ ਗੁਰੂ ਮੇਰੇ ਨਾਲੋਂ, ਯਾਦ ਰੱਖਿਓ ਉਮਰ ਦੀ ਜੇ ਗੱਲ ਕਰੀਏ, ਇਸ ਸੰਸਾਰਕ ਮਨੁੱਖਤਾਈ ਜੀਵਨ ਦੀ ਗੱਲ, ਤਾਂ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਰਾਜੇ ਭੀਮ ਚੰਦ ਨਾਲੋਂ ਬਹੁਤ ਘੱਟ ਹੈ, ਪਰ ਮੇਰੇ ਦਾਤਾਰ ਸੱਚੇ ਪਾਤਸ਼ਾਹ ਉਹਨਾਂ ਦੀ ਸੋਚ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਆਪ ਰੂਪ ਸਨਣਾ ਤਾਂ ਉਹਦੇ ਰਾਜਾ ਭੀਮ ਚੰਦ ਸੋਚਦਾ, ਕਹਿੰਦਾ ਉਹ ਜਿਹੜਾ ਇੱਕ ਬਾਲਕ ਗੁਰੂ ਹੈ ਮੇਰੇ ਸਾਹਮਣੇ, ਮੇਰਾ ਜ਼ਿੰਦਗੀ ਦਾ ਤਜਰਬਾ, ਮੇਰੀ ਲੰਬੀ ਉਮਰ ਹੈ, ਜਦੋਂ ਮੈਂ ਇਸ ਢੰਗ ਦੇ ਨਾਲ ਪਹੁੰਚਿਆ ਆਨੰਦਪੁਰ ਸਾਹਿਬ, ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਮੇਰੀ ਇਸ ਦਿੱਖ ਨੂੰ ਤੱਕ ਕੇ ਹੈਰਾਨਤਾ ਦੇ ਨਾਲ ਉੱਠ ਕੇ ਮੇਰੇ ਸਾਹਮਣੇ ਝੁਕਣ ਵਾਸਤੇ ਮਜਬੂਰ ਹੋ ਜਾਏਗਾ। ਇਹਨਾਂ ਗੱਲਾਂ ਨੂੰ ਵਿਚਾਰਦਾ ਹੋਇਆ ਤੁਰਿਆ ਜਾਂਦਾ ਹੈ, ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚ ਗਿਆ, ਆਪਣੇ ਮੰਤਰੀ ਨੂੰ ਸਤਿਗੁਰਾਂ ਦੇ ਕੋਲ ਭੇਜਿਆ, ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਇਸ ਨੇ ਬੇਨਤੀ ਕੀਤੀ, ਮਹਾਰਾਜ ਰਾਜਾ ਭੀਮ ਚੰਦ ਕਹਿੰਦੂਰੀਆ ਆਪ ਮਿਲਣ ਵਾਸਤੇ ਤੁਹਾਡੇ ਕੋਲ ਪਹੁੰਚਿਆ, ਮਹਾਰਾਜ ਕੀ ਹੁਕਮ ਹੈ? ਮੇਰੇ ਸਤਿਗੁਰੂ ਕਲਗੀਧਰ ਦਾਤਾਰ ਜੀ ਨੇ ਆਗਿਆ ਦਿੱਤੀ, ਸਜਿਆ ਹੋਇਆ ਦਰਬਾਰ, ਸਿੱਖ ਸੰਗਤਾਂ ਚੌਂਕੜੇ ਲਾ ਕੇ ਗੁਰੂ ਦੀ ਹਜ਼ੂਰੀ ਦੇ ਅੰਦਰ ਬੈਠੀਆਂ ਨੇ, ਮੇਰੇ ਕਲਗੀਧਰ ਦਾਤਾਰ ਜੀ ਦੇ ਦਰਸ਼ਨ ਕਰਨ ਵਾਸਤੇ ਰਾਜਾ ਭੀਮ ਚੰਦ ਅੱਗੇ ਵਧਿਆ, ਆਇਆ ਦਰਬਾਰ ਦੇ ਨਜ਼ਦੀਕ ਜਿੱਥੇ ਸੁੰਦਰ ਦੀਵਾਨ ਲੱਗਾ ਹੋਇਆ, ਇਹ ਸਜੇ ਹੋਏ ਦੀਵਾਨ ਅੰਦਰ ਜਦੋਂ ਰਾਜਾ ਭੀਮ ਚੰਦ ਆਪਣੇ ਕਦਮ ਰੱਖਦਾ, ਸੰਗਤ ਦੇ ਵਿੱਚ ਪਹੁੰਚਦਾ, ਸਾਹਮਣੇ ਤੱਕਿਆ ਗੁਰੂ ਦਾ ਸਜਿਆ ਦਰਬਾਰ, ਸੁੰਦਰ ਬਣਿਆ ਹੋਇਆ ਸਿੰਘਾਸਣ ਜਿਸ ਉੱਤੇ ਮੇਰੇ ਦਾਤਾਰ ਦੀ ਚੌਕੜਾ ਲਾ ਕੇ ਬੈਠੇ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਉੱਥੇ ਬੈਠੇ ਨੇ, ਉੱਤੇ ਲੱਗੀ ਹੋਈ ਪਸ਼ਮੀਨੇ ਦੀ ਚਾਂਦਨੀ ਵੇਖੀ ਜਿਹੜੀ ਕਾਬਲ ਦੀ ਸੰਗਤ ਨੇ ਲਿਆ ਕੇ ਭੇਟਾ ਕੀਤੀ ਸੀ, ਸਜੇ ਦਾਤਾਰ ਜੀ ਦੇ ਕੋਲ ਇੱਕ ਪਾਸੇ ਖਲੋਤੇ ਹੋਏ ਸ਼ਸਤਰਧਾਰੀ ਸੂਰਮੇ ਵੇਖੇ, ਇੱਕ ਪਾਸੇ ਦੇਵਤਿਆਂ ਵਾਂਗ ਚੌਂਕੜੇ ਲਾ ਕੇ ਬਾਣੀ ਪੜ੍ਹਨ ਵਾਲੇ ਰੱਬ ਰੂਪ ਗੁਰਸਿੱਖ ਤੱਕੇ ਨਾ ਰਹਿ ਸਕਿਆ। ਰਾਜਾ ਭੀਮ ਚੰਦ ਗੁਰੂ ਦੇ ਇਸ ਸਜੇ ਦਰਬਾਰ ਦੀ ਦੇਖ ਨੂੰ ਤੱਕਦਾ, ਜੋ ਗੁਰੂ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਹੈ ਉਹਦਾ ਨਕਸ਼ਾ ਆਪ ਸੰਗਤ ਦੀ ਸੇਵਾ ਦਰਸਾ ਜੱਥਾ।

ਰਾਜੇ ਦਰਬਾਰ ਦੇ ਨਜ਼ਦੀਕ ਪਹੁੰਚ ਕੇ ਰਾਜਾ ਜਦੋਂ ਵੇਖਦਾ ਹੈਰਾਨ ਹੁੰਦਾ ਹੈ ਗੁਰੂ ਦਰਬਾਰ ਦੀ ਸਹਾਇਤਾ ਜੀ ਕੇਸਰੀ ਨਿਸ਼ਾਨ ਝੂਲਦਾ ਜਿਸ ਦਾ ਫਰਲ ਹਰ ਇੱਕ ਨੂੰ ਆਵਾਜ਼ ਮਾਰ ਕੇ ਕਹਿ ਰਿਹਾ ਸੀ ਅਸੀਂ ਕਿਤੇ ਕੋਈ ਟਿਕਾਣਾ ਨਹੀਂ ਮਿਲਦਾ ਇਸ ਥਾਂ ਤੇ ਆ ਜਾਏ ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਆਪਣੇ ਆਪ ਵਿੱਚ ਕਹਾਉਣ ਵਾਲੇ ਉੱਚ ਜਾਤੀਆਂ ਨੇ ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਦਬਾ ਦਬਾ ਕੇ ਰੱਖਿਆ ਸੀ ਅੱਜ ਗੁਰੂ ਦੇ ਦਰਬਾਰ ਵਿੱਚ ਉਹਨਾਂ ਨੂੰ ਇੱਕ ਸਮਾਨਤਾ ਵੇਖੀ ਉਹਨਾਂ ਲੋਕਾਂ ਦੇ ਮੋਢਿਆਂ ਤੇ ਪਏ ਹੋਏ ਕਮਾਨ ਤੇ ਭਰੇ ਹੋਏ ਪੱਥੇ ਤੀਰਾਂ ਦੇ ਵੇਖੇ ਧਾਗ ਦੇ ਉੱਤੇ ਛੂਕ ਦੀਆਂ ਤਲਵਾਰਾਂ ਵੇਖੀਆਂ ਜਿਹੜੇ ਚੁੱਕ ਚੁੱਕ ਕੇ ਇਹਨਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਅੱਜ ਉਹ ਛਾਤੀਆਂ ਚੌੜੀਆਂ ਕਰਕੇ ਕਾਲੇ ਹੋਏ ਵੇਖੇ ਰਾਜਾ ਭੀਮ ਚੰਦ ਦਿਲੋਂ ਤਾਂ ਸੜ ਵੜ ਕੇ ਕੋਲੇ ਹੋ ਗਿਆ ਪਰ ਪਹੁੰਚਿਆ ਦਰਬਾਰ ਅੰਦਰ ਜਿੱਥੇ ਮੇਰੇ ਦਾਤਾਰ ਵਿਸ਼ੇਸ਼ ਤੌਰ ਤੇ ਪਵਿੱਤਰ ਉਸ ਸਿੰਘਾਸਣ ਤੇ ਸਜੇ ਹੋਏ ਨੇ ਸਜੇ ਖੱਬੇ ਸਿੱਖ ਸੰਗਤਾਂ ਬੈਠੀਆਂ ਨੇ ਗੁਰੂ ਕੇ ਦਰਬਾਰ ਅੰਦਰ ਗੁਰਬਾਣੀ ਦੀ ਵਿਚਾਰ ਇਲਾਹੀ ਬਾਣੀ ਦੇ ਕੀਰਤਨ ਤੇ ਜੋਸ਼ੀਲੀਆਂ ਵਾਰਾਂ ਪਿਆਰੇ ਗੁਰਸਿੱਖੋ ਸਤਿਗੁਰਾਂ ਦੇ ਸਜੇ ਹੋਏ ਦਰਬਾਰ ਨੂੰ ਵੇਖ ਕੇ ਦੰਗ ਰਹਿ ਗਏ ਜਿਹੜਾ ਰਾਜਾ ਸੋਚਦਾ ਸੀ ਨਾ ਜਦੋਂ ਮੈਂ ਪਹੁੰਚਿਆ ਆਨੰਦਪੁਰ ਤੇ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਮੇਰੀ ਦਿੱਖ ਨੂੰ ਵੇਖ ਕੇ ਮੇਰੀ ਤਾਰ ਨੂੰ ਵੇਖ ਕੇ ਮੇਰੀ ਸ਼ਾਨ ਨੂੰ ਵੇਖ ਕੇ ਉੱਠ ਕੇ ਮੇਰੇ ਸਾਹਮਣੇ ਝੁਕਣ ਲਈ ਮਜਬੂਰ ਹੋ ਜਾਏਗਾ ਪਰ ਐਨ ਉਸ ਦੇ ਉਲਟ ਹੋਇਆ ਰਾਜਾ ਭੀਮ ਚੰਦ ਨਾ ਚਾਹੁੰਦਿਆਂ ਹੋਇਆਂ ਵੀ ਤੇ ਗੁਰਸਿੱਖਾਂ ਦੇ ਨਾਲ ਜਿੱਥੇ ਮੇਰੇ ਦਾਤਾਰ ਜੀ ਦੇ ਚਰਨਾਂ ਤੇ ਸਿੱਖ ਮੱਥਾ ਟੇਕਦੇ ਨੇ ਸੰਗਤਾਂ ਮੱਥਾ ਟੇਕਦੀਆਂ ਨੇ ਰਾਜਾ ਭੀਮ ਚੰਦ ਵੀ ਗੁਰੂ ਦੇ ਚਰਨਾਂ ਤੇ ਝੁਕਦੇ ਨੇ ਮੇਰੇ ਦਾਤਾਰ ਨੇ ਬੜੇ ਅਦਬ ਦੇ ਨਾਲ ਰਾਜੇ ਭੀਮ ਚੰਦ ਨੂੰ ਸਤਿਕਾਰ ਦਿੱਤਾ ਹੈ ਯਾਦ ਰੱਖੋ ਗੁਰੂ ਨਾਨਕ ਦਾ ਘਰ ਹੈ ਜਿੱਥੇ ਦੁਨੀਆਂ ਦਾ ਕੋਈ ਵੀ ਬੰਦਾ ਆਵੇ ਭਾਵੇਂ ਅਮੀਰ ਆਵੇ ਭਾਵੇਂ ਗਰੀਬ ਆਵੇ ਇਸ ਦਰਬਾਰ ਦੇ ਅੰਦਰ ਹਰ ਇੱਕ ਨੂੰ ਪਿਆਰ ਮਿਲਦਾ ਇੱਥੇ ਕਿਸੇ ਨਾਲ ਵਿਤਕਰਾ ਨਹੀਂ ਜੇ ਕਿਤੇ ਹੁੰਦਾ ਚਾਰੇ ਗੁਰਸਿੱਖੋ ਉਹ ਗੁਰੂ ਨਾਨਕ ਦਾ ਘਰ ਹੀ ਗਿਆ ਜਾ ਸਕਦਾ ਗੁਰੂ ਨਾਨਕ ਦੇ ਘਰ ਦੇ ਵਿੱਚ ਤਾਂ ਮਾਨਸ ਦੀ ਜਾਤ ਸਭ ਹੈ ਇੱਕ ਹੈ ਪਹਿਚਾਣ ਦੇ ਇੱਥੇ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਇਹ ਤਾਂ ਗੁਰੂ ਨਾਨਕ ਦਾ ਘਰ ਹੈ ਜਿੱਥੇ ਹਰ ਇੱਕ ਨੂੰ ਬਰਾਬਰਤਾ ਮਿਲਦੀ ਹੈ ਜਿੱਥੇ ਰਾਜਾ ਬਾਦਸ਼ਾਹ ਅਕਬਰ ਵਰਗਾ ਵੀ ਉਸ ਥਾਂ ਤੇ ਬਹਿ ਕੇ ਪ੍ਰਸ਼ਾਦ ਛਕਦਾ ਹੈ ਉਸੇ ਥਾਂ ਤੇ ਜਿਹਨੂੰ ਦੁਨੀਆਂ ਦੇ ਲੋਕ ਗਰੀਬ ਕਹਿੰਦੇ ਨੇ ਮਸਾੜਾ ਕਹਿੰਦੇ ਨੇ ਉਹ ਵੀ ਬਾਦਸ਼ਾਹ ਦੇ ਬਰਾਬਰ ਬਹਿ ਕੇ ਪ੍ਰਸ਼ਾਦ ਛਕਦਾ ਹੈ ਰਾਜਾ ਭੀਮ ਚੰਦ ਪਹੁੰਚਿਆ ਮੇਰੇ ਦਾਤਾਰ ਜੀ ਨੇ ਬੜਾ ਅਦਬ ਕੀਤਾ ਸਤਿਕਾਰ ਕੀਤਾ ਇਹਨੂੰ ਕੋਲ ਬਿਠਾਇਆ ਸਤਿਗੁਰਾਂ ਦੇ ਦਰਬਾਰ ਵੱਲੇ ਚਾਰ ਫੇਰੇ ਨਿਗਾਹ ਮਾਰ ਕੇ ਤੱਕਦਾ ਗੁਰਦੇਵ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਕੁਝ ਰਵਾਇਤੀ ਪਿਆਰ ਭਰੀਆਂ ਗੱਲਾਂ ਕਰਦਾ ਕਹਿੰਦਾ ਮਹਾਰਾਜ ਖੁਸ਼ੀ ਹੋਈ ਹੈ ਆਪ ਜੀ ਨੂੰ ਮਿਲ ਕੇ ਪਿਆਰ ਦੇ ਨਾਲ ਸਿੱਖ ਸੰਗਤਾਂ ਨੂੰ ਤੱਕ ਕੇ ਬੜਾ ਸੋਹਣਾ ਸਜਿਆ ਹੋਇਆ ਦਰਬਾਰ ਹੈ ਆਪਣੀ ਅਸਲ ਗੱਲ ਜਿਹੜੀ ਦਿਲ ਦੀ ਲਾਲਸਾ ਸੀ ਉਸ ਵੱਲੇ ਵਾਧਾ ਹੋਇਆ ਕਹਿੰਦਾ ਮਹਾਰਾਜ ਬੜੀ ਸ਼ੋਭਾ ਸੁਣੀ ਹੈ ਆਪ ਜੀ ਦੇ ਪਾਵਨ ਦਰਬਾਰ ਦੀ ਮੈਨੂੰ ਇਹ ਵੀ ਪਤਾ ਲੱਗਾ ਹੈ ਆਸਾਮ ਪਤੀ ਰਾਜਾ ਰਤਨ ਰਾਏ ਬੜੀਆਂ ਕੀਮਤੀ ਸੌਗਾਤਾਂ ਲੈ ਕੇ ਤੁਹਾਡੇ ਦਰਬਾਰ ਵਿੱਚ ਆਇਆ ਮਹਾਰਾਜ ਦਿਲ ਚਾਹੁੰਦਾ ਮੈਂ ਉਹਨਾਂ ਨੂੰ ਵੇਖ ਸਕਾਂ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਸੰਗਤ ਵਿੱਚ ਆਈ ਕੋਈ ਵੀ ਭੇਟਾ ਕੋਈ ਵੀ ਸੌਗਾਤ ਉਹ ਸੰਗਤਾਂ ਦੀ ਹੈ ਜਦੋਂ ਸੰਗਤ ਦੇਖਣ ਦੀ ਚਾਹਵਾਨ ਹੋਵੇ ਤੇ ਕਿਉਂ ਨਾ ਦਰਸ਼ਨ ਕਰਵਾਏ ਜਾਣ ਮੇਰੇ ਗੁਰਦੇਵ ਜੀ ਦੇ ਹੁਕਮ ਮੁਤਾਬਕ ਪੰਜ ਕਲਾ ਸ਼ਸਤਰ ਜਿਸ ਦੀ ਇੱਕ ਕਲਾ ਦੱਬਣ ਦੇ ਨਾਲ ਸ਼ਸਤਰ ਤਿਆਰ ਹੁੰਦਾ ਦੂਜੀ ਦੱਬਣ ਦੇ ਨਾਲ ਦੂਜਾ ਬਣ ਜਾਂਦਾ ਹੈ ਕਿਤੇ ਕਟਾਰ ਕਿਤੇ ਵਰਛਾ ਪਿਆਰੇ ਗੁਰਸਿੱਖੋ ਵੱਖੋ ਵੱਖਰੇ ਸ਼ਸਤਰ ਇੱਕੋ ਵਿੱਚੋਂ ਤਿਆਰ ਹੁੰਦੇ ਨੇ ਇਸ ਸ਼ਸਤਰ ਨੂੰ ਵੇਖ ਕੇ ਪੰਜ ਕਲਾ ਸ਼ਸਤਰ ਨੂੰ ਵੇਖ ਕੇ ਰਾਜਾ ਭੀਮ ਚੰਦ ਆਸ਼ਚ ਕਰ ਉੱਠਿਆ ਬੜੀ ਵਾਹਵਾ ਕਰਦਾ ਕਹਿੰਦਾ ਮਹਾਰਾਜ ਮੈਂ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਐਸੇ ਸ਼ਸਤਰ ਨੂੰ ਵੇਖ ਰਿਹਾ ਵਾਹਵਾ ਤਾਂ ਕਰਦਾ ਖੁਸ਼ ਤਾਂ ਹੁੰਦਾ ਪਰ ਉੱਪਰੋਂ ਹੁੰਦਾ ਅੰਦਰੋਂ ਨਹੀਂ ਹੁੰਦਾ ਪਿਆਰੇ ਗੁਰਸਿੱਖੋ ਦਿਲੋਂ ਨਾ ਜਿੰਨਾ ਚਿਰ ਬੰਦਾ ਰਾਜੀ ਹੋਵੇ ਉਹਨਾਂ ਚਿਰ ਉਹ ਰਾਜੀ ਨਹੀਂ ਉਹ ਬਿਮਾਰ ਹੀ ਰਾਜਾ ਭੀਮ ਚੰਦ ਸਤਿਗੁਰਾਂ ਦੇ ਦਰਬਾਰ ਅੰਦਰ ਜੋ ਕੁਝ ਵੀ ਰਾਜੇ ਆਸਾਮ ਪਤੀ ਨੇ ਲਿਆਂਦਾ ਸੀ ਪੰਜ ਕਲਾ ਸ਼ਸਤਰ ਚੰਦਨ ਦੀ ਚੌਕੀ ਤੇ ਲਿਆਂਦੇ ਹੋਏ ਸੁੰਦਰ ਘੋੜੇ ਉਹਨਾਂ ਨੂੰ ਤੱਕਿਆ ਇਸ ਨੇ ਸਾਰੇ ਦਰਬਾਰ ਅੰਦਰ ਜਿੱਥੇ ਜਿੱਥੇ ਵੀ ਮੇਰੇ ਦਾਤਾਰ ਜੀ ਦੇ ਹੁਕਮ ਮੁਤਾਬਕ ਲੱਗਾ ਅਖੀਰ ਬੇਨਤੀ ਕਰਦਾ ਕਹਿੰਦਾ ਮਹਾਰਾਜ ਅਜੇ ਇੱਕ ਚੀਜ਼ ਬਾਕੀ ਰਹਿ ਗਈ ਹੈ ਮਹਾਰਾਜ ਕਹਿੰਦੇ ਦੱਸੋ ਸੱਚੇ ਪਾਤਸ਼ਾਹ ਸੁਣਿਆ ਇੱਕ ਬੜਾ ਸਿਆਣਾ ਹਾਥੀ ਵੀ ਲਿਆਂਦਾ ਉਸ ਰਾਜੇ ਆਸਾਮ ਪਤੀ ਨੇ ਮਹਾਰਾਜ ਕਹਿੰਦੇ ਹੈ ਸੱਚੇ ਪਾਤਸ਼ਾਹ ਉਹਦੇ ਵੀ ਦੀਦਾਰ ਹੋ ਜਾਣ ਮੇਰੇ ਸਾਹਿਬ ਕਹਿੰਦੇ ਕਾਹਲਾ ਕਿਉਂ ਪੈਂਦਾ ਕੋਈ ਗੱਲ ਨਹੀਂ ਹੌਸਲਾ ਰੱਖ ਸਾਰਾ ਕੁਝ ਦਿਖਾਇਆ ਜਾਏਗਾ ਮੈਂ ਗੱਲ ਨੂੰ ਸੰਖੇਪਤਾ ਦੇ ਨਾਲ ਬੇਨਤੀ ਕਰਾਂ ਇੱਕ ਰਚਨਾ ਤੁਹਾਡੀ ਸੇਵਾ ਅੰਦਰ ਆਪਣੇ ਸਾਥੀ ਵੀਰਾਂ ਤੋਂ ਕਹਾਵਾਂ ਮਹਾਰਾਜ ਜੀ ਨੇ ਹੁਕਮ ਲਾਇਆ ਜਿਹੜਾ ਰਾਜਾ ਰਤਨ ਰਾਏ ਜਿਹਨੂੰ ਪ੍ਰਸ਼ਾਦੀ ਹਾਥੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਦੇ ਤੇ ਕਿਰਪਾ ਹੈ ਬੜਾ ਸਿਆਣਾ ਉਸ ਨੂੰ ਸਜਾ ਕੇ ਗੁਰਸਿੱਖ ਲੈ ਕੇ ਆਏ ਰਾਜਾ ਭੀਮ ਚੰਦ ਵੇਖਦਾ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚਿਆ ਹਾਥੀ
ਇਹਨੇ ਅਦਬ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਝੁੱਕ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਆਓ ਇਸ ਰਚਨਾ ਦੇ ਵਿੱਚ ਆਪਾਂ ਤੱਕ ਸਕੀਏ। ਸਤਿਗੁਰੂ ਦੇ ਦਰਬਾਰ ਵਿੱਚ ਜਿਹੜਾ ਬੜਾ ਸਿਆਣਾ ਤੇ ਸਿਖਾਇਆ ਹੋਇਆ ਹਾਥੀ, ਬੜਾ ਮਹਿੰਗੀ ਕੀਮਤ ਵਾਲਾ, ਜੇ ਅਸੀਂ ਸੁਣ ਤੋਂ ਲੈ ਕੇ ਪੂਛ ਤੱਕ ਚਿੱਟੇ ਰੰਗ ਦੀ ਧਾਰੀ ਹੈ, ਜਿਹੜਾ ਆਸਾਮ ਤੋਂ ਮਹਿੰਗੇ ਮੁੱਲ ਖਰੀਦ ਕੇ ਰਾਜਾ ਰਤਨ ਰਾਏ ਲਿਆਇਆ ਹੈ, ਉਹਨੇ ਗੁਰੂ ਦੇ ਦਰਬਾਰ ਵਿੱਚ ਆਣ ਕੇ ਜਿਹੜੇ ਕੌਤਕ ਰਾਜਾ ਭੀਮ ਚੰਦ ਦੀਆਂ ਅੱਖਾਂ ਦੇ ਸਾਹਮਣੇ ਕੀਤੇ, ਉਹਨਾਂ ਦਾ ਵੇਰਵਾ ਢਾਡੀ ਜੱਥਾ ਹੀ ਇਹੋ।

ਦਰਬਾਰ ਅੰਦਰ ਰਾਜੇ ਭੀਮ ਚੰਦ ਦੀਆਂ ਨਜ਼ਰਾਂ ਦੇ ਸਾਹਮਣੇ ਇਸ ਪ੍ਰਸ਼ਾਦੀ ਹਾਥੀ ਨੇ ਆਣ ਕੇ ਸਤਿਗੁਰਾਂ ਨੂੰ ਝੁੱਕ ਕੇ ਨਮਸਕਾਰ ਕੀਤੀ। ਆਪਣੀ ਸੁਣ ਵਿੱਚ ਗੜਵਾ ਜਲ ਦਾ ਲੈ ਕੇ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਤੋਂ ਆਏ ਨੇ, ਤਾਵਲ ਨਾਲ ਸਾਫ ਕੀਤੇ ਨੇ, ਪਰਿਕਰਮਾ ਕਰਦਾ ਹੋਇਆ ਮਗਰਲੇ ਪਾਸੇ ਪਹੁੰਚਿਆ। ਇੱਕ ਸਿੱਖ ਨੇ ਇਸ ਦੀ ਸੁਣ ਵਿੱਚ ਚੌਰ ਸਕ ਦਿੱਤਾ ਹੈ, ਬੜੇ ਅਦਬ ਦੇ ਨਾਲ ਮੇਰੇ ਦਾਤਾਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿਰ ਉੱਤੇ ਚੌਰ ਸਕ ਕਰ ਰਿਹਾ। ਪਰਿਕਰਮਾ ਕਰਦਾ ਹੋਇਆ ਅੱਗੇ ਵਧਿਆ, ਕਿਉਂਕਿ ਨਮਸਕਾਰ ਕੀਤੀ, ਕੁਝ ਕਦਮ ਪਿੱਛੇ ਹੋ ਕੇ ਖਲੋ ਗਿਆ। ਸੁਣਿਆ ਤਾਂ ਸੁਲਤਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਮੋਢੇ ਉੱਤੋਂ ਉਤਾਰਿਆ ਕਮਾਨ ਤੇ ਸੱਜੇ ਹੱਥ ਟੰਗੇ ਹੋਏ ਪੱਥੇ ਦੇ ਵਿੱਚੋਂ ਤੇ ਕੱਢਿਆ ਤੀਰ। ਨਾਲ ਇਸ ਤੀਰ ਨੂੰ ਕੱਢ ਕੇ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਮਾਨ ਦੀ ਤੰਦੀ ਤੇ ਚੜ੍ਹ ਲਿਆ। ਹਾਥੀ ਦੇਖ ਰਿਹਾ, ਸਿੱਖ ਸੰਗਤਾਂ ਦਰਸ਼ਨ ਦਾਰੇ ਕਰ ਰਹੀਆਂ ਨੇ। ਰਾਜਾ ਭੀਮ ਚੰਦ ਕਦੇ ਉਸ ਲਿਆਂਦੇ ਹੋਏ ਸੁੰਦਰ ਪ੍ਰਸ਼ਾਦੀ ਹਾਥੀ ਵੱਲੇ ਵੇਖਦਾ ਤੇ ਕਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉੱਚੇ ਸੁੱਚੇ ਸਿੰਘਾਸਨ ਵੱਲੇ ਵੇਖਦਾ। ਸਤਿਗੁਰਾਂ ਦੇ ਪੀਠ ਉੱਤੇ ਲੱਗੀ ਹੋਈ ਉਹ ਪਸ਼ਮੀਨੇ ਦੀ ਕਮਰੀ ਵੱਲੇ ਵੇਖਦਾ। ਸੰਗਤਾਂ ਦਾ ਵਿਸ਼ਾਲ ਇਕੱਠ ਤੇ ਗੁਰੂ ਵਾਸਤੇ ਇਹਨਾਂ ਗੁਰਸਿੱਖਾਂ ਸੰਗਤਾਂ ਦੇ ਹਿਰਦਿਆਂ ਦੇ ਅੰਦਰ ਸ਼ਰਧਾ ਨੂੰ ਵੇਖਦਾ। ਵੇਹਦਿਆਂ ਵੇਹਦਿਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਮਾਨ ਦੀ ਤੰਦੀ ਤੇ ਚਾੜ ਕੇ ਤੀਰਾਂ ਨੂੰ ਐਨ ਖਿੱਚ ਕੇ ਬਾਜੂਆਂ ਦੇ ਬਲ ਦੇ ਨਾਲ ਆਕਾਸ਼ ਵੱਲੇ ਛੱਡ ਦਿੱਤਾ ਹੈ। ਆਕਾਸ਼ ਦੀ ਹਿੱਤ ਨੂੰ ਚੀਰਦੇ ਹੋਏ ਤੀਰ ਅਗੇਰੇ ਵੱਧ ਰਹੇ ਸਨ। ਹਾਥੀ ਦੀ ਨਿਗਾਹ ਪਹੁੰਚੀ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਇਸ਼ਾਰਾ। ਬਸ ਇਸ਼ਾਰਾ ਪਾਉਂਦੇ ਸਾਰ ਹਾਥੀ ਆਹਿਸਤਾ ਆਹਿਸਤਾ ਸੰਗਤ ਤੋਂ ਹੋਇਆ ਬਾਹਰ, ਦੌੜ ਪਿਆ ਉਸ ਪਾਸੇ ਨੂੰ ਜਿਸ ਪਾਸੇ ਵੱਲ ਨੂੰ ਮੇਰੇ ਦਾਤਾਰ ਜੀ ਨੇ ਤੀਰ ਛੱਡੇ ਸਨ। ਦੌੜ ਕੇ ਗਿਆ, ਉਹਨਾਂ ਤੀਰਾਂ ਦੀ ਭਾਲ ਕਰਕੇ ਲੱਭ ਕੇ ਲਿਆ ਕੇ ਤੀਰ ਗੁਰਦੇਵ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤੇ। ਗੁਰਸਿੱਖਾਂ ਨੇ ਸਤਿ ਸ੍ਰੀ ਅਕਾਲ ਦੇ ਜਿਕਾਰੇ ਕੀਤੇ। ਗੁਰਸਿੱਖ ਪਿਆਰਿਓ, ਮੇਰੇ ਦਾਤਾਰ ਜੀ ਦੇ ਚਰਨਾਂ ਵਿੱਚ ਐਸੇ ਨਿਰਾਲੇ ਕੌਤਕ ਵੇਖ ਕੇ, ਇਸ ਪ੍ਰਸ਼ਾਦੀ ਹਾਥੀ ਦੇ ਪੰਜ ਕਲਾ ਸ਼ਸਤਰ ਵੇਖ ਕੇ, ਚੰਦਨ ਦੀ ਚੌਂਕੀ ਵੇਖ ਕੇ, ਪਸ਼ਮੀਨੇ ਦੀ ਸਜੀ ਹੋਈ ਚਾਂਦਨੀ ਨੂੰ ਵੇਖ ਕੇ ਆਸ਼ਿਸ਼ ਕਰਦਾ, ਬੜਾ ਖੁਸ਼ ਹੁੰਦਾ, ਦਾਤਾ ਜੀ ਐਸਾ ਸੁੰਦਰ ਰਮਣੀਕ ਆਨੰਦਮਈ ਦ੍ਰਿਸ਼ ਮੈਂ ਕਦੇ ਨਹੀਂ ਸੀ ਵੇਖਿਆ। ਉਤੋਂ ਵਾਹਵਾ ਕਰਦਾ, ਬੜਾ ਖੁਸ਼ ਹੁੰਦਾ, ਪਰ ਦਿਲੋਂ ਤੀਰਥਾਂ ਦੇ ਭਾਂਬੜ ਬਲ ਰਹੇ ਨੇ। ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਨਮਸਕਾਰ ਕਰਕੇ ਰਾਜਾ ਭੀਮ ਚੰਦ ਵਾਪਸ ਆਪਣੀ ਰਿਆਸਤ ਕੈਨੂਰ ਵਿੱਚ ਆਪਣੇ ਰਾਜਮਹਿਲ ਦੇ ਵਿੱਚ ਚਲਾ ਗਿਆ। ਇਸ ਤੋਂ ਅੱਗੇ ਕੀ ਹੋਇਆ? ਕੱਲ ਦੇ ਦੀਵਾਨ ਨੰਗਰ ਦੀ ਸੇਵਾ ਨਿਰਦੇਸ਼ ਕਰਾਂਗਾ। ਇਹਨੇ ਸ਼ਬਦ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣੀਆਂ, ਚੰਗੇ ਸ਼ਬਦ ਗੁਰੂ ਦੇ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਣੇ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਸਮੂਹ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਪਿਆਰ ਨਾਲ ਬੈਠ ਕੇ ਬਹੁਤ ਮਾਣ ਕੀਤਾ, ਸਰਵਣ ਕੀਤਾ ਹੈ ਤੇ ਇਤਿਹਾਸ ਦੀ ਕਦਰਦਾਨੀ ਕਰਦਿਆਂ ਬਹੁਤ ਸਾਰੀ ਮਾਇਆ ਅਰਦਾਸ ਕਰਵਾਈ ਹੈ। ਸੱਚੇ ਪਾਤਸ਼ਾਹ ਹਾਜ਼ਰੀ ਦਰ ਪ੍ਰਵਾਨ ਕਰਨੀ, ਗੁਰਸਿੱਖਾਂ ਦੀ ਮਾਇਆ ਸਫਲ ਕਰਨੀ, ਖਜ਼ਾਨੇ ਭਰਪੂਰ ਕਰਨੇ, ਦਸਾਂ ਨਹਾਂ ਦੀ ਸੱਚੀ ਤੇ ਸੁੱਚੀ ਕਿਰਤ ਬਖਸ਼ਿਸ਼ ਕਰਕੇ ਆਪਣੇ ਦਰ ਕਰਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ। ਸਮੂਹ ਸੰਗਤ ਦਾ ਧੰਨਵਾਦ, ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪਾਂ ਪਿਆਰ ਦੇ ਸੰਸਕਾਰ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਸਾਰੇ ਰਲ ਮਿਲ ਕੇ ਕਰੀਏ ਜੀ। ਅਦਬ ਪਿਆਰ ਦੇ ਸੰਸਕਾਰ ਸਹਿਤ ਆਓ।

0: ਖੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3872.

ਇਹ ਤਾਂ ਲਾਡਲੀ ਏ ਫੌਜਨੀ, ਸਾਡੇ ਮੋਢਿਆਂ ਤੇ ਸਾਰੀ ਕੌਮ ਦਾ ਏ ਬੋਝਨੀ। ਹਾਂ ਦਸਵੇਂ ਗੁਰਾਂ ਦੀ ਇਹ ਤਾਂ ਲਾਡਲੀ ਏ ਫੌਜਨੀ, ਸਾਡੇ ਮੋਢਿਆਂ ਤੇ ਸਾਰੀ ਕੌਮ ਦਾ ਏ ਬੋਝਨੀ। ਛੱਡਤਾ ਜੈਕਾਰਾ ਜਦ ਤੇਰਾ ਸਿੰਘਾਂ ਨੇ ਬਈ ਰੁਕਦਾ ਨੀ ਖਾਲਸਾ, ਮੌਤ ਨੂੰ ਤਾਂ

ਬੰਬੇ ਬਾਣੇ ਚ ਸਿੰਘ ਬੜੇ ਪਿਆਰੇ ਲੱਗਦੇ, ਵੱਖਰੀ ਸਿੰਘ ਦੀ ਪਛਾਣ ਵਾਈ ਜਗਦੇ। ਹਾਂ ਗੁਰੂ ਦੇ ਬਾਣੇ ਚ ਸਿੰਘ ਬੜੇ ਪਿਆਰੇ ਲੱਗਦੇ, ਵੱਖਰੀ ਸਿੰਘ ਦੀ ਪਛਾਣ ਵਾਈ ਜਗਦੇ। ਉਹ ਕਰਕੇ ਦਿਖਾਉਣ ਚ ਯਕੀਨ ਰੱਖਦਾ ਏ ਬੁੱਕ ਦਾ ਨੀ ਖਾਲਸਾ, ਮੌਤ ਨੂੰ ਤਾਂ ਗਾਲ ਨਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ગોવિંદ કૃપા નિહાન જગત ગુરુ હે સંસાર તાપ હરણ સબ દુઃખ હરો હે શરણ જોગ દયાલે દીનાનાથ મયા કરો સવસ્તુ કે રસન સિમરન તુના કે રામ દામોદર મધુરે

हसना ते रोना किसो निर्वेश थी पत्थर और खिड़ना मुरझाना बरसते ना नाल के शुरू लखा हजारा साल की लंबी यात्रा तो बाद यात्रा बड़ी लंबी रूप हीन बुद्ध हीन मोर पर दर्शन दूर तेरा जीव आत्मा बड़ी दूर तो आई बड़ी लंबी यात्रा समय के हिसाब नी और स्थान के हिसाब न बड़ी दूर तो यात्रा आरंभ हुई है। मैं सवेरे किताब आप सरवण करा रहे हैं दूरियां दो तरह की आदि हैं समय की दूरी हजार दो हजार दस हजार साल पहले शुरू होगी और होगी यात्रा समय की दूरी स्थान की दूरी जिसे है इसको पहले एक पशु से वनस्पति से पत्थर से स्थान के लिए हो दो दूरियां कठिया लागू हो जाए मुझे प्रदेशन दूर गया और दूरों में यात्रा बड़ी लंबी बहुत लंबी इन यात्रा प्रकृति ने कराई सुतह से कराई सहरे कराई पत्थर ऊपरों कोमल होते मिट्टी बनता गया और वनस्पति की शक्ल पर तैयार कर गया वनस्पति विकसित होती गई प्रकृति इसमें अगे तोड़ते गई इसे विशेष भाग फिर पशु पक्षियों की शक्ल से प्रकट प्रकृति उन्होंने भी विकसित कर दी गई पशुओं का विकास शरीर शरीर जरा रूप है वो है हाथी घोड़ा गौ हंस मऊ वनस्पति का जो शिखर का स्वरूप है वो है चंदन केसर कुछ होल फूल देता इन विकास प्रकृति सुबह से करती है इस दिन वनस्पति का कोई अपना चुनाव नहीं है इस पत्थर की कोई अपनी मेहनत नहीं है इससे प्रकृति वनस्पति पशु पक्षियों के रूप में प्रकट हुई फिर कोई वनस्पति का जाप तक नहीं है एक कोई उसकी मेहनत नहीं है कोई उसका उद्यम उपराधा नहीं है प्रकृति जानी है प्रकृति ने ऐसा की फिर लंबी यात्रा तो बाद जन्म मरण की लंबी श्रृंखला तो बाद पशु पक्षी मनुष्य की शक्ल से प्रकट मनुष्य के अंदर तीन ही संभावना छुटी हुई है मनुख मनुख की तरह जी सकता है मनुख पशु की तरह जी सकता है मनुख परमात्मा की तरह जी सकता है तीन संभावना सुखी है अगर इसने यत्न किया मेहनत की तो प्रभु की बख्शिश होगी अगे गया कि प्रभु भी ना हो जाए फिर लंबी यतन ही नाती का अगे जाएगा और पीछे जाने में भी रुचि ना होगी एक मनुष्य की करती है क्योंकि इसके अंदर इंसानियत है इसके अंदर मनुष्यता है मनुष्य पर ठीक के मनुष्यता भी लगाती है जिसे पीछे मुड़ जाते हैं उन्होंने बारे कह देता कि है ते मनुष्य कबीर कह रहे हैं हूं मैं राम हो गया कबीर कबीर नहीं गया कबीर देखा कबीर कबीर नहीं गया कबीर से एक बूंद से
ਰਾਮ ਰੂਪੀ ਕਾਗਲ ਦੇ ਜਲੀਨ ਹੋ ਕੇ ਰਾਮ ਅਬ ਤੋ ਜਾਗ ਜੜੇ ਪਿੰਦਾ ਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਹੋਰ ਨਾ ਸਕੇ ਪਛਾਣ ਹੁਣ ਮੈਂ ਰਾਮ ਹੋ ਗਿਆ ਕਬੀਰ ਕਬੀਰ ਨਹੀਂ ਗਿਆ ਕਬੀਰ ਦੇ ਇੱਕ ਬੋਂਦ ਸੀ ਰਾਮ ਰੂਪੀ ਸਾਗਰ ਦੇ ਜਲੀਨ ਹੋ ਕੇ ਰਾਮ ਅਬ ਤੋ ਜਾਗ ਜੜੇ ਪਿੰਦਾ ਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣ ਮਨੁੱਖ ਦਾ ਰਾਮ ਹੋ ਜਾਣਾ ਇਹਦੀ ਖੁਸ਼ਕਿਸਮਤ ਹੈ ਪਰ ਮਨੁੱਖ ਦਾ ਸ਼ੈਤਾਨ ਹੋ ਜਾਣਾ ਪਸ਼ੂ ਹੋ ਜਾਣਾ ਇਹਦੀ ਬਦਕਿਸਮਤ ਕਹਿੰਦੇ ਨੇ ਮੁੱਠੀ ਭਰ ਰੇਤ ਦੇ ਨਾਲ ਦਰਿਆਵਾਂ ਦੇ ਰਹਿਣ ਨਹੀਂ ਹੋਏ ਨਹੀਂ ਵਗਦਾ ਹੋਇਆ ਦਰਿਆ ਹੈ ਮੈਂ ਮੁੱਠੀ ਭਰ ਰੇਤ ਮਿੱਟੀ ਚੁੱਕਣਾ ਆਖਾਂ ਮੈਂ ਇਸ ਨਾਲ ਰੋਕਣਾ ਨਹੀਂ ਮੁੱਠੀ ਭਰ ਰੇਤ ਦੇ ਨਾਲ ਵਗਦੇ ਹੋਏ ਦਰਿਆ ਉਹਨਾਂ ਦੇ ਰਹਿਣ ਨਹੀਂ ਜ਼ਿੰਦਗੀ ਦਾ ਬਹਾਵ ਛੋਟੀਆਂ ਛੋਟੀਆਂ ਗੱਲਾਂ ਕਰਕੇ ਰੁਕਿਆ ਹੋਇਆ ਮਨੁੱਖ ਦਾ ਪਰਮਾਤਮਾ ਹੋਣਾ ਭਗਵਾਨ ਹੋਣਾ ਔਖਾ ਹੋਇਆ ਛੋਟੀਆਂ ਛੋਟੀਆਂ ਹਰ ਕੰਮ ਹੋ ਜਾਏ ਫਿਰ ਅੰਮ੍ਰਿਤ ਵੇਲੇ ਉੱਠਣ ਫਲਾਣਾ ਮਸਲਾ ਹੱਲ ਹੋ ਜਾਏ ਫਿਰ ਅੰਮ੍ਰਿਤ ਛਕਾਂ ਫਲਾਣੀਆਂ ਜ਼ਿੰਮੇਵਾਰੀਆਂ ਨਿਭ ਜਾਣ ਫਿਰ ਗੁਰਦੁਆਰੇ ਜਾਇਆ ਕਰਨ ਇਹ ਮਨੁੱਖ ਕਦੇ ਨਹੀਂ ਜਾ ਸਕੇਗਾ ਪਤਾ ਕਿਉਂ ਲਹਿਰਾਂ ਤੋਂ ਬਿਨਾਂ ਸਾਗਰ ਨਹੀਂ ਆਉਣਾ ਸਮੱਸਿਆਵਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਂਦੀ ਰੁਕਾਵਟਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਂਦੀ ਠੋਕਰਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਂਦੀ ਦੁੱਖਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਂਦੀ ਇੱਕ ਲਹਿਰ ਮਿਟ ਗਈ ਦੂਜੀ ਇੱਕ ਦੁੱਖ ਮਿਟ ਗਿਆ ਦੂਜਾ ਹੈਗਾ ਇੱਕ ਸਮੱਸਿਆ ਹੱਲ ਹੋ ਗਈ ਦੂਜੀ ਹੈ ਕਿਤਨੇ ਸਾਰੇ ਆਪ ਬੈਠੇ ਹੋਏ ਇੱਕ ਗੱਲ ਮੈਂ ਸਤਿਗੁਰਾਂ ਦੀ ਹਜ਼ੂਰੀ ਐਲਾਨੀਆਂ ਕਹਿ ਰਿਹਾ ਦੁੱਖਾਂ ਤੋਂ ਰਹਿ ਕੋਈ ਵੀ ਨਹੀਂ ਹੈ ਮੇਰੇ ਸਮੇਂ ਜਿਹੜੀ ਦੇਵੀ ਸਾਗਰ ਦੇ ਚ ਪਤਾ ਨਹੀਂ ਕਿਤਨੀਆਂ ਲਹਿਰਾਂ ਨਾਲ ਟਕਰਾਏ ਇਸ ਵਾਸਤੇ ਕਬੀਰ ਕਹਿੰਦੇ ਨੇ ਅਜੇ ਤੋਂ ਸੰਸਾਰ ਦੇ ਚ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਸਮੱਸਿਆਵਾਂ ਤੇਰੇ ਨਾਲ ਟਕਰਾ ਰਹੀਆਂ ਨੇ ਪਤਾ ਨਹੀਂ ਕਿਤੇ ਡੁੱਬ ਹੀ ਨਾ ਜਾਣ ਹੰਕਾਰ ਨਾ ਕਰ ਕਬੀਰ ਗਰਭ ਨਾ ਦੀਏ ਰੰਗ ਨਾ ਹਸੀਏ ਕੋਲੇ ਹਲਵਾਂ ਤੋਂ ਨਾ ਆਓ ਸਮੁੰਦਰ ਮੈਂ ਕਿਆ ਜਾਣਾ ਕਿਆ ਪਤਾ ਕਿਹੜੀ ਲਹਿਰ ਤੈਨੂੰ ਡੋਬ ਕੇ ਰੱਖ ਦੇ ਗੱਲ ਕੋਲ ਮੈਂ ਤਬਾਹ ਲਹਿਰਾਂ ਤੋਂ ਬਿਨਾਂ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਂਦੀ ਸੰਸਾਰ ਨਹੀਂ ਆਉਂਦਾ ਕੋਈ ਨਾ ਕੋਈ ਸਮੱਸਿਆ ਚੜੇ ਲਹਿਰਾਂ ਸ਼ਾਂਤ ਹੋ ਜਾਣ ਤਾਂ ਮੈਂ ਬੇੜੀ ਤੋੜਾਂਗਾ ਸਮੱਸਿਆਵਾਂ ਮੇਰੀਆਂ ਹੱਲ ਹੋ ਜਾਣ ਤਾਂ ਮੈਂ ਜਪ ਤਪ ਕਰਾਂਗਾ ਇਸ ਨੇ ਕਦੇ ਹੀ ਨਹੀਂ ਕਰਨਾ ਕਦੇ ਹੀ ਨਹੀਂ ਕਰਨਾ ਜਿਹੜੇ ਇਸ ਤਰ੍ਹਾਂ ਦੇ ਸੋਚਣ ਵਾਲੇ ਨੇ ਰੁਕੇ ਹੋਏ ਨੇ ਹੋ ਸਕਦਾ ਹੈ ਖਤਰੇ ਦੇ ਪਿੱਛੇ ਹੀ ਨਾ ਹੋ ਮੈਂ ਐਸਾ ਨਹੀਂ ਕਹਿੰਦਾ ਜਿਹੜੀ ਬੇੜੀ ਚੱਲੇਗੀ ਲਹਿਰਾਂ ਮਿਟ ਜਾਣਗੀਆਂ ਲਹਿਰਾਂ ਨਹੀਂ ਟਕਰਾਉਣਗੀਆਂ ਲਹਿਰਾਂ ਟਕਰਾਉਣਗੀਆਂ ਬੇੜੀ ਡੋਲੇਗੀ ਪਤਾ ਨਹੀਂ ਬਰਦਾਸ਼ਤ ਕਰੋਗੇ ਕਿ ਨਹੀਂ ਮੈਂ ਨਹੀਂ ਕਹਿੰਦਾ ਸਤਸੰਗ ਦੇ ਆਉਣ ਨਾਲ ਕਥਾ ਕੀਰਤਨ ਸੁਣਨ ਨਾਲ ਬਾਣੀ ਪੜ੍ਹਨ ਨਾਲ ਤੁਹਾਡੇ ਦੁੱਖ ਮਿਟ ਜਾਣਗੇ ਨਹੀਂ ਮਿਟਣਗੇ ਇਹ ਜੂਠੀਆਂ ਤਸੱਲੀਆਂ
ਜਿੰਨੇ ਚਿਰ ਤੱਕ ਬੇੜੀ ਸਮੁੰਦਰ ਦੇ ਹੈ ਲਹਿਰਾਂ ਟਕਰਾਉਣਗੀਆਂ, ਜਿੰਨੇ ਚਿਰ ਤੱਕ ਮਨੁੱਖ ਜਿੰਦਾ ਹੈ ਸਮੱਸਿਆਵਾਂ ਟਕਰਾਉਣਗੀਆਂ, ਬਦਲਦੀਆਂ ਸਮੱਸਿਆਵਾਂ ਬ੍ਰਹਮ ਗਿਆਨੀਆਂ ਦੀਆਂ ਵੀ ਆਉਂਦੀਆਂ, ਸਮੱਸਿਆਵਾਂ ਅਵਤਾਰਾਂ ਦੀਆਂ ਵੀ ਆਉਂਦੀਆਂ, ਸਮੱਸਿਆਵਾਂ ਆਮ ਸਾਧਾਰਨ ਮਨੁੱਖਾਂ ਦੀ ਵੀ ਆਉਂਦੀਆਂ। ਭਾਵੇਂ ਲਹਿਰ ਵੀ ਕੁਰਬਾਨ ਵੀ ਹੋਵੇ, ਇੱਕ ਸੰਤ ਇੱਕ ਭਗਤ ਜ਼ਿੰਦਗੀ ਦੀ ਬੇੜੀ ਨੂੰ ਰੋਕਦਾ ਨਹੀਂ, ਚੱਪੂ ਚੜਾਈ ਲੇਕਿਨ ਕੁਛ ਉਡੀਕ ਕਰਦਾ ਹੈ, ਲਹਿਰਾਂ ਸ਼ਾਂਤ ਹੋ ਜਾਣ ਫਿਰ ਚੱਲਾਂਗੇ, ਇੱਕ ਦਿਨ ਜ਼ਿੰਦਗੀ ਦਾ ਹੀ ਅੰਤ ਹੋ ਜਾਂਦਾ, ਲਹਿਰਾਂ ਦੇ ਸ਼ਾਂਤ ਹੋ ਗਈ, ਮਰਦੇ ਦਮ ਤੱਕ ਕੋਈ ਨਾ ਕੋਈ ਲਹਿਰ ਟਕਰਾ, ਮਰਦੇ ਦਮ ਤੱਕ ਕੋਈ ਨਾ ਕੋਈ ਸਮੱਸਿਆ ਟਕਰਾਏ, ਹੱਲ ਕਰਾ ਦੋ ਅਵਰ ਤੇ ਹੱਲ ਨਹੀਂ ਨਿਕਲਣਾ, ਝੂਠ ਹੈ ਸਭ ਸਦੀ ਝੂਠ ਹੈ ਪੰਡਿਤ ਮਹਾਰਾਜ ਤੇ ਅਜਮੇਰੀ ਬਾਬੇ ਕੋਲ, ਸੌ ਸੌ ਸਮੱਸਿਆਵਾਂ ਹੋਰ ਪੈਦਾ, ਜੀਵਨ ਹਰ ਰੋਜ਼ ਬਣਿਆ ਬਣਿਆ। ਮੁਕਤਸਰ ਮੈਂ ਅਰਜ਼ ਕਰਾਂ, ਮੁੱਠੀ ਭਰ ਰੇਤ ਦੇਣਾ ਦਰਿਆਵਾਂ ਦੇ ਵਹਿਣ ਨਹੀਂ, ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੇ ਠੋਕਿਆ ਹੈ, ਜਿਸ ਤੇ ਮੂਰਖਾਂ ਦੀ ਦੁਨੀਆਂ ਚ ਇਹ ਵੀ ਹੋਵੇਗਾ ਕਿ ਕੁਰਸੀ ਤੇ ਬੈਠ ਕੇ ਲੰਗਰ ਛੱਕ ਰਿਹਾ ਇਹ ਮਨੁੱਖ ਹੈ, ਇਹ ਥੱਲੇ ਬੈਠ ਕੇ ਛੱਕ ਰਿਹਾ ਇਹ ਗੁਰਮੁਖ ਹੈ। ਮੈਂ ਥੱਲੇ ਬੈਠਣ ਵਾਲੇ ਵੀ ਬੜੇ ਕਠੋਰ ਦੇਖੇ, ਪੱਤਰ ਦਿਲ ਦੇਖੇ, ਕੁਛ ਨਿੱਕੀਆਂ ਨਿੱਕੀਆਂ ਗੱਲਾਂ ਦੇ ਛੋਟੀਆਂ ਛੋਟੀਆਂ ਗੱਲਾਂ ਦੇ ਮਸਲੇ ਕੋਈ ਹੱਲ ਵੀ ਕਰ ਰਹੇ ਪਰ ਅੰਦਰ ਵੀ ਬੇਚੈਨੀ ਹੰਕਾਰ ਮਸਲੇ ਹੱਲ ਨਹੀਂ ਕਰਦੇ। ਨਿੱਕੀਆਂ ਨਿੱਕੀਆਂ ਗੱਲਾਂ ਦੇ ਲੋਕ ਛੋਟੀਆਂ, ਮੈਂ ਫਿਰ ਅਰਜ਼ ਕਰਾਂ, ਮੁੱਠੀ ਭਰ ਰੇਤ ਦੇਣਾ ਦਰਿਆਵਾਂ ਦੇ ਰਹਿਣ ਨਹੀਂ ਰੁਕਦੇ, ਨਿੱਕੀਆਂ ਨਿੱਕੀਆਂ ਗੱਲਾਂ ਨੇ ਮੂਰਖਾਂ ਨੂੰ ਰੋਕਿਆ ਨਹੀਂ, ਛੋਟੀਆਂ ਛੋਟੀਆਂ ਗੱਲਾਂ ਸੀ ਉਹ ਰੁਕੇ ਰਹੇ ਰੁਕਦੇ। ਮਨੁੱਖ ਸਰੀਰ ਤੇ ਪ੍ਰਕਿਰਤੀ ਚਲਾ ਰਹੇਗੀ, ਮਨੁੱਖ ਕਿਤਨੀ ਵੀ ਬ੍ਰੇਕਾਂ ਦਾ ਹੈ ਨਹੀਂ ਰੁਕੇਗਾ, ਬਚਪਨਾ ਜਵਾਨੀ ਵੀ ਦਰਦਾ ਹੈ, ਜਵਾਨੀ ਬੁਢੇਪੇ ਦੀ ਦਰਦ ਹੈ, ਬੁਢੇਪਾ ਕਬਰ ਦੀ ਦਰਦ ਜਾਏਗਾ, ਕਿਸਾ ਦੀ ਦਰਦ ਜਾਏਗਾ, ਪ੍ਰਕਿਰਤੀ ਦਰਦ ਕਿ ਸਾਨੂੰ ਕਰਨ ਦੀ ਲੋੜ ਨਹੀਂ, ਪ੍ਰਕਿਰਤੀ ਦਰਦ, ਪ੍ਰਕਿਰਤੀ ਹੀ ਜਵਾਨ ਨੂੰ ਬੁੱਢਾ ਬਣਾ ਰਹੀ ਹੈ, ਪ੍ਰਕਿਰਤੀ ਹੀ ਮੌਤ ਦਾ ਸੰਦੇਸ਼ ਕਰ ਜਾ ਰਹੀ ਹੈ ਖਤਮ। ਲੇਕਿਨ ਮੈਂ ਅੱਜ ਤਰ੍ਹਾਂ ਪ੍ਰਕਿਰਤੀ ਸਾਡੇ ਮਨ ਨੂੰ ਨਹੀਂ ਚਲਾਏਗੀ, ਨਹੀਂ ਚਲਾਏਗੀ, ਸਾਡੀ ਸੁਰਤ ਨੂੰ ਪ੍ਰਭੂ ਦੇ ਮਾਰਗ ਤੇ ਨਹੀਂ ਚਲਾਏ, ਕਦੇ ਨਹੀਂ ਚਲਾਏ। ਮੈਂ ਪਹਿਲੇ ਅੱਜ ਕੀਤੀ ਸੀ ਤਨ ਤੇ ਭੋਜਨ ਹੈ ਖੁਰਾਕ, ਹੋਰ ਕੁਛ ਵੀ ਨਹੀਂ, ਚੱਕਰ ਇੰਨਾ ਪੈਣਾ ਬਹੁਤ ਕੁਛ ਖੁਰਾਕ ਭੋਜਨ ਹੈ, ਸਾਨੂੰ ਬਣਿਆ ਵੀ ਭੋਜਨ ਹੋਵੇ, ਮਾਂ ਕੀ ਰਤ ਪਿਤਾ ਬਿਨ ਧਾਰਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਮਾਂ ਦਾ ਹੋਂ ਪਿਤਾ ਦਾ ਬਿਨ, ਮਾਂ ਕੀ ਰਤ ਪਿਤਾ ਬਿਨ ਧਾਰਾ, ਬਿੰਦ ਤੇ ਬਿਨ ਪਿੰਡ ਗਿਆ ਅਗਨ ਕੁੰਡ ਰਹਾ, ਰਸਤ ਬਿੰਦ ਕਰ ਨਿਮਿਆ ਅਗਨ ਉਦਰ ਮਜਾ, ਕਿਸੇ ਰਸਤ ਬਿੰਦ ਦਾ ਉਦਰ ਹੈ, ਬਿੰਦ ਕੀ ਸੀ ਪਹਿਲੇ ਖੂਨ ਸੀ, ਖੂਨ ਪਹਿਲੇ ਕੀ ਸੀ ਖੁਰਾਕ ਸੀ, ਖੁਰਾਕ ਪਹਿਲੇ ਕੀ ਸੀ ਭੋਜਨ, ਪਹਿਲੇ ਕੀ ਸੀ ਖਾਸ ਸੀ ਮਿੱਟੀ ਸੀ, ਹੋਈ ਤਨ ਤੇ ਮਿੱਟੀ ਚ ਮਿੱਟੀ ਹੋ ਜਾਏ, ਸਭ ਦਾ ਬਦਲ ਹੈ ਪਸ਼ੂ ਪਕਸ਼ੀਆਂ ਦਾ ਵੀ ਮਿੱਟੀ, ਪਰ ਮਨੁੱਖ ਸਿਰਫ ਮਿੱਟੀ ਨਹੀਂ, ਇਸ ਮਿੱਟੀ ਦੀ ਜੋਤ ਹੈ,
मन तुम लोग स्वरूप है अपना मोल बचा हाथ नूर करन आलंग है नूर नूर की अपनी यात्रा है मिट्टी मिट्टी मिले उस तो पहले नूर नूर लीन हो जाए और तो कहना जीवन मूल क्योंकि मन की यात्रा संपूर्ण हो गई है तन की यात्रा संपूर्ण नहीं हो तन कवरते चिता भी पहुंच के राग खाक होके अपनी यात्रा संपूर्ण करता है मन जोग में जोग होके परमात्मा होके अपनी यात्रा संपूर्ण करता है मिट्टी मिट्टी सारे ही हो जाए जोत दे जोत को ज्योति जोत दे को संपूर्णता है किसी भी सिर नसीब अधूरे जमदे ने अधूरे जीवदे ने अधूरे ही लगते लेकिन आख्या जाता है पूरा हो गया है पूरा हर मरे व्यंजन पूरा हो गया कतई नहीं जमया अधूरा से जीविया भी अधूरा है फिर मरिया भी अधूरा है तन खाक होया है मन नूर नहीं है तन मिट्टी बिच मिट्टी हो गया है मन जोत बिच जोत नहीं है अधूरा मरे फिर परमात्मा बख्शिश कर रहा है मन नो फिर तन मिलता है फिर तन मिलता है फिर मौका मिलता है परमात्मा मनुख तो थकता नहीं बार बार मौका देता है बार बार जाने जम जम मरे मरे फिर जाने बार लेकिन हर दफा ऐसा होता है मन अधूरा जमता है मनुख ही बच्चा अधूरा ही नहीं जमता है पैर है नहीं चल सकता मुंह में दंद भी कोई नहीं जबान है बोल नहीं सकता हाथ है कुछ भी नहीं कर सकता मां ने बोल दी चाहे भी नहीं पता है मेरी मां अधूरा जमे है यकीन जाना अधूरे ही जीवन है अधूरे ही नहीं मन जोग में जोग हो जाए अजय मिट्टी मिट्टी मिट्टी नहीं हुई उन्हों कहने नहीं जीवन मुगत है कि जीवदियां जी मुगत है और जीवदियां जी जो मुगत नहीं होया मर के कोई मुगत नहीं एक भी नहीं पढ़ते रहो हमें उसे जिसे शब्द गुरुमुख जन्म सवार दरगे चढ़िया पता नहीं कहे नरकांत गुरदे गया था जो जीने जी स्वर्गवास नहीं होया मर के स्वर्गवास नहीं हो जो जीने जी सच दिल के दीन होके सचखंडवासी नहीं होया मर के कोई सचखंडवासी नहीं पर पीपल की जाए सचखंड मुर्दिया नाल जोड़ देता है क्योंकि जीवदा जागदा से आखिर जीवदा ही उठखंड देता है तो मुर्दिया नाल सचखंड जोड़ देता है इस वास्ते किसी जीवदे जागदे मनुख नूं कह के देखो परमात्मा तेनु सचखंड वासी करे कहते देखो कहने टूट के रहने कहने पुटाया क्योंकि झूठ खंड विच जीए झूठ खंड विच जीण दिया कई जन्मां तो झूठ विच जी रहे झूठ के खंड विच कौन सचखंड गया वासी बंदा दा लगन नहीं चेता नहीं उदम नहीं मैं करा जन्म तो मनुखी बच्चे के अंदर भुख है प्यासी है जन्म जब वो रोंदा है मां को पता चल जाए भुख जब वो रोंदा है मां को पता चलता है शायद प्यासा उसकी भुख प्यास की चिंता मां कर दिए क्योंकि जन्म तो भोजन की भुख है भोजन का भुख ज्यादातर बिंद कर रहे हैं जन्म तो भजन की भुख नहीं है नहीं कतई
ਇਸ ਵਾਸਤੇ ਭੋਜਨ ਦੀ ਰੁੱਖ ਪ੍ਰਾਕਿਰਤਿਕ ਹੈ, ਨਾਮ ਦੀ ਰੁੱਖ ਪ੍ਰਾਕਿਰਤਿਕ ਨਹੀਂ ਹੈ, ਪ੍ਰਕਿਰਤੀ ਨਹੀਂ ਪੈਦਾ। ਨਹੀਂ ਤੇ ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ। ਜਿਵੇਂ ਆਪਣੇ ਆਪ ਭੋਜਨ ਦੀ ਰੁੱਖ ਪੈਦਾ ਹੋਵੇ, ਨਾਮ ਦੀ ਵੀ ਪੈਦਾ ਹੋਵੇ, ਕੀ ਲੋੜ ਹੈ ਬਾਣੀ ਪੜ੍ਹਨ ਦੀ, ਕੀ ਲੋੜ ਹੈ ਮੰਦਰ ਮਸਜਿਦ ਗੁਰਦੁਆਰੇ ਜਾਣਾ। ਧਿਆਨ ਨਾਲ ਸੁਣਨਾ, ਭੋਜਨ ਦੀ ਰੁੱਖ ਪ੍ਰਾਕਿਰਤਿਕ ਹੈ, ਭਜਨ ਦੀ ਰੁੱਖ ਪ੍ਰਾਕਿਰਤਿਕ ਨਹੀਂ ਹੈ, ਪੈਦਾ ਕਰਨੀ ਹੁੰਦਾ। ਆਯੁਰਵੇਦ ਆਚਾਰੀਆ ਐਸਾ ਕਹਿੰਦੇ ਹੈ, ਵੱਡਾ ਹੋ ਗਿਆ ਮਨ ਜਾਂ ਬੱਚਾ ਹੈ, ਭੁੱਖ ਨਹੀਂ ਲੱਗਦੀ, ਰੋਗੀ ਇਹਦਾ ਤਨ ਰੋਗੀ ਹੋ ਗਿਆ, ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਅਲਾਮਤ ਜਨਮ ਤੋਂ ਹੀ ਮਨੁੱਖ ਮਾਨਸਿਕ ਤਲ ਤੇ ਰੋਗੀ ਹੁੰਦਾ ਹੈ, ਉਹਦੇ ਵਿੱਚ ਨਾਮ ਦੀ ਭੁੱਖ ਨਹੀਂ ਹੁੰਦੀ, ਬਿਲਕੁਲ ਨਹੀਂ। ਭੁੱਖ ਨਾ ਲੱਗੇ ਭੋਜਨ ਦੀ, ਰੋਗੀ 104 ਡਿਗਰੀ ਦਾ ਤਾਪ ਚੜਿਆ ਹੈ, 36 ਪ੍ਰਕਾਰ ਦਾ ਭੋਜਨ ਬਣਾ ਕੇ ਉਸਦੇ ਅੱਗੋਂ ਰੱਖਿਆ, ਖਾਸ ਭੁੱਖ ਨਹੀਂ। ਕਿਉਂ? ਤਾਪ ਨੇ, ਬੁਖਾਰ ਨੇ ਭੁੱਖ ਨੂੰ ਮਾਰ ਦਿੱਤਾ। ਪਰ ਤੁਹਾਨੂੰ ਆਖਿਆ ਜਾਂਦਾ ਸਰੀਰ ਵਾਸਤੇ ਕੁਛ ਨਾ ਕੁਛ ਦੇ ਚਾਹੀਦਾ, ਖਾ ਖੰਡਰ ਕਹਿੰਦੇ ਸਵਾਦ ਨੇ, ਤਾਪ ਨੇ, ਜ਼ਬਾਨ ਦੇ ਜਿਹੜੇ ਤੰਤੂ ਨੇ ਜੋ ਰਸ ਮਾਰਦੇ ਨੇ ਉਹਨਾਂ ਨੂੰ ਵੀ ਸੁਣ ਕਰ ਦਿੱਤਾ। ਰਸ ਨਹੀਂ ਬੁਖਾਰ ਚੜੇ ਮਨੁੱਖ ਨੂੰ ਭੋਜਨ ਦਾ ਰਸ ਨਹੀਂ, ਤਾਪ ਚੜੇ ਮਨੁੱਖ ਨੂੰ ਭੁੱਖ ਨਹੀਂ ਲੱਗੀ। ਆਯੁਰਵੇਦ ਆਚਾਰੀਆ ਐਸਾ ਕਹਿੰਦੇ ਨੇ, ਜਿਹਨੂੰ ਭੋਜਨ ਦੀ ਭੁੱਖ ਨਹੀਂ ਲੱਗੀ, ਉਹ ਲੱਗਦੀ ਨਹੀਂ, ਰੋਗੀ ਰੋਗੀ ਹੈ। ਜਿਹਦੇ ਅੰਦਰ ਨਾਮ ਦੀ ਭੁੱਖ ਨਹੀਂ, ਰੋਗੀ ਹੈ। ਮਾਨਸਿਕ ਤਲ ਦੇ ਲੋਕ ਜਿਨ੍ਹਾਂ ਦੇ ਅੰਦਰ ਭੋਜਨ ਦੀ ਭੁੱਖ ਨਹੀਂ ਪੈਦਾ ਹੁੰਦੀ, ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ। ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਨਹੀਂ, ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਹੈ। ਜੋ ਜੋ ਰੀਤੇ ਜੋ ਜੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਸਭ ਰੋਗੀ। ਹਰ ਉਸ ਮਨੁੱਖ ਨੂੰ ਮਾਨਸਿਕ ਤਲ ਤੇ ਰੋਗੀ ਸਮਝ ਲੈਣਾ ਚਾਹੀਦਾ, ਬਾਣੀ ਦੀ ਭੁੱਖ ਨਹੀਂ, ਨਾਮ ਦੀ ਭੁੱਖ ਨਹੀਂ, ਸੰਗਤ ਦੇ ਦਰਸ਼ਨ ਕਰਨ ਦੀ ਭੁੱਖ ਨਹੀਂ, ਅੰਮ੍ਰਿਤ ਵੇਲੇ ਦੀ ਲੜਕ ਨਹੀਂ, ਜਪਣ ਦੀ ਮੰਗ ਨਹੀਂ, ਰੋਗੀ ਤੇ ਰੋਗੀ ਦੀ ਪਛਾਣ। ਦੂਸਰਾ, ਭੋਜਨ ਦੀ ਗੁਲਕੀ ਪਹੁੰਚ ਪਾਈਏ ਸਵਾਦ ਨਹੀਂ, ਤਨ ਨੂੰ ਤਾਪ ਚੜੇ। ਵਾਹਿਗੁਰੂ ਵਾਹਿਗੁਰੂ ਕਰ ਗਿਆ ਕੋਈ ਰਸ ਹੈ, ਗੁਰਦਾਸੀ ਨਾਲ ਕੀਰਤਨ ਕਰ ਗਿਆ ਕੋਈ ਰਸ ਹੈ, ਕੀਰਤਨ ਸੁਣ ਗਿਆ ਕੋਈ ਰਸ ਹੈ, ਬਾਣੀ ਜਪ ਰਿਹਾ ਕੋਈ ਰਸ ਨਹੀਂ, ਰੋਗੀ ਰੋਗੀ ਦਿਮਾਗ ਤੁਹਾਨੂੰ ਤਾਪ ਚੜਿਆ ਹੋਵੇ, ਭੋਜਨ ਦਾ ਸਵਾਦ ਨਹੀਂ ਆਉਂਦਾ। ਮਨ ਨੂੰ ਵਿਕਾਰਾਂ ਦਾ ਤਾਪ ਚੜਿਆ ਹੋਵੇ, ਕਿੱਥੇ ਭਜਨ ਦਾ ਸਵਾਦ। ਉਗਤਾਏ ਹੋਏ ਲੋਕ ਬੈਠੇ ਹੁੰਦੇ ਨੇ, ਝਟਕਾ ਕੇ ਬੈਠੇ ਹੁੰਦੇ ਨੇ, ਕਈ ਮੱਥੇ ਤੇ ਵੱਟ ਪਾ ਕੇ ਬੈਠੇ, ਕਈ ਔਖੇ ਬੈਠੇ ਹੁੰਦੇ, ਕਈ ਰਸ ਨਹੀਂ, ਭੁੱਖ ਨਹੀਂ, ਰੋਗੀ ਹੈ। ਇਸ ਰੋਗੀ ਦਾ ਇਲਾਜ ਵੀ ਰੋਜ਼ ਸੰਗਤ ਦੇ ਚਾਹ, ਰੋਜ਼ ਕਥਾ ਕੀਰਤਨ ਸੁਣ, ਮਨਾਂ ਕਿਹੜੇ ਭੁੱਖ ਪੈਦਾ, ਤੇਰਾ ਤਾਪ ਹਲਕਾ। ਪਹਿਚਾਣ ਕੀ ਹੋਵੇਗੀ? ਤਾਪ ਲੱਗ ਗਿਆ, ਵਾਹਿਗੁਰੂ ਆਸਣ ਦਾ ਰਸ ਆ ਜਾਏਗਾ। ਇਸੇ ਮਨੁੱਖ ਬਾਰੇ ਕਹਿੰਦੇ, ਭਾਵੇਂ ਵਾਹਿਗੁਰੂ ਅਜੇ ਰੋਮ ਰੋਮ ਦੇ ਵਿੱਚ ਨਹੀਂ ਵਸਿਆ,
ਰਸਨਾ ਦੇ ਦਰਵਾਜ਼ੇ ਪ੍ਰਭ ਦੀ ਬਸੇ ਦਰਦ ਦੀ ਰਸਨਾ ਨਾਨਕ ਜਨ ਦਾ ਦਾਸਨ ਦਰਸਨ ਜੋ ਰਸਨਾ ਦੇ ਪ੍ਰਭੂ ਵਸੇ ਹੈ ਤੋ ਰਸਨਾ ਵਿੱਚ ਬਰਕਤ ਵੀ ਆ ਜਾਂਦੀ ਬਹੁਤ ਸਾਡੇ ਨਹੀਂ ਜਾਣਦੇ ਰਸਨਾ ਪ੍ਰਵਾਨ ਵੀ ਧਰਤੀ ਵੀ ਠੀਕ ਹੈ ਜੇ ਅਧਿਆਤਮਕ ਬਲ ਪੂਰਾ ਨਹੀਂ ਹੈ ਅਜੇ ਰੋਮ ਰੋਮ ਸਮਾਧੀ ਜਿਹੜੀ ਨਹੀਂ ਹੈ ਭੋਜਨ ਦੀ ਗੁਰਬੀ ਦਾ ਸਵਾਦ ਤੇ ਆ ਗਿਆ ਠੀਕ ਹੈ ਭੋਜਨ ਅਜੇ ਖੂਨ ਨਹੀਂ ਬਣਿਆ ਮਾਸ ਨਹੀਂ ਬਣਿਆ ਪਰ ਰਸ ਤੇ ਆ ਗਿਆ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆ ਗਿਆ ਹੈ ਇਹ ਗੱਲ ਵਰਤੀ ਹੈ ਕਿ ਅਧਿਆਤਮਕ ਬਲ ਨਹੀਂ ਰਸ ਆ ਗਿਆ ਹੈ ਵਾਹਿਗੁਰੂ ਰਸਨਾ ਤੇ ਵਸ ਗਿਆ ਮਹਾਰਾਜ ਕਹਿੰਦੇ ਮੈਂ ਉਹਦੇ ਵੀ ਦਾਸਾਂ ਦਾ ਦਾਸ ਹਾਂ ਜਿਹੜੇ ਰਸਨਾ ਤੇ ਵਸ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਦਾ ਦਾਸਨ ਦਰਸਨ ਪ੍ਰਕਿਰਤੀ ਨੇ ਯਾਤਰਾ ਨਹੀਂ ਕਰਾ ਪ੍ਰਕਿਰਤੀ ਦੇ ਆਸਰੇ ਦੀ ਜੋ ਛੱਡਦੇ ਨੇ ਛੱਡਦੇ ਨੇ ਜਦੋਂ ਰੱਬ ਜਪਾਏਗਾ ਜਾਂਦੇ ਜਦੋਂ ਗੁਰੂ ਛਕਾਏਗਾ ਉਦੋਂ ਅੰਮ੍ਰਿਤ ਛੱਡ ਲਿਆਂਗੇ ਇਹਦਾ ਮਤਲਬ ਹੈ ਜੇ ਗੁਰੂ ਇਹ ਕਹਿੰਦਾ ਤੂੰ ਬੋਤਲ ਬੋਲ ਕੇ ਕੀ ਹੈ ਜਦੋਂ ਪ੍ਰਭੂ ਉਠਾਏਗਾ ਉਦੋਂ ਉੱਠ ਬੈਠਾਂਗੇ ਅੰਮ੍ਰਿਤ ਵਿੱਚ ਇਹਦਾ ਮਤਲਬ ਹੈ ਗੁਰੂ ਅਜੇ ਇਹ ਕਹਿੰਦਾ ਤੂੰ ਦੁਪਹਿਰ ਵੇਲੇ ਤੁਰਦਾ ਹੀ ਗੁਰੂ ਦੇ ਕਹਿੰਦੇ ਆ ਗੁਰੂ ਸਤਿਗੁਰੂ ਦਾ ਜੋ ਸਿੱਖ ਆਧਾਰ ਬਣ ਕੇ ਉਹਦਾ ਨਾਮ ਲਿਆ ਉੱਥੇ ਅੰਮ੍ਰਿਤ ਵਿੱਚ ਨਾਮ ਜੋੜੇ ਫਿਰ ਨਿਰੈਣ ਕਰੇ ਬਾਣੀ ਪੜ੍ਹੇ ਫਿਰ ਚੜ੍ਹੇ ਦਿਵਸ ਗੁਰਬਾਣੀ ਦਾ ਗੁਰੂ ਦੇ ਜਦੋਂ ਗੁਰੂ ਜਪਾਏਗਾ ਜਪਾਂਗੇ ਗੁਰੂ ਦੇ ਕਹਿ ਰਹੇ ਹਾਂ ਗੁਰੂ ਦਾ ਮਨ ਗਾਵਿਆ ਸੁਣਿਆ ਇਹਨਾਂ ਹਰ ਥਾਂ ਪਾਏ ਜਿਨ ਸਤਿਗੁਰੂ ਕੀ ਆ ਗਿਆ ਸਤ ਸਤ ਕਰਨਾ ਮਨ ਦਾ ਵਿਕਾਸ ਮਨ ਜੋ ਸਰੂਪ ਹੋਵੇਗਾ ਕਰਨਾ ਸਦੀ ਮਿਹਨਤ ਇਸ ਵਾਸਤੇ ਕਰਮ ਸਿਧਾਂਤ ਸਿਰਫ ਮਨੁੱਖ ਨਾਲ ਪਸ਼ੂ ਰਿਜ਼ਲਟ ਦੀ ਤਲਾਸ਼ ਜ਼ਰੂਰ ਕਰ ਰਹੇ ਨੇ ਉਹਨਾਂ ਦਾ ਵਿਕਾਸ ਪ੍ਰਕਿਰਤੀ ਕਰਦੇ ਹੈ ਬਨਸਪਤੀ ਦੀ ਵਿਚਾਰੀ ਰਿਜ਼ਲਟ ਦੀ ਤਲਾਸ਼ ਵੀ ਨਹੀਂ ਉਹਨੂੰ ਪਾਣੀ ਚਾਹੀਦਾ ਕਿੱਥੇ ਜਾਵੇ ਸਰੋਵਰ ਕੋਲ ਦਰਿਆ ਨੂੰ ਥੋੜ੍ਹੀ ਕਰ ਸਕਦੀ ਬਰਫਾ ਹੋਵੇ ਦੇਖੀ ਕੋਈ ਪਾਣੀ ਦੇਵੇ ਪਰ ਲੋੜ ਹੈ ਵਿਕਾਸ ਪ੍ਰਕਿਰਤੀ ਕਰਨ ਦੀ ਮਨੁੱਖ ਜੇ ਆਪਣੇ ਆਪ ਨੂੰ ਪ੍ਰਕਿਰਤੀ ਵਿੱਚ ਛੱਡ ਦੇਗਾ ਫਿਰ ਪਸ਼ੂ ਦਾ ਪਸ਼ੂ ਲੈ ਜਾਏਗਾ ਨਹੀਂ ਆਉਣਾ ਪਏਗਾ ਉਦਮ ਕਰਨਾ ਪਏਗਾ ਉੱਠਣਾ ਪਏਗਾ ਆਉਣਾ ਪਏਗਾ ਗੁਰੂ ਦੇ ਹਰ ਬੋਲ ਨੂੰ ਮੰਨਣਾ ਪਏਗਾ ਸਾਧਨਾ ਕਰਨੀ ਪਏਗੀ ਮਿਹਨਤ ਕਰਨੀ ਪਏਗੀ ਜਿੰਨੀ ਨਾਮ ਦੇ ਆਇਆ ਵੈ ਮਸ਼ਕਤ ਇਸ ਵਾਸਤੇ ਕਿਹਾ ਗਿਆ ਸੁੱਖ ਤੇ ਦੁੱਖ ਫਲ ਨੇ ਕਰਮ ਬੀਜ ਕੁਛ ਬੀਜ ਐਸੇ ਨੇ ਮੈਂ ਅੱਜ ਹੋਏ ਨੇ ਦਸ ਪੰਦਰਾਂ ਮਹੀਨਾ ਦੋ ਮਹੀਨਿਆਂ ਬਾਅਦ ਫਲੀ ਹੋ ਗਏ ਫਲ ਲੱਗ ਗਏ ਕੁਛ ਬੀਜ ਐਸੇ ਨੇ ਸਾਲ ਦੋ ਸਾਲ ਤਿੰਨ ਸਾਲ ਉਡੀਕ ਕਰਨ ਦੇ ਕੁਛ ਫਲ ਐਸੇ ਨੇ ਜੈਸੇ ਦੇਸੀ ਅੰਬ ਗਿਆਰਾਂ ਬਾਰਾਂ ਤੇਰਾਂ ਚੌਦਾਂ ਸਾਲ ਉਡੀਕ ਕਰਨ ਤੰਗ ਗਏ ਸ਼ਾਇਦ ਆਪ ਨੂੰ ਪਤਾ ਹੋਵੇ ਇਮਲੀ ਦੇ ਦਰਖਤ ਨੂੰ ਪੈਂਤੀ ਸਾਲ ਬਾਅਦ ਇਮਲੀ ਲੱਗਦੀ ਹੈ ਪੈਂਤੀ ਸਾਲ ਮੈਨੂੰ ਵੀ ਇਸਦਾ ਬੋਧ ਨਹੀਂ ਸੀ ਗੁਰਮੁਖ ਸਮਾਗਮ ਅਸਥਾਨ ਤੇ ਕਿਧਰੇ ਇਮਲੀ ਦਾ ਬੂਟਾ ਬਰਸਾਤਾਂ ਚ ਪੈਦਾ ਹੋ ਗਿਆ ਤੇ ਮੈਂ ਨਾਲ ਦੇ ਸਾਥੀ ਨੂੰ ਫਿਰ ਬੂਟੇ ਨੂੰ ਰਹਿਣ ਦੇ ਨਾਲ ਵੱਡਾ ਹੋ ਜਾਏਗਾ ਲੋਕ ਦੇ ਛਾਂ ਦੇ ਪਰ ਇੱਕ ਰਾਜਸਥਾਨੀ ਮਿਸਤਰੀ ਸੀ ਰਾਜ ਮਿਸਤਰੀ
ਉਹਨੇ ਦੁਰਵੇਦਨ ਬੋਲ ਦਿੱਤਾ ਪਰੇ ਕਰ ਦਿੱਤਾ। ਜਦ ਮੈਨੂੰ ਪਤਾ ਚੜਿਆ ਉਹਨੇ ਪੁੱਟ ਕੇ ਪਰੇ ਕਰ ਦਿੱਤਾ। ਮੈਂ ਉਸ ਕੋਲ ਪੁੱਛ ਲਿਆ ਰਾਮ ਨੇ ਮੁੰਡਾ ਨਾਂ ਸੀ ਮੈਂ ਬਈ ਉਹ ਕਿਉਂ ਕੀਤਾ। ਉਹ ਰਾਜਸਥਾਨੀ ਭਾਸ਼ਾ 'ਚ ਮੇਰੇ ਨਾਲ ਬੋਲਿਆ ਯਾ ਕੋ ਫਲ ਦਾਣੀ ਨਹੀਂ ਖਾਏਗਾ ਜਾਂ ਪਹਿਲੀ ਸਾਲ ਦਿਨ ਪਲੀ ਬੋਧ ਹੋਏਗਾ ਇਹਨੂੰ ਫਲ ਪਹਿਲੀ ਸਾਲ ਅਸੀਂ ਅਪਸ਼ਗਨ ਮੰਨਦੇ ਹਾਂ। ਧਾਰਮਿਕ ਅਸਥਾਨ ਦੇ ਘਰ ਦੇ ਇਸ ਬੂਟੇ ਨੂੰ ਨਹੀਂ ਖਾ ਪਹਿਲੀ ਸਾਲ ਮੈਂ ਕਹਿ ਵੀ ਅਸੀਂ ਨਹੀਂ ਖਾਣੀ ਸੀ ਸਾਨੂੰ ਤੇ ਛਾਂ ਚਾਹੀਦੀ ਸੀ ਹੁਣ ਲੈਣਾ ਸਾਰੇ ਬੋਲ ਦਿੱਤਾ। ਉਦੋਂ ਮੈਨੂੰ ਪਤਾ ਚੱਲਿਆ 35 ਸਾਲ ਬਾਅਦ ਅੰਦਰ ਜ਼ਰੂਰ ਕੁਝ ਐਸੇ ਬੂਟੇ ਵੀ ਹੋਣਗੇ ਜਿਸ ਤੋਂ ਵੀ ਜ਼ਿਆਦਾ ਸਮਾਂ ਲੈਂਦੇ ਜ਼ਰੂਰ ਹੋਣਗੇ। ਸਾਡੇ ਕਰਮ ਵੀ ਇਸ ਤਰ੍ਹਾਂ ਨੇ ਕਰਮ ਤੇ ਅੱਜ ਵੀ ਹੈ ਜੀਵਨ ਦੀ ਧਰਤੀ ਵਿੱਚ ਕਰਮਾਂ ਦਾ ਬੀਜ ਤੇ ਅੱਜ ਹੋਇਆ ਬੀਜਿਆ ਹੋਇਆ ਕਰਮ ਹਲ ਤੱਕ ਆਪਣੇ ਵਿਚਕਾਰ ਅੰਤਰਾਲ ਹੈਗਾ। ਮੈਨੂੰ ਦੁੱਖ ਮਿਲ ਜਾਂਦਾ ਮੈਨੂੰ ਨਹੀਂ ਪਤਾ ਕਿਹੜੇ ਬੀਜ ਤੋਂ ਪੈਦਾ ਹੋਇਆ। ਮੈਨੂੰ ਸੁੱਖ ਮਿਲ ਜਾਂਦਾ ਮੈਨੂੰ ਨਹੀਂ ਪਤਾ ਕਿਹੜੇ ਹੋਏ ਹੋਏ ਬੀਜ ਤੋਂ ਪੈਦਾ ਹੋਇਆ। ਆਪਣੇ ਕਰਮ ਕੀ ਲੱਤ ਮੈਂ ਕਿਆ ਜਾਣਾ ਭਗਤ ਕਰੂੰ ਆਪਣੇ ਕਰਮ ਕੀ ਲੱਤ ਮੈਂ ਕਿਆ ਜਾਣਾ ਕਿਆ ਜਾਣਾ ਬਾਬਾ ਮੈਂ ਵੀ ਜਾਣਾ ਕਿਹੜੇ ਬੀਤੇ ਹੋਏ ਕਰਮ ਤੋਂ ਦੁੱਖ ਆ ਗਏ ਕਿਹੜੇ ਹੋਏ ਬੀਤੇ ਕਰਮ ਤੋਂ ਦੁੱਖ ਮਿਲ ਗਏ। ਆਪਣੇ ਕਰਮ ਕੀ ਲੀਲਾ ਕਿਉਂ ਕਰਮ ਤੇ ਅੱਜ ਕੀਤਾ ਹੈ ਫਲ ਅੱਜ ਕੋਈ ਨਹੀਂ ਬੀਜ ਤੇ ਅੱਜ ਹੋਇਆ ਫਲ ਅੱਜ ਨਹੀਂ। ਕਰਮਾਂ ਦੇ ਬੀਜ ਵੀ ਕੁਛ ਐਸੇ ਨੇ ਦੋ ਚਾਰ ਦਿਨਾਂ 'ਚ ਪਲੀ ਦੂਰ ਪਾਉਂਦੇ ਨੇ ਕੁਝ ਦੋ ਚਾਰ ਮਹੀਨਿਆਂ 'ਚ ਕੁਝ ਦੋ ਚਾਰ ਸਾਲਾਂ 'ਚ ਕੋਈ 8-10 ਸਾਲਾਂ 'ਚ ਕਰਮਾਂ ਦੇ ਬੀਜ ਵੀ ਇਸ ਤਰ੍ਹਾਂ। ਕਰਮਾਂ ਦੇ ਬੀਜ ਅਸੀਂ ਰੋਜ਼ ਰੋਜ਼ ਬੀਜਦੇ ਜਾ ਰਹੇ ਹਾਂ ਜੀਵਨ ਦੀ ਡੋਲੀ ਰੋਜ਼ ਰੋਜ਼ ਫੁੱਟੀ ਹੋਈ ਇਸ ਕੱਕੜੇ 'ਚ ਨਾ ਪੈਣਾ ਮਨੁੱਖ ਵੱਡਾ ਹੋ ਰਿਹਾ ਇਸ ਕੱਕੜੇ 'ਚ ਨਾ ਪੈਣਾ ਮਨੁੱਖ ਰੋਜ਼ ਰੋਜ਼ ਛੋਟਾ ਹੁੰਦਾ ਛਿੰਨ ਛਿੰਨ ਔਰ ਬਿਹਾਲਤ ਹੈ ਛੋਟੇ ਘੱਟ ਜਿਵੇਂ ਪਾਣੀ ਪਰ ਮਨੁੱਖ ਨੂੰ ਛੋਟਾ ਹੋਣਾ ਚੰਗਾ ਨਹੀਂ ਲੱਗਦਾ। ਇੱਕ ਦਿਨ ਲੰਘਿਆ ਬੱਚਾ ਇੱਕ ਦਿਨ ਵੱਡਾ ਹੋ ਗਿਆ। ਕਬੀਰ ਕਹਿੰਦਾ ਮੇਰੇ ਕੋਲ ਕੁਛ ਇੱਕ ਦਿਨ ਛੋਟਾ ਹੋ ਗਿਆ ਜਨਮੀ ਜਾਣਤ ਹੈ ਸੁਖ ਬੜਾ ਹੋਤ ਹੈ ਇਤਨਾ ਕਿਤਨਾ ਜਾਣੇ ਕਿ ਦਿਨ ਦਿਨ ਔਰ ਘਟਤ ਹੈ। ਜਿਸ ਦਿਨ 70 ਸਾਲ ਜੀਵਨ ਹੈ ਅੱਜ ਦਾ ਇੱਕ ਦਿਨ ਲੰਘ ਗਿਆ ਘੱਟ ਗਿਆ ਕਿ ਵੱਧ ਗਿਆ ਘੱਟ ਗਿਆ। ਘਾਟੇ ਦੀ ਭਾਸ਼ਾ ਮਨੁੱਖ ਨੂੰ ਚੰਗੀ ਨਹੀਂ ਲੱਗਦੀ ਇਸ ਤੌਰ 'ਤੇ ਹਰ ਇੱਕ ਨੂੰ ਕਹਿੰਦੇ ਹਾਂ ਵੱਡਾ ਹੋ ਗਿਆ ਵੱਡਾ ਵੱਡਾ ਹੋ ਗਿਆ ਨਹੀਂ ਪਰਿਵਾਰ ਵੱਡਾ ਹੋ ਰਿਹਾ ਹੋਵੇਗਾ ਮਨੁੱਖ ਤੋਂ ਰੋਜ਼ ਰੋਜ਼ ਛੋਟਾ ਹੋ ਰਿਹਾ ਕਾਰੋਬਾਰ ਤੇਰਾ ਵੱਡਾ ਹੋ ਰਿਹਾ ਹੋਵੇਗਾ ਤੂੰ ਰੋਜ਼ ਰੋਜ਼ ਛੋਟਾ ਹੋ ਰਿਹਾ। ਧਨ ਸੰਪਦਾ ਮਿਹਨ ਮਾੜੀਆਂ ਤੇਰੀਆਂ ਫੈਲ ਰਹੀਆਂ ਹੋਣਗੀਆਂ ਵੱਡੀਆਂ ਹੋ ਰਹੀਆਂ ਹੋਣਗੀਆਂ ਤੂੰ ਰੋਜ਼ ਰੋਜ਼ ਛੋਟਾ ਹੋ ਰਿਹਾ। ਨਿਰੰਕਾਰ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦੋਂ ਛੋਟਾ ਹੋਣਾ ਦਿਖਾਈ ਦੇ ਮੈਂ ਛੋਟਾ ਹੋ ਰਿਹਾ ਵੱਡਾ ਹੋ ਰਿਹਾ ਪਰਿਵਾਰ ਵੱਡਾ ਹੋ ਰਿਹਾ ਕਾਰੋਬਾਰ ਵੱਡਾ ਹੋ ਰਿਹਾ ਮਿਹਨਤ ਮਾੜੀਆਂ ਵੱਡੀਆਂ ਹੋ ਰਹੀਆਂ। ਇਹ ਸੰਸਾਰੀ ਜੀਵ ਹੈ ਕਦੀ ਮਤ ਨਹੀਂ ਹੋ ਸਕਦਾ। ਪਰਮਾਤਮਾ ਦੇ ਮਾਰਗ ਤੇ ਯਾਤਰਾ ਆਰੰਭ ਹੋਣੀ ਹੈ ਮੈਂ ਛੋਟਾ ਹੋ ਰਿਹਾ ਅੱਜ ਦਾ ਇੱਕ ਦਿਨ ਲੰਘਿਆ ਘੱਟ ਗਿਆ ਛੋਟਾ ਹੋ ਰਿਹਾ ਛਿੰਨ ਛਿੰਨ ਔਰ ਬੇਹਾਲਤ ਹੈ ਬੂਟੇ ਘੱਟ

ਜਮੀਨ ਦਾ ਸੰਯੋਗ ਬਣਦਾ, ਸੁੱਖ ਦੁੱਖ ਦਾ ਸੰਯੋਗ ਬਣਦਾ, ਰੋਗ ਸੋਗ ਦਾ ਸੰਯੋਗ ਬਣਦਾ। ਉਸੇ ਕਰਮ ਤਿੰਨ ਸਾਲ ਸ਼ਾਇਦ ਪਹਿਲੇ ਦੀ ਗੱਲ ਹੈ, ਇੰਗਲੈਂਡ ਦੀ ਸਾਊਥ ਸਾਲ ਅੰਮ੍ਰਿਤ ਵੇਲੇ ਮੇਰੇ ਕਮਰੇ ਕੋਈ 5:30 ਦੋ ਨੌਜਵਾਨ ਆਏ। ਸੰਗਤਾਂ ਦੀ ਮੰਗ ਤੇ ਮੈਂ ਕਰਮ ਫਿਲਾਸਫੀ ਦੀ ਵਿਚਾਰ ਆਰੰਭ ਕੀਤੀ। ਦੋ ਹਫ਼ਤੇ ਦਾਸ ਨੇ ਰਹਿਣਾ ਸੀ ਤੇ ਦੋ ਹਫ਼ਤੇ ਵਿਚਾਰ ਕਰਮ ਸੇ। ਅਜੇ ਮੈਨੂੰ ਸ਼ਾਇਦ 5-6 ਦਿਨ ਹੀ ਆਏ। ਅੰਮ੍ਰਿਤ ਵੇਲੇ ਦੋ ਨੌਜਵਾਨ ਆਏ, ਭਾਸ਼ਾ ਵੀ ਬੜੀ ਕੌੜੀ ਸੀ। ਉਸ ਤੋਂ ਵੀ ਮੈਂ ਅੰਦਾਜ਼ਾ ਲਾਇਆ ਮਨ ਕੌੜਾ ਹੈ, ਬੋਲ ਤੋਂ ਕੌੜੇ। ਇੱਕ ਬੱਚਾ ਸੀ ਉਹਨਾਂ ਤੋਂ, ਜਨਮ ਤੋਂ ਹੀ ਹੈਗਾ ਸੀ ਕੁਝ ਮਹੀਨੇ ਡੇਢ ਮਹੀਨੇ ਦਾ, ਜਨਮ ਤੋਂ ਅੰਦਾਜ਼ ਸੀ ਪੈਰ ਵੀ ਨਹੀਂ ਬਣੇ ਸੀ, ਬਾਂਸ ਤੇ ਰੱਖੇ ਸੀ। ਇਸ ਤਰ੍ਹਾਂ ਦੀ ਇੱਕ ਬੱਚੀ ਮੈਂ ਇਜਾਜ਼ਤ ਵੀ ਦੇਖੀ ਵੱਡੀ ਹੋਈ ਗੁਰਦੁਆਰੇ ਜਾਂਦੇ ਮੁਸਲਮਾਨ ਦਾ। ਆਮ ਲੋਕਾਂ ਲਈ ਦੇਖਣਾ ਵੀ ਉਸਨੂੰ ਔਖਾ ਹੁੰਦਾ ਕਿਉਂਕਿ ਉਹਦਾ ਮੂੰਹ ਵੀ ਪੂਰਾ ਨਹੀਂ ਬਣਿਆ, ਤੰਗ ਦਾ ਨਹੀਂ, ਭਿਆਨਕ ਨਹੀਂ। ਉਹ ਬੱਚਾ ਮੇਰੇ ਅੱਗੋਂ ਰੱਖਿਆ, ਮੈਨੂੰ ਕਹਿਣ ਲੱਗੇ ਇਹਨੇ ਦਿਨਾਂ ਦੀ ਜਿਹੜੀ ਮਦਦ ਮਾਰੀ ਪਏ ਕਰਦੇ ਉਹ ਕਰਮੀ ਕਰਮੀ ਅਮਰ ਵਿਚਾਰ ਇਸਨੇ ਵੀ ਕੀਤਾ, ਇਸਨੇ ਕੀ ਕੀਤਾ। ਇਹ ਜਨਮ ਤੋਂ ਹੁੰਦਾ, ਹੱਥ ਵੀ ਇੱਕ ਹੈ, ਪੈਰ ਭੈਣ ਕੋਈ ਨਹੀਂ ਬਣੇ, ਇਹਨੇ ਕੀ ਕੀਤਾ। ਕਰਮ ਸਿਧਾਂਤ ਗਲਤ ਐ ਸਿਰ ਕਬਲ ਕਰ ਰਿਹਾ। ਮੈਂ ਕਿਹਾ ਸਵਾਲ ਵੀ ਖੁਦ ਕਰਨਾ ਤੇ ਜਵਾਬ ਵੀ ਖੁਦ ਕੱਢਣਾ, ਇਹ ਵਿਚਾਰ ਵਟਾਂਦਰੇ ਦਾ ਨਿਯਮ ਨੇ, ਇਹ ਵਿਚਾਰ ਵਟਾਂਦਰਾ ਨਹੀਂ ਕਹਿੰਦੇ। ਯਕੀਨ ਜਾਣੋ ਵਿਚਾਰ ਵਟਾਂਦਰਾ ਇੱਕ ਕਲਾ ਹੈ, ਕਿਸੇ ਕਿਸੇ ਨੂੰ ਆਉਂਦੀ, ਹਰ ਇੱਕ ਨੂੰ ਨਹੀਂ, ਝਗੜਾ ਤੇ ਹਰ ਇੱਕ ਨੂੰ ਆਉਂਦਾ, ਲੜਨਾ ਹਰ ਇੱਕ ਨੂੰ ਆਉਂਦਾ, ਵਿਚਾਰ ਵਟਾਂਦਰਾ ਕੋਈ ਕੋਈ ਕਰੇ। ਅਗਰ ਵਿਚਾਰ ਵਟਾਂਦਰਾ ਹੁੰਦਾ ਤੁਹਾਡੇ ਕਨੇਡਾ ਦੇ ਕੁਰਸੀਆਂ ਦਾ ਜ਼ਹਿਰ ਨਾ ਹੁੰਦਾ, ਕਿਤਨੀ ਦੁਸ਼ਮਣੀ ਨਾ ਹੁੰਦੀ, ਕਿਸੇ ਦੇਸ਼ ਵਿੱਚ ਨਹੀਂ, ਇੱਥੇ ਕਿਉਂ ਹੈ? ਕਿਉਂਕਿ ਵਿਚਾਰ ਵਟਾਂਦਰੇ ਦਾ ਰੰਗ ਨਹੀਂ, ਲੜਨ ਦਾ ਰੰਗ ਹੈ, ਵਿਚਾਰ ਵਟਾਂਦਰਾ ਕਰਨਾ ਨਹੀਂ ਆਉਂਦਾ। ਸਾਨੂੰ ਨਾਨਾ ਪੈਂਦੀ ਲੱਗੇ ਆਪਾਂ ਜ਼ਿਆਦਾ ਦਿਨ ਰਹਿਣਾ ਨਹੀਂ ਚੱਲਦੇ ਸਾਡੇ ਠੀਕ ਹੈ। ਵਿਚਾਰ ਵਟਾਂਦਰਾ ਕਲਾ ਹੈ, ਕੋਈ ਕੋਈ ਕਲਾ ਕਿਸੇ ਕਿਸੇ ਕੋਲ, ਹਰ ਇੱਕ ਕੋਲ ਨਹੀਂ, ਲੜਨਾ ਹਰ ਇੱਕ ਕੋਲ ਹੁੰਦਾ, ਝਗੜਨਾ ਹਰ ਇੱਕ ਕੋਲ ਹੁੰਦਾ। ਲਗਭਗ 48 ਸਾਲ ਦੀ ਕਥਾ ਦੇ ਦਿਨ ਵੀ ਕਿਤਨਿਆਂ ਦੇ ਕੌੜੇ ਬੋਲਾਂ ਤੱਕ ਮੈਂ ਸੁਣਿਆ। ਇੱਕੋ ਹੀ ਗੱਲ ਉਹਨਾਂ ਨੂੰ ਕਹਿ ਦਿੰਦਾ, ਵਿਚਾਰ ਵਟਾਂਦਰਾ ਕਰਨਾ ਹੈ ਤਾਂ ਵਿਚਾਰ ਵਟਾਂਦਰੇ ਦਾ ਇੱਕ ਰੰਗ ਵੀ ਹੁੰਦਾ, ਇੱਕ ਰੰਗ ਪ੍ਰਸ਼ਨ ਕਰੋ, ਉੱਤਰ ਦੂਜੇ ਦੱਸੋ, ਸਵਾਲ ਵੀ ਖੁਦ ਕਰੋ ਤੇ ਜਵਾਬ ਵੀ ਖੁਦ ਦੇ, ਇਹ ਮਹਾਂਮੂਰਤ ਹੈ। ਸਵਾਲ ਵੀ ਖੁਦ ਕਰੋ ਤੇ ਜਵਾਬ ਵੀ ਖੁਦ ਦੇ, ਇੱਕ ਵਿਚਾਰ ਵਟਾਂਦਰਾ ਥੋੜ੍ਹੀ, ਇਹ ਬਟਾਂਡਾ ਵਾਲਾ। ਮੈਂ ਉਹਨਾਂ ਨੂੰ ਕਿਹਾ ਕਮ ਸੇ ਕਮ ਵਿਚਾਰ ਵਟਾਂਦਰੇ ਦਾ ਢੰਗ ਦਾ ਸਿੱਖੋ, ਕਰਮ ਸਿਧਾਂਤ ਗਲਤ ਹੈ। ਇਸ ਤਰ੍ਹਾਂ ਦਾ ਤੁਹਾਡਾ ਕਹਿ ਕਹਿਣਾ ਇਹ ਵਿਚਾਰ ਵਟਾਂਦਰਾ ਹੈ। ਹੋਰ ਵੀ ਬਥੇੜਾ ਕੁਛ ਹੈ, ਐਵੇਂ ਲੋਕਾਂ ਦਾ ਬਦਲ ਜਾਇਆ ਕਰ, ਕਰਮੀ ਕਰਮੀ ਹੋਰ ਵਿਚਾਰ ਐਸੇ ਹੀ ਕੀਤਾ ਇਸ ਬੱਚੇ ਨੇ, ਬੱਚਾ ਮੇਰੇ ਅਨੁਭਵ ਪੈਰ ਕੋਈ ਨਹੀਂ ਬਣੇ, ਬਾਂਹ ਇੱਕ ਸੀ ਅਤੇ ਅੰਦਰ ਕਹਿੰਦੇ ਜੀਵਨ ਭਰਦਾ ਰੋਲਾ, ਅਗਰ ਇਹ ਜਿੰਦਾ ਰਿਹਾ ਤਾਂ ਮਾਂ ਬਾਪ ਦੇ ਸਿਰ ਦਾ ਰੋਲ, ਇਹਦੀ ਪਰਵਰਿਸ਼ ਕਿਸਨੇ ਕੀ। ਉਹਨੂੰ ਮੈਂ ਇਹ ਕਿਹਾ ਕਰਮਾਂ ਦਾ ਬੀਜ ਅਸੀਂ ਰੋਜ਼ ਰੋਜ਼ ਬੀਜਦੇ ਹਾਂ, ਜੀਵਨ ਦੀ ਚੋਰੀ ਰੋਜ਼ ਰੋਜ਼ ਚੋਰੀ ਹੈ, ਰੋਜ਼ ਰੋਜ਼ ਚੋਰੀ, ਫਸਲ ਸਾਡੀ ਵਧਦੀ ਜਾ ਰਹੀ ਹੈ ਸਮੇਂ

0: सभी सवलिन छोटी होंगी छोटी। इस दिन कुछ फसल बची रह जाती है, चौली खत्म हो गई, जीवन खत्म हो गया। उस बोए हुए बीज ने उस फसल न खाण वास्ते परमात्मा फिर कपड़ा लेता है, करनी आवे कपड़ा उन्हें करना करके फिर कपड़ा फिर सुना करनी आवे कपड़ा। मैं कई पिछली फसल खाण वास्ते आया है, बोए हुए बीज रह गए, मनुख नाल नाल बेचता रहता है, नाल नाल खाता रहता है, बेचता बहुत है, कई दफा खाण में थोड़ा आता है। भाव एक बिजली अज होया अज के खरी रोक नहीं होना, दस साल बाद होया, पांच साल बाद, महीने बाद होगा, दो महीने बाद होगा। बिजली से रोज बोलना जा रहा है, फल से अगे एक दिन कुछ बोए हुए बिजली से रह जाते हैं, जिंदगी का अंत हो जाता है, कपड़े का अंत हो जाता है। परमात्मा कहता कोई नहीं, ये बोए हुए बीज तेन खाने पैण गए थे, तेन फिर कपड़ा दे गया, करनी आवे कपड़ा नजरी बहुत हर उन्हें करवा करके जिंदगी का कपड़ा फिर मिल गया। मैं कहते बोए हुए बीज है वो चल गया, गुस्से नाल लगता सुरते कहने कौन जा रहे पिछले जाने। मैं कि जो जानते हैं वो कहते पहने जी गुरु नानक न मनते, गुरु ग्रंथ साहब न मनते, तो कहते पूर्व जन्म के मेरे संजोगी थोड़े का संजोग बना पिछले जन्म, पिछले जन्म पूर्व जन्म के मेरे संजोगी अंत हो न सा, पूर्व लिखे पिछले जन्म बोले हुए बीज रहे। कर्म की जिम्मेवारी मनुख नाल लाजमी होगी, किते हुए कर्म करके मनुख ने भगवान बनना है, किते हुए कर्म मनुख ने शैतान बनना है। ऐसे भी कंडे कंडे पैदा होंगे, हैं ऐसे भी सुंदर फुल के फल पैदा होंगे। बाबा फरीद कहते हैं लोड़े दास भी गवैया बिजाऊ का एक इलाका है, दास पिछों पठानिस्तान तो है, बलोचिस्तान का जोड़ा इलाका है, उत्थर एक कस्बा थी बिजाओ, आने द्वारे चार पांच मीलों पर जी धरती दास होंगी सी, अंगूर होंगा सी, उन्हों बिजौरी अंगूर बिजौरी दास कहते, बड़ी स्वादी बड़ी मीठी, बाकी के अंगूर नालों बाकी की दास नालों बिजौर की दास महंगी दे। बाबा फरीद खुद बदली तो आए सर, अफगानी बलोचिस्तान के इलाके की बात है, कह रहे हैं लोड़े दास बिजौरिया मंगला बिजौरी दास बिजौरिया लू, लोड़े दास बिजौरिया किकर बीजे पर ये जट बीज का किकर मंगला की है बिजौरी का, लोड़े दास बिजौरिया किकर बीजे जट अंडे उन कटाएंगा पेंदा लोड़े कसदा ते कौन है चरखे मंगला रेशम एक बीजदा ते किकर है मंगला अंगूर करदा ते वो कर्म है जिस तो दुख पैदा होने हैं मंगला सुख है एक हो सकता है। सुख दुख दोवें फल में बहुत दुख है मेरे को बहुत दुख है, मैं बस भी बहुत ना परमात्मा जिम्मेवार ना समाज जिम्मेवार कोई भी जिम्मेवार नहीं, मेरा पीता कर्म जिम्मेवार, दद्दा दोस्त न देरू काम दोस्त करना मेरा पीता कर्म दोष उसे तो रोक पैदा क्योंकि कर्म के बीच और जीवन धरती इसी की यदि कर्म के बीच बांधे हैं इसी के दुख सुख पैदा होंगे। कुछ हैं ऐसे कर्म जो मनुष्य को भगवान बना देते, पत्थर को भगवान बना देते। ਹਨ ਐਸੇ ਕੁਛ ਕਰਮ ਸ਼ਾਇਦ ਮਨੁੱਖ ਨੂੰ ਫਿਰ ਪੱਥਰ ਬਣਾ ਦੇਣ, ਫਿਰ ਕਠੋਰ ਬਣਾ ਦੇਣ। ਕਠੋਰ ਮਨੁੱਖ ਇੱਕ ਤੇ ਉਹ ਜਪ ਤਪ ਕਰਦਾ ਹੀ ਨਹੀਂ, ਕਠੋਰਤਾ ਰਹਿ ਗਿਆ, ਬਿਨਾਂ ਜਪ ਤਪ ਤੋਂ ਇਹ ਪੱਥਰ ਦਿਲ ਕੋਮਲ ਨਹੀਂ ਹੋਵੇਗਾ। ਅਨੰਤ ਜਤਨ ਕਰ ਆਤਮ ਨਹੀਂ ਡਰਵੇ, ਹਰਦਰ ਵੀ ਉਹ ਕਹਦੇ ਕਰ, ਜਿਹਦੀ ਆਤਮਾ ਜਿਹਦਾ ਮਨ ਕੋਮਲ ਨਹੀਂ ਹੋਇਆ, ਪਰਮਾਤਮਾ ਕਿੱਥੇ ਕੋਮਲ ਹੋਵੇ। ਪਰਿਵਰਤਨ ਕੋਮਲ ਦਾ ਹੁੰਦਾ, ਪੱਥਰ ਦਾ ਉੱਪਰਲਾ ਭਾਵ ਕੋਮਲ ਹੋਇਆ, ਮਿੱਟੀ ਬਣਿਆ ਤਾਂ ਬਨਸਪਤੀ ਬਣਿਆ, ਜੇ ਪੱਥਰ ਠੋਸ ਪੱਥਰ ਹੀ ਰਹਿੰਦਾ ਬਨਸਪਤੀ ਨਹੀਂ ਹੋ ਸਕਦੀ। ਬਨਸਪਤੀ ਵੀ ਕੋਮਲ ਹੁੰਦੀ ਹੁੰਦੀ ਪਸ਼ੂ ਪੱਖੀ ਬਣ, ਔਰ ਫਿਰ ਵਿਕਾਸ ਗੈਰੀ ਰਿਹਾ ਮਨੁੱਖ ਬਣਿਆ। ਸਰੀਰ ਕਰਕੇ ਪੱਥਰ ਨਾਲੋਂ ਸਰੀਰ ਕੋਮਲ ਹੋ ਗਿਆ, ਪਰ ਜਿਵੇਂ ਪੱਥਰ ਉੱਪਰੋਂ ਉੱਪਰੋਂ ਮਿੱਟੀ ਬਣਿਆ ਅੰਦਰ ਤੇ ਠੋਸ ਸੀ, ਉੱਪਰੋਂ ਕੋਮਲ ਹੈ ਮਨ ਤੇ ਪੱਥਰ ਪੱਥਰ ਸੰਗ। ਜਪ ਤਪ ਦੇ ਨਾਲ ਇਹ ਪੱਥਰ ਕੋਮਲ ਹੋਵੇਗਾ, ਪਰ ਜਪ ਤਪ ਦੇ ਸੁਰਤ ਨਾਲ ਜੁੜੀ ਤੇ ਜਪ ਤਪ ਕਰਦੇ ਆਉਣਾ ਵੀ ਕਠੋਰ ਹੋਵੇਗਾ। ਇਹ ਦੂਜਾ ਨੁਸਖਾ ਵੀ ਸੁਣਿਆ, ਬਾਣੀ ਦੇ ਜਪ ਨਾਲ ਇਹ ਮਨ ਕੋਮਲ ਹੋਵੇਗਾ, ਬਾਣੀ ਵਿੱਚ ਮਨ ਨਾਲ ਜੁੜਿਆ ਉਹ ਪਾਠ ਕਰਦਿਆਂ ਵੀ ਮਨ ਕਠੋਰ ਹੋਵੇਗਾ। ਪੱਥਰ ਦਾ ਪੱਥਰ ਇੱਕ ਉਦਾਹਰਣ ਮੈਂ ਦਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਜਦ ਸੂਬਾ ਸਰਹੰਦ ਦੀ ਕਚਹਿਰੀ ਫੇਰ ਕੀਤਾ ਗਿਆ ਤੇ ਸੂਬਾ ਸਰਹੰਦ ਵਜ਼ੀਰ ਖਾਂ ਕਹਿੰਦਾ ਜੀ ਮਾਸੂਮ ਇਹਦੇ ਬਹੁਤ ਛੋਟੇ, ਇਹਦਾ ਮਤਲਬ ਹੈ ਕਿ ਉਹਨੂੰ ਮੁਗਾਲਤਾ ਸੀ ਕਿਧਰੇ ਜਵਾਨ ਹੋਣ ਲੱਗੇ, ਉਹਨੂੰ ਨਹੀਂ ਪਤਾ ਸਾਹਮਣੇ ਦੇ ਮੇਰੀ ਮਾਰ ਕਹੋ ਮਸ ਵਿੱਚ ਬਿਲਕੁਲ ਸੁਣ ਗਏ। ਦੀਵਾਨ ਸੁਰਜਾਨੰਦ ਉਸ ਮਹਿਫਿਲ ਵਿੱਚ ਬੈਠਾ, ਮੱਥੇ ਤੇ ਤਿਲਕ ਹੈ, ਜਨੇਊ ਪਹਿਨਿਆ ਹੈ, ਸਵੇਰੇ ਗੀਤਾ ਦਾ ਪਾਠ ਕਰਦਾ, ਸ਼ਾਮੀ ਰਾਮਾਇਣ ਦਾ ਪਾਠ ਕਰਦਾ, ਗੋਬਰ ਦਾ ਲੇਪ ਕਰਦਾ, ਗਾਇਤਰੀ ਦੇ ਮੰਤਰਾਂ ਦਾ ਵੀ ਜਪ ਕਰਦਾ, ਪੂਰਾ ਹਾਲ ਸਾਰੇ ਕਰਮ ਧਰਮ ਦੇ ਕਰਦਾ, ਸਵੇਰੇ ਕਰਦਾ ਤੇ ਸ਼ਾਮ ਦੇ ਕਰਮ ਉਹ ਕਹਿੰਦੇ ਨੇ ਸੰਧਿਆ, ਸੰਧਿਆ ਵੀ ਕਰਦਾ। ਜਦ ਨਵਾਬ ਵਜ਼ੀਰ ਖਾਨ ਕਹਿੰਦਾ ਇਹ ਮਾਸੂਮ ਹੈ, ਬਹੁਤ ਸੋਚਿਆ ਮਾਸੂਮ, ਸੁਰਜਾਨੰਦ ਕਹਿੰਦਾ ਇਹ ਮਾਸੂਮ ਨਹੀਂ, ਇਹ ਬਰਜਨ ਦੇ ਮਾਂ ਇਹ ਸਭ ਦੇ ਬੱਚੇ, ਪਸ਼ੂ ਦੇ ਫਾਰਸੀ ਦੇ ਸੱਪ ਨੂੰ ਮਾਰ ਦਿੰਦੇ, ਇਹ ਬਰਜਨ ਦੇ ਮਾਂ ਇਹ ਸਭ ਦੇ ਬੱਚੇ ਨੇ, ਇਹ ਵੱਡੇ ਹੋ ਕੇ ਜ਼ਹਿਰੀਲੇ ਬਣ ਕੇ ਡੰਗ ਮਾਰਨ, ਇਹਨਾਂ ਦਾ ਸਿਰ ਅੱਜ ਹੀ ਗੁਜ਼ਰ ਜਾਣਾ। ਸਵੇਰੇ ਗੀਤਾ ਦਾ ਪਾਠ ਕਰਦਾ, ਸ਼ਾਮੀ ਰਾਮਾਇਣ ਦਾ ਪਾਠ ਕਰਦਾ, ਮੱਥੇ ਤੇ ਜਿਹੜੇ ਘੰਟੇ ਗਏ, ਪਰ ਪਤਾ ਵਜ਼ੀਰ ਖਾਂ ਕੀ ਕਹਿੰਦਾ, ਫਿਰ ਵੀ ਮਨ ਨਾ ਪੈ ਜਾ ਇੰਨਾ ਕਚੋਲੋ ਆਉਂਦਾ, ਕਹਿੰਦਾ ਇਸਲਾਮੀ ਸ਼ਰਾ ਇਜਾਜ਼ਤ ਨਹੀਂ ਹੈ। ਮੁਹੰਮਦ ਸਾਹਿਬ ਨੇ ਕਿਹਾ ਇਹ ਮਨ ਤੇਰੇ ਹੱਥੋਂ ਨਾਬਾਲਗ ਤੇ ਇਸਤਰੀ ਦਾ ਫੋਨ ਜ਼ਮੀਨ ਤੇ ਨਹੀਂ ਮਿਲਣਾ ਚਾਹੀਦਾ, ਖੁਦਾ ਮਾਫ ਨਹੀਂ ਕਰੇਗਾ। ਇਹ ਮੁਸਲਮਾਨ ਦੇ ਹੁਕਮ ਮੁਹੰਮਦ ਸਾਹਿਬ ਸ਼ਰਾ ਰਹਿ ਕਾਨੂੰਨ। ਵਜ਼ੀਰ ਖਾਨ ਕਹਿੰਦਾ ਖੁਦਾ ਮਾਫ ਨਹੀਂ ਕਰੇਗਾ, ਸ਼ਰਾ ਇਜਾਜ਼ਤ ਨਹੀਂ ਦਿੰਦੀ, ਤੇ ਨਾਬਾਲਗ ਹੈ ਛੋਟੇ ਛੋਟੇ। ਤੇ ਮੁਹੰਮਦ ਸਾਹਿਬ ਨੇ ਕਿਹਾ ਨਾਬਾਲਗ ਦਾ ਫੋਨ ਜ਼ਮੀਨ ਦੇ ਨਹੀਂ ਰੁਲਣਾ ਚਾਹੀਦਾ। ਹੁਣ ਉੱਥੇ ਕਾਜ਼ੀ ਬੈਠਾ ਹੈ, ਪੰਜ ਵਕਤ ਨਮਾਜ਼ ਪੜ੍ਹਦਾ ਹੈ, ਹੱਥ ਵਿੱਚ ਤਸਬੀਹ ਹੈ, ਬਗਲ ਵਿੱਚ ਕੁਰਾਨ ਸ਼ਰੀਫ ਹੈ, ਰਮਜ਼ਾਨ ਦੇ ਮਹੀਨੇ ਪੂਰੇ ਰੋਜ਼ੇ ਰੱਖਦਾ ਹੈ, دو وقت قرآن کی تلاوت کرتا ہے پاٹ کرتا ہے. جمعہ رات میں ویروار والے دن زکات دیتا ہے, جمعہ رات کہہ دیتا ہے. ایسا کیڑا دھارمک کرم ہے جو قاضی نہیں کرتا؟ تو کہتا ہے نواب صاحب خون ڈولنے کی بھیڑ ہو رہا ہے, میں فتوا عائد کرنا انہوں نے دیوار کوئی کون نہیں چھوڑن کی لوڑ ہے. بغل دس قرآن شریف ہے, ہر دس لمبی دستی ہے, فجر کی نماز پڑھتا ہے, عصر کی نماز پڑھتا ہے, ظہر کی نماز پڑھتا ہے, مغرب کی نماز پڑھتا ہے, عشاء کی نماز پڑھتا ہے, پنج نماز پڑھتا ہے, دو وقت قرآن کی تلاوت کرتے ہیں. کہتا ہے نواب صاحب خون ڈولنے کی بھی لوڑ ہے, جواب دیتے ہیں جچ گئی گل نواب اس فیصلے کے دستخط کرنے سنواد آؤ کر کے عملے کو روز نماز نہیں پڑ رہا کوئی قرآن کی تلاوت بھی نہیں کر رہا, کبھی کبھی نماز پڑھ رہا. کہہ رہے ہیں یہ معصوم اٹھ کے چلا گیا دستخط نہیں کیا, ہارا نارا واقع اٹھ گیا. پر دھارمک بننا بغل دے قرآن سے پانچ وقت کا نمازی رمضان کے مہینے کے پورے روزے رکھنے والا دوجا دیوان سلطان مسے کے جڑک پھیر گئے ہو, سویرے گیتا کا پاٹ کرنے والا, شام کو رامائن کا پاٹ کرنے والا, ایک کہہ رہا سب کے بچے ہیں, دوجا کہہ رہا دیوار دیکھیں گے سن نہیں ہو رہے دونوں کا بڑے دھیان نہ سننا. دھارمک بندے جب سرخ شبد نہ جڑے وہ جتنا ظالم کے کٹور ہو جاتا ہے اتنا ظالم کے کٹور لا لے تک بھی راجنیتی کے نام سے جتنا خون وگے اس کو دگنا خون وگے کرن دے یہ بھی میں سینکڑے سال تک کرسچن لڑتے رہے ہیں دھرم کے نام آخر ونڈی پی گئی رومن کیتھولک اجے تک بھی چینا سننے لڑ گئے سال کے سال محرم کے دن بھارت کے ٹکٹ شہر کیر کو لانا پہنتا ہے لکھنؤ سے بڑا لڑ گئے بڑا دن کرا با مسلمانوں کا پاکستان کے لڑ پہ افغانستان کے لڑ پہ ایران کے لڑ پہ چینا سننے تو لڑے دھرم کے نام سے لڑ دھرم کے نام سے خون خرابہ کرنے والا لڑن والا مرم مہان ادھارمک ہو سکتا ہے تارم نے تو روپ دیوی کرو ایسے لوگوں کیا جاتا ہے کٹر مسلمان ہے بڑا کٹر ہندو ہے بڑا کٹر سکھ ہے میں کہنا نا بڑا ظالم ہو جائے گا بہت ظالم چاہے سکھ ہے چاہے ہندو ہے چاہے مسلم ہے بڑا ظالم بہت ظالم رکیا ہوا پانی بڑا گندا ہو جاتا ہے گندا ہو جاتا ہے رکی ہوئی سرخ بڑی کٹور پاٹھ بھی کرے گا امرت ویلے بھی اٹھے گا گرودوارے بھی آئے گا دل اندر پتھر ان بابے فرید نے جس ڈانگ گیان کی تحریر سن کن مسلا سوف گل دل کا دل بڑوار باہر دیتے چاننا دل اندھیرا رہی گا مسلا بغل دیش ہے قرآن شریف بغل دیش ہے ہاتھ دیش تک رہی ہے سوف پہنے ہوئے سوفی لکھوں کہہ رہے ہیں گرم کپڑے پہنے ہوئے کرے کن مسلا سوف گل دل کا دل گڑ بات بولتا ہے بڑا میٹھا گڑ بھی کر پر دل کا دل سے کوئی باہر دل سے چاننا ਜਿਨ੍ਹਾਂ ਨੇ ਆ ਰਹੀ ਰਾਤ ਇਹ ਦਿਨ ਦੇ ਬਾਰਾਂ ਦਿਖਾਈ ਦਿੰਦਾ ਤੇ ਅੰਦਰ ਤੇ ਮਸਿਆ ਹੀ ਮਸਿਆ ਹੀ ਇਹਨੂੰ ਹੁਣ ਸੁਣੋ ਕਿ ਰਾਮ ਦੇ ਦੂਜੇ ਮਹਾਨ ਸਨ ਸੂਫੀ ਸਨ ਹਾਫਿਜ਼ ਉਹ ਕਹਿੰਦਾ ਤਸਵੀਰ ਬ ਦਸਤੇ ਜਾਹਿਦ ਚਸ਼ਮੇ ਮਾਲੇ ਮਰਦ ਹੱਥ ਦੇ ਤਸਵੀਰ ਅੱਖਾਂ ਵਿੱਚ ਦੁਨੀਆ ਦਾ ਰੂਪ ਹੈ ਤੇ ਰੰਗ ਹੱਥ ਦੇ ਤਸਵੀਰ ਜ਼ਬਾਨ ਤੇ ਅੱਲਾ ਹੋ ਅੱਲਾ ਹੋ ਅੱਖਾਂ ਵਿੱਚ ਜਗਤ ਦਾ ਰੰਗ ਹੈ ਰੂਪ ਹੈ ਪਰਾਇਆ ਤਸਵੀਰ ਬ ਦਸਤੇ ਦਾ ਜ਼ਾਹਿਰ ਚਸ਼ਮੇ ਬ ਮਾਲੇ ਮਰਦਮ ਇਨ ਕਾਫਿਰ ਏ ਮੁਸਲਮਾਨ ਦੀ ਦਮ ਨਾ ਦੀਦਾ ਬੋਲਣ ਕਹਿੰਦਾ ਕਾਫਰ ਮੈਂ ਬੜੇ ਦੇਖੇ ਸਨ ਮੁਸਲਮਾਨ ਕਾਫਰ ਪਹਿਲੀ ਦਫ਼ਾ ਮੁਸਲਮਾਨ ਦੇ ਕਾਫਰ ਫਿਰ ਕਿਸ ਨੂੰ ਕਿਸ ਤਰ੍ਹਾਂ ਬਿਆਨ ਕਰਦਾ ਇਹ ਵੀ ਸੁਣ ਲਓ ਸੀਮੀ ਬਰੀ ਤੋਂ ਜਾਣਾ ਦਿਲ ਹਮ ਜੋ ਸੰਗੇ ਹਾਰਾ ਦਰਸੀਮ ਸੰਗ ਪਿਨਾ ਦੀ ਦਮ ਨਾ ਦੀਦਾ ਬੋਲਣ ਸੀਮੀ ਚਾਂਦੀ ਨੂੰ ਕਹਿੰਦੇ ਨੇ ਤੇ ਜ਼ਰੀ ਸੋਨੇ ਨੂੰ ਕਹਿੰਦੇ ਨੇ ਫਾਰਸੀ ਚਾਂਦੀ ਦੇਖੀ ਸੀਮੀ ਬਰੀ ਤੂੰ ਜਾਣਾ ਦਿਲ ਹਮ ਸੋ ਸੰਗੇ ਹਾਰਾ ਦਰਸੀਮ ਸੰਗ ਪਿਨਾ ਦੀ ਦਮ ਨਾ ਦੀਦਾ ਬੋਲਣ ਕਹਿੰਦਾ ਮੈਂ ਦੇਖਿਆ ਸੀ ਸੁਣਿਆ ਸੀ ਚਿੱਠੀ ਚਾਂਦੀ ਪੱਥਰਾਂ ਚ ਨਿਕਲਦੀ ਹੈ ਪਹਾੜਾਂ ਚ ਨਿਕਲਦੀ ਹੈ ਦੇਖਿਆ ਸੁਣਿਆ ਚਾਂਦੀ ਪੱਥਰਾਂ ਚ ਨਿਕਲਦੀ ਹੈ ਪਹਾੜਾਂ ਚ ਨਿਕਲਦੀ ਹੈ ਕਹਿੰਦੇ ਨਾ ਮੈਂ ਕਦੀ ਸੁਣਿਆ ਨਾ ਮੈਂ ਕਦੀ ਦੇਖਿਆ ਅੱਜ ਦੇਖ ਰਿਹਾ ਚਾਂਦੀ ਦੇ ਚੋਂ ਪੱਥਰ ਨਿਕਲਦੇ ਚਾਂਦੀ ਚਿੱਟੇ ਕੱਪੜੇ ਨੇ ਚਿੱਟਾ ਲਾੜਾ ਅੱਧ ਦੇ ਤੱਕਦੀ ਹੈ ਦਿਲ ਪੱਥਰ ਸੀਨੇ ਬਰੀ ਤੂੰ ਜਾਣਾ ਦਿਲ ਹਮ ਤੋ ਸੰਗੇ ਹਾਰਾ ਦਰਸੀਮ ਸੰਗ ਪਿਨਾ ਦੇ ਦਮ ਦਾ ਦੇਦਾ ਬੋਲਣ ਅੱਧ ਦੇ ਤੱਕਦੀ ਹੈ ਕੁਰਾਨ ਸ਼ਰੀਫ ਦੇ ਕੱਪੜੇ ਚਿੱਟਾ ਲਾੜਾ ਦਿਲ ਪੱਥਰ ਮੱਥੇ ਦੇ ਗਿਰ ਦੇ ਦੇਵ ਗਏ ਹੋ ਖੋਲ ਕੀਤਾ ਹੈ ਦਿਲ ਪੱਥਰ ਰਹਿਤਿਆ ਬੈਠ ਗਿਆ ਖੁੱਲਾ ਦਾੜਾ ਸੁੰਦਰ ਦਸਤਾਰ ਸਜਾਏਗੇ ਦਿਲ ਪੱਥਰ ਕਟਰ ਸਿੱਖ ਹੋਵੇ ਕਟਰ ਮੁਸਲਮਾਨ ਹੋਵੇ ਕਟਰ ਹਿੰਦੂ ਹੋਵੇ ਯਕੀਨ ਜਾਣੋ ਪੱਥਰ ਹੁੰਦਾ ਹੈ ਕਿ ਪੱਥਰ ਦੋਵਾਂ ਘਰਾਂ ਤੇ ਮਾਰ ਕਰਦਾ ਦੂਜੇ ਤੇ ਗਿਰ ਜਾਏ ਤਾਂ ਦਮ ਨਹੀਂ ਕਰਦਾ ਜਾਂ ਉਸੇ ਕੋਈ ਗਿਰ ਜਾਏ ਤਾਂ ਦਮ ਨਹੀਂ ਕਰਦਾ ਦੋਵੇਂ ਪਾਸੇ ਮਾਰ ਕਰੇ ਭਾਈ ਗੁਰਦਾਸ ਨੇ ਇਸ ਤਰ੍ਹਾਂ ਲਿਖਿਆ ਉਹਨੇ ਕਿਹਾ ਕੋਈ ਪੱਥਰ ਤੇ ਗਿਰ ਗਿਆ ਉਹਨਾਂ ਸਿਰ ਸਾਹਮਣੇ ਤੇ ਜੇ ਪੱਥਰ ਉਹਦੇ ਸਿਰ ਤੇ ਗਿਰ ਗਿਆ ਤਾਂ ਵੀ ਇਹ ਦੋਵੇਂ ਪਾਸੇ ਮਾਰ ਕਰਦਾ ਕਠੋਰ ਮਨੁੱਖ ਪੱਥਰ ਕਠੋਰ ਮਨੁੱਖ ਧਾਰਮਿਕ ਨਹੀਂ ਇਤਨਾ ਜਪ ਕਰਦਾ ਹੈ ਇਤਨੀ ਬਾਣੀ ਪੜਦਾ ਹੈ ਫਿਰ ਕਿਉਂ ਕਠੋਰ ਹੈ ਮਨ ਨਹੀਂ ਜੁੜਿਆ ਸ਼ਬਦ ਨਾਲ ਮਨ ਜੁੜੇ ਤੇ ਮਨ ਕੋਮਲ ਸਿਰਫ ਜ਼ਬਾਨ ਜੁੜੇ ਫਿਰ ਧਿਆਨ ਨਾਲ ਸੁਣ ਲੈਣਾ ਜਿਸ ਜਿਸ ਕਰਮ ਵਿੱਚ ਮੇਰਾ ਮਨ ਨਹੀਂ ਹੈ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਅਗਰ ਇਸ ਨੂੰ ਮੇਰਾ ਮਨ ਨਹੀਂ ਮੰਨਦਾ ਇਹ ਕਥਾ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਤੁਸੀਂ ਕਥਾ ਸੁਣ ਰਹੇ ਹੋ ਤੁਹਾਡਾ ਮਨ ਨਹੀਂ ਮੰਨਦਾ ਇਹ ਬਹੁਤ ਵੱਡੇ ਮਨ ਦਾ ਹਿੱਸਾ ਨਹੀਂ ਕਰਮ ਤੁਸੀਂ ਪਾਠ ਕਰ ਰਹੇ ਹੋ ਉਹਦੇ 'ਚ ਮਨ ਨਹੀਂ ਹੈ ਕਰਮ ਕਾਰਨ ਹੈ ਇਹ ਮਨ ਦਾ ਹਿੱਸਾ ਹੀ ਨਹੀਂ ਹੈ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਵਾਨ ਜਪਦੀ ਰਹੀ ਉਹ ਮਨ ਸਾਵਲ ਨਹੀਂ ਸੀ ਤਾਂ ਮਨ ਕੋਮਲ ਕਿਸ ਤਰ੍ਹਾਂ ਹੁੰਦਾ ਉਹ ਮਨ ਦਾ ਹਿੱਸਾ ਨਹੀਂ ਬਣਦਾ ਹਰ ਉਹ ਕਰਮ ਬਜ਼ੁਰਗ ਕਰਮ ਕਾਰਨ ਹੈ ਜਿਸ ਵਿੱਚ ਮਨ ਨਾ ਜਿਸ ਵਿੱਚ ਮਨ ਨਾ ਅਠਾਰਾਂ ਅਠਾਰਾਂ ਘੰਟੇ ਅਖੰਡ ਬਾਤ ਕਰਨ ਵਾਲੇ ਨੇ ਪਾਠੀ ਦੇਖੇ ਇਹ ਨਹੀਂ ਬਾਣੀ ਇਹ ਨਹੀਂ ਬਾਣੀ ਤੇ ਪੜ੍ਹਨ ਦਿਲ ਪੱਥਰ ਬਿਲਕੁਲ ਪੱਥਰ ਬੜੀ ਸੇਵਾ ਪੈ ਕਰਦੇ ਮੁਦਕਾਂ ਤੋਂ ਕਈ ਗੁਰਦੁਆਰਿਆਂ ਦੀ ਸੇਵਾ ਪੈ ਕਰਦੇ ਨੇ ਅਸਲੀ ਪੱਥਰਾਂ ਦੇ ਦਰਸ਼ਨ ਕਰਨੇ ਹੁਣ ਦਿਲ ਦੇਖ ਦਿਲ ਦੇਖ ਕੰਨ ਮੁਸੱਲਾ ਸੋਚਦਾ ਦਿਲ ਦਾ ਰਹੀ ਪਰਵਾਹ ਬਾਹਰ ਦਿੱਤੇ ਜਾਣਨਾ ਦਿਲਾਂ ਗਿਆ ਰਹੀ ਰਾਤ ਪੱਥਰ ਨੂੰ ਪ੍ਰਕਿਰਤੀ ਮਨੁੱਖ ਬਣਾ ਦੇ ਮਨੁੱਖ ਦਾ ਪੱਥਰ ਹੋ ਕੇ ਰੁਕ ਜਾਣਾ ਉਹਦੀ ਬਦਕਿਸਮਤੀ ਪੱਥਰ ਨੇ ਵੀ ਪਰਮਾਤਮਾ ਹੋਣਾ ਕਿਉਂਕਿ ਪੱਥਰ ਕੋਲ ਸੁਭਾਅ ਤੇ ਪਰਮਾਤਮਾ ਦਾ ਹੈ। ਮੈਂ ਫਿਰ ਅਰਜ਼ ਕਰਾਂ ਪੱਥਰ ਦੁੱਖ ਸੁੱਖ ਤੋਂ ਨਿਰਲੇ ਪੱਥਰ ਇੱਜ਼ਤ ਮਾਣ ਮਰਿਆਦਾ ਤੋਂ ਵੀ ਨਿਰਲੇ ਹੈ। ਤੁਸੀਂ ਉਹਨੂੰ ਮੱਥਾ ਟੇਕੋ ਤੇ ਫੁੱਲ ਚੜਾਓ ਕੋਈ ਅਸੀਂ ਆਸ਼ੀਰਵਾਦ ਨਹੀਂ ਲੈਂਦਾ ਚਾਰ ਗਾਲਾਂ ਕੜਾ ਵੀ ਚੁੱਪ ਹੈ ਨਰਾਜ਼ ਨਹੀਂ ਪੱਥਰ ਨੂੰ ਕਹਿ ਕੇ ਤੇ ਸੋਨੇ ਦੀਆਂ ਮੋਹਰਾਂ ਚੜਾ ਰਹੇ ਹਾਂ ਇਹ ਸਵਾਲ ਹੈ ਬੇਪਰਵਾਹ ਬਿਲਕੁਲ ਬੇਪਰਵਾਹ ਅੱਠ ਗਾਲਾਂ ਕੜ ਲਈਏ ਬੇਪਰਵਾਹ ਪੱਥਰ ਕੋਲ ਸਵਾਲ ਪਰਮਾਤਮਾ ਵਾਲਾ ਪੱਥਰ ਕੋਲ ਚੇਤਨਾ ਗਿਆਨ ਪਰਮਾਤਮਾ ਵਾਲਾ ਬਦਕਿਸਮਤੀ ਹੈ ਮਨੁੱਖਤਾ ਤੱਕ ਪਹੁੰਚਦਿਆਂ ਕਿ ਪੱਥਰ ਕੋਲ ਸੁਭਾਅ ਵੀ ਪਰਮਾਤਮਾ ਦਾ ਨਹੀਂ ਹੈ। ਚਾਰ ਬੰਦਿਆਂ ਨੇ ਉਪਮਾ ਕਰ ਦਿੱਤੀ ਗੁਬਾਰੇ ਦੀ ਤਰ੍ਹਾਂ ਫੁੱਲ ਜਾਂਦਾ ਚਾਰ ਬੰਦਿਆਂ ਨੇ ਨਿੰਦਾ ਕਰ ਦਿੱਤੀ ਤੇਰੀ ਰੱਖ ਕਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਕੋਈ ਭਲਾ ਕਰੋ ਭਾਵੇਂ ਬੁਰਾ ਕਰੋ ਹਮ ਤਾਂ ਨਿਯਮ ਹੈਗਾ ਐਸੇ ਕਿਹੜੇ ਕਰਮ ਨੇ ਜੋ ਇੱਕ ਪੱਥਰ ਨੂੰ ਭਗਵਾਨ ਬਣਾ ਇੱਕ ਤੇ ਪੱਥਰ ਨੂੰ ਭਗਵਾਨ ਬਣਾਉਂਦਾ ਸੰਗ ਕਰਾ ਉਹ ਵੀ ਕਲਾ ਐਦਾਂ ਦੇ ਪੱਥਰ ਸੀ ਉਹਨੇ ਕ੍ਰਿਸ਼ਨ ਦੀ ਮੂਰਤੀ ਪ੍ਰਗਟ ਕਰ ਦਿੱਤਾ ਐਦਾਂ ਦੇ ਪੱਥਰ ਸੀ ਉਹਨੇ ਮਹਾਤਮਾ ਬੁੱਧ ਦੀ ਮੂਰਤੀ ਪ੍ਰਗਟ ਕਰ ਦਿੱਤਾ ਐਦਾਂ ਦੇ ਪੱਥਰ ਸੀ ਉਹਨੇ ਹਜ਼ਰਤ ਈਸਾ ਦੀ ਮੂਰਤੀ ਪ੍ਰਗਟ ਕਰ ਦਿੱਤਾ ਵਿਸ਼ਨੂੰ ਦੀ ਮੂਰਤੀ ਪ੍ਰਗਟ ਕਰ ਦਿੱਤਾ ਰਾਮ ਦੀ ਮੂਰਤੀ ਪ੍ਰਗਟ ਕਰ ਦਿੱਤਾ ਐਦਾਂ ਦੇ ਦਿਲ ਪੱਥਰ ਸੀ ਸ਼ਬਦ ਦੀ ਚੋਟ ਲਾ ਲਾ ਕੇ ਵਿਚਾਰ ਦੇ ਛੈਣੇ ਨਾਲ ਤਰਾਸ਼ ਤਰਾਸ਼ ਕੇ ਇਹਨੇ ਦਿਲ ਨੂੰ ਪਰਮਾਤਮਾ ਦਾ ਰੂਪ ਬਣਾ ਲਿਆ ਈਸ਼ਵਰ ਬਣਾ ਲਿਆ ਮਨ ਤੋਂ ਜੋ ਸਰੂਪ ਹੈ ਕਲਾਕਾਰ ਹੈ ਇਹਨੇ ਪੱਥਰ ਨੂੰ ਰਾਮ ਬਣਾਇਆ ਮਹਾਨ ਕਲਾਕਾਰ ਹੈ ਇਹਨੇ ਮਨ ਨੂੰ ਪਰਮਾਤਮਾ ਬਣਾਇਆ ਮਨ ਨੂੰ ਈਸ਼ਵਰ ਬਣਾਇਆ ਮਨ ਤੋਂ ਜੋ ਸਰੂਪ ਹੈ ਆਪਣਾ ਮੋਲ ਪਛਾਣ ਇਹ ਮਨ ਜੋ ਸਰੂਪ ਬਣੇ ਭਗਵਾਨ ਬਣੇ ਇਹ ਪੱਥਰ ਭਗਵਾਨ ਬਣੇ ਬਾਕੀ ਵਿਚਾਰਾਂ ਤੁਹਾਡੇ ਸਾਹਮਣੇ ਕੱਲ੍ਹ ਰੱਖਣ ਦੀ ਨਿਮਾਨੀ ਕੋਸ਼ਿਸ਼ ਕਰਾਂਗਾ ਔਰ ਦਿਲੋਂ ਮੈਂ ਕਹਿ ਰਿਹਾ ਮੇਰਾ ਕੋਈ ਗੁਰ ਧਰਮ ਸਮਾਜ ਇਨਸਾਨੀਅਤ ਅਤੇ ਗੁਰਮਤ ਦੀ ਕਸੌਟੀ ਅਤੇ ਪੂਰਾ ਨਾਮ ਲੜਵਾਵੇ ਹੱਥ ਜੋੜ ਕੇ ਦਿਲੋਂ ਮੈਂ ਮਾਫੀ ਨਜ਼ਰ ਅੰਦਾਜ਼ ਕਰ ਦੇਣਾ ਮਨੁੱਖਾਂ ਫਿਰ ਇਨਸਾਨ ਪਰ ਜਿਹੜੇ ਜਿਹੜੇ ਬਹੁਤ ਧਰਮ ਇਨਸਾਨੀਅਤ ਸਚਾਈ ਅਤੇ ਗੁਰਮਤ ਦੀ ਕਸੌਟੀ ਅਤੇ ਪੂਰੇ ਕਰਦੇ ਨੇ ਕੋਸ਼ਿਸ਼ ਕਰਨਾ ਆਪਣਾ ਕੋਸ਼ਿਸ਼ ਕਰਨਾ ਧਾਰਨ ਕਰਨ ਦੀ ਤਾਂ ਕਿ ਦਿਲ ਹੈ ਅਤੇ ਪੱਥਰ ਇਹ ਕਹਿਣ ਦੇ ਵੀ ਮੈਨੂੰ ਕੋਈ ਸੰਕੋਚ ਨਹੀਂ ਕਿ ਰੇਂਜ ਨਾ ਆ ਸਕਦੇ ਤਾਂ ਸਤਸੰਗੀਆਂ ਨੂੰ ਪੱਥਰ ਕਹੀ ਜਾਂਦਾ ਦਿਲ ਦੇ ਪੱਥਰ ਪੱਥਰ ਇਸ ਪੱਥਰ ਨੇ ਭਗਵਾਨ ਇੱਕ ਬਾਹਰ ਦਾ ਸੰਤ ਤਰਾਸ ਹੈ ਹਥੌੜੇ ਨਾਲ ਛੈਣੇ ਨਾਲ ਪੱਥਰ ਦੇ ਚੋਂ ਫਾਲਤੂ ਟੁਕੜਿਆਂ ਨੂੰ ਇੱਕ ਪਾਸੇ ਕਰਦਾ ਹੈ ਇੱਕ ਪੱਥਰ ਦੇ ਚੋਂ ਰਾਮ ਨੂੰ ਪ੍ਰਗਟ ਕਰਦਾ ਇੱਕ ਨਾਮ ਅਭਿਆਸੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦਾ ਹੈ ਗੁਰਬਾਣੀ ਦੀ ਵਿਚਾਰ ਕਰਦਾ ਹੈ ਮਨ ਚੋਂ ਫਾਲਤੂ ਵਿਚਾਰਾਂ ਨੂੰ ਕੱਢ ਕੇ ਨਿਰੰਕਾਰ ਦੇ ਰੂਪ ਵਿੱਚ ਪ੍ਰਗਟ ਕਰਦਾ ਪ੍ਰਗਟ ਕਰਦਾ ਪੱਥਰ ਨੂੰ ਰਾਮ ਬਣਾਉਣਾ ਇਹ ਕਲਾ ਵੀ ਹਰ ਇੱਕ ਕੋਲ ਨਹੀਂ ਆਉਂਦੀ ਮਨ ਨੂੰ ਪਰਮਾਤਮਾ ਬਣਾ ਲੈਣਾ ਕੋਈ ਕੋਈ ਕਲਾ ਕੋਈ ਕੋਈ ਕਲਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਇਹ ਕਲਾ ਸਾਨੂੰ ਪ੍ਰਾਪਤ ਹੋਵੇ ਇਸ ਤਨ ਦਾ ਅੰਤ ਹੋਵੇ ਇਸ ਤੋਂ ਪਹਿਲੇ ਮਨ ਨੂੰ ਭਗਵੰਤ ਬਣਾ ਲਏ ਤਨ ਨੂੰ ਕਾਲ ਖਾਏ ਇਸ ਤੋਂ ਪਹਿਲੇ ਮਨ ਨੂੰ ਅਕਾਲ ਦੇ ਜਲੀਨ ਕਰੇ ਤਨ ਦਾ ਅੰਤ ਹੋਵੇ ਇਸ ਤੋਂ ਪਹਿਲੇ ਮਨ ਭਗਵੰਤ ਦੇ ਨਾਲ ਜੁੜ ਜਾਏ ਤਾਂ ਕਿ ਸਾਡੀ ਯਾਤਰਾ ਸੰਪੂਰਨ ਹੋਵੇ ਔਰ ਇਹ ਪੰਕਤੀਆਂ ਸਾਡੇ ਤੇ ਪੂਰੀਆਂ ਉਤਰਨ ਸਫਲ ਸਫਲ ਬਈ ਸਫਲ ਯਾਤਰਾ ਆਉਣ ਜਾਣ ਰਹੇ ਮੇਰੇ ਦਾਦਾ ਜੀਵਨ ਯਾਤਰਾ ਸਫਲ ਹੋਵੇ مٹی سے مٹی سے نہیں ملی من پرماتما کریم یاترا سفر سنسار سے آیا سفر ہوا ماں کی بھوک نال لا دیتا ہے پتا نو مان دے دیتا ہے کھلے کلنگ دھو دیتے ہیں من پرماتما ہو گیا من ایشور من نو رب دا روپ بنا لیا باقی بچارا کل بھر چک دی بار بار جمع گستاخی لے معافی خواہ گرو جی کا
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਨਕੇ ਸੰਗ ਉਧਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਈ ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ। ਨਾਮ ਦੇ ਆਸਰੇ ਹੀ ਸਾਰੇ ਜੀਵ ਜੰਤ ਟਿਕੇ ਹੋਏ ਹਨ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨੌ ਖੰਡ ਪ੍ਰਿਥਵੀ, ਆਕਾਸ਼ ਪਤਾਲ ਸਭ ਨਾਮ ਦੇ ਆਸਰੇ ਹੀ ਹਨ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਸਿਮਰਤੀਆਂ ਵੇਦ ਪੁਰਾਣ ਤੇ ਹੋਰ ਜਿਤਨੇ ਵੀ ਵਾਣੀਆਂ ਹਨ, ਗ੍ਰੰਥ ਹਨ, ਉਹ ਸਭ ਨਾਮ ਦੇ ਆਸਰੇ ਹੀ ਹਨ। ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਵਿਚਾਰ ਆਪ ਦਾ ਸੁਣਨ ਵਾਲੇ ਗਿਆਨੀ ਔਰ ਧਿਆਨ ਕਰਨ ਵਾਲੇ ਯੋਗੀ ਵੀ ਸਭ ਆਪ ਦੇ ਨਾਮ ਦੇ ਆਸਰੇ ਹੀ ਹਨ। ਨਾਮ ਕੇ ਧਾਰੇ ਆਕਾਸ਼ ਪਤਾਲ, ਕਈ ਆਕਾਸ਼ ਲੱਖ ਆਕਾਸ਼ਾਂ, ਆਕਾਸ਼ ਲੱਖ ਪਾਤਾਲਾਂ ਪਾਤਾਲ, ਇਹ ਸਭ ਆਪ ਦੇ ਆਸਰੇ ਨਾਮ ਦੇ ਆਸਰੇ ਹੀ ਹਨ। ਨਾਮ ਕੇ ਧਾਰੇ ਸਗਲ ਆਕਾਰ, ਨਾਮ ਦੇ ਆਸਰੇ ਹੀ ਸਭ ਜੀਆਂ ਦਾ ਆਕਾਰ ਹੈ ਜੀ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਦੇ ਆਸਰੇ ਸਾਰੀਆਂ ਪੁਰੀਆਂ ਤੇ ਸਾਰੀਆਂ ਪੁਰੀਆਂ ਦੇ ਵਿੱਚ ਬਣੇ ਹੋਏ ਭਵਨ ਸਭ ਆਪ ਦੇ ਨਾਮ ਦੇ ਹੀ ਆਸਰੇ ਹਨ। ਨਾਮ ਕੇ ਸੰਗ ਉਧਰੇ ਸੁਣ ਸ਼ਰਵਣ, ਨਾਮ ਹੀ ਸੁਣ ਕੇ ਨਾਮ ਦੇ ਆਸਰੇ ਨਾਲ ਹੀ ਨਾਮ ਦਾ ਧਿਆਨ ਕਰਕੇ ਹੀ ਅਨੇਕਾਂ ਜੀਆਂ ਦਾ ਉਧਾਰ ਹੋ ਗਿਆ ਹੈ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਜਿਸ ਨੂੰ ਆਪ ਭਗਤੀ ਦਾਨ ਦੇ ਦਿਓ। ਗੁਰੂ ਸਾਹਿਬ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਨੂੰ ਆਪ ਨਾਮ ਦੀ ਦੌਲਤ ਦੇ ਦੇਵੋ, ਨਾਮ ਦੀ ਦਾਤ ਬਖਸ਼ ਦੇਵੋ। ਨਾਨਕ ਚੌਥੇ ਪਦ ਮੇ ਸੋ ਜਨ ਗਤ ਪਾਏ, ਉਹ ਤਿੰਨ ਗੁਣਾ ਅਤੀਤ ਹੋ ਜਾਂਦਾ, ਦੇਹੀ ਤੋਂ ਪਰੇ ਹੋ ਕੇ, ਮਨ ਦੇ ਵਿਚਾਰਾਂ ਤੋਂ ਪਰੇ ਹੋ ਕੇ, ਉਹ ਸੁਰਤ ਸ਼ਬਦ ਰਾਹੀਂ ਧਿਆਨ ਮਗਨ ਹੋ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਦਾ ਹੋਇਆ ਆਪ ਦੇ ਵਿੱਚ ਲੀਨ ਹੋ ਜਾਂਦਾ ਹੈ। ਚੌਥੇ ਪਦ ਵਿੱਚ ਮਨ ਅਡੋਲ ਹੋ ਜਾਂਦਾ, ਚੌਥੇ ਪਦ ਵਿੱਚ ਸਹਿਜ ਪਦ ਪ੍ਰਾਪਤ ਹੁੰਦਾ, ਸਹਿਜ ਵਿੱਚ ਸਹਿਜ ਸਿਮਰਨ ਹੁੰਦਾ। ਸਹਿਜ ਸਿਮਰਨ ਕਰਨ ਵਾਲਾ ਪ੍ਰੇਮੀ ਸਹਿਜ ਹੀ ਸੁੱਤੇ ਹੀ ਵਾਹਿਗੁਰੂ ਜੀ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਰਮਾਏ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਮੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਜਿਸ ਵਾਹਿਗੁਰੂ ਦਾ ਰੂਪ ਸਤ ਹੈ ਔਰ ਜਿਸ ਦੇ ਸਥਾਨ ਜਿੱਥੇ ਪ੍ਰਭੂ ਜੀ ਵਿਆਪਕ ਹਨ, ਉਹ ਸਦਾ ਹੀ ਸਤ ਰਹਿਣ ਵਾਲੇ ਹਨ। ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਅਕਾਲ ਪੁਰਖ ਆਪ ਹੀ ਸਤ ਹਨ ਤੇ ਉਹੀ ਵੱਡੇ ਹਨ। ਕਰਤੂਤ ਸਤ ਸਤ ਜਾਂ ਕੀ ਬਾਣੀ, ਜਿਨ੍ਹਾਂ ਦੀ ਰਹਿਣੀ ਸਤ ਹੈ, ਜੋ ਆਪ ਸਤ ਸਰੂਪ ਰੱਖਣ ਵਾਲੇ ਹਨ, ਜਿਨ੍ਹਾਂ ਦੀ ਬਾਣੀ ਤਿੰਨ ਕਾਲ ਸਤ ਹੈ ਜੀ। ਸਤ ਪੁਰਖ ਸਭ ਮਾਏ ਸਮਾਣੀ, ਐਸਾ ਸਤ ਸਰੂਪ ਪੁਰਖ ਜੋ ਹੈ, ਉਹ ਸਾਰੀਆਂ ਘਟਾਂ ਵਿੱਚ ਸਮਾਇਆ ਹੋਇਆ ਹੈ। ਸਤ ਕਰਮ ਜਾਂ ਕੀ ਰਚਨਾ ਸਤ, ਜਿਸਨੇ ਸੱਤ ਹੀ ਕੀਤਾ ਹੈ, ਜੋ ਸੱਤ ਹੀ ਕਰਦਾ ਹੈ, ਜੋ ਬਣਾਈ ਹੋਈ ਰਚਨਾ ਹੈ, ਉਹ ਵੀ ਸੱਤ ਹੀ ਹੈ। ਮੂਲ ਸੱਤ ਸੱਤ ਉਤਪਤ, ਜਿਸਦਾ ਮੂਲ ਸੱਤ ਹੈ, ਉਸ ਮੂਲ ਨੇ ਜੋ ਬਣਾਇਆ ਹੈ ਬਾਹਰ ਕਰਕੇ, ਉਹ ਵੀ ਸੱਤ ਤੋਂ ਹੀ ਬਣਾਇਆ ਹੈ। ਸੱਤ ਕਰਨੀ ਨਿਰਮਲ ਨਿਰਮਲੀ, ਸੱਤ ਕਰਨੀ ਵਾਲਾ ਸੱਤ ਦੀ ਰਹਿਤ ਨੂੰ ਅਪਣਾਉਣ ਵਾਲਾ ਆਪ ਨਿਰਮਲ ਹੈ, ਉਸਦੀ ਰਹਿਣੀ ਬਹਿਣੀ ਕਹਿਣੀ ਸਹਿਣੀ ਵੀ ਪਵਿੱਤਰ ਹੈ, ਨਿਰਮਲੀ ਹੈ। ਜਿਸੇ ਬੁਝਾਏ ਤਿਸੇ ਸਭ ਭਲੀ, ਇਹ ਨਿਰਮਲ ਰਹਿਣੀ ਜਿਸ ਨੂੰ ਬੁਝਾ ਦੇਵੇ,
ਇਹ ਰੋ ਰੀਤੀ ਰੱਖਣ ਵਾਸਤੇ ਜਿਸ ਨੂੰ ਤੂੰ ਆਪ ਕਿਰਪਾ ਕਰਨੀ ਉਸ ਨੂੰ ਇਹ ਭਲੀ ਲੱਗੀ ਹੈ, ਸੁਖਦਾਈ ਲੱਗੀ ਹੈ। ਸਤਨਾਮ ਪ੍ਰਭ ਕਾ ਸੁਖਦਾਈ, ਵਾਹਿਗੁਰੂ ਜੀ ਦਾ ਨਾਮ ਜੋ ਸਤ ਹੈ ਉਹ ਸਭਨਾ ਜੀਆਂ ਨੂੰ ਸੁਖਦਾਈ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਗੁਰ ਸਿੱਖਾਂ ਨੇ ਗੁਰੂ ਤੇ ਵਿਸ਼ਵਾਸ ਕਰਕੇ ਇਸ ਵਸਤੂ ਨੂੰ ਪਾਇਆ ਹੈ ਜਿਹਨੂੰ ਸਤ ਕਹੀਦਾ ਹੈ। ਆਦ ਸਤ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕਰ ਦੇ ਪਰਵੇਸ਼, ਸਤ ਨਿਰਤ ਬੂਝੇ ਜੇ ਕੋਏ, ਨਾਮ ਜਪਤ ਤਾਂ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਰਤ ਗਤ, ਜਿਸ ਕੀ ਸ੍ਰਿਸ਼

ਬਿਸਮਨ ਬਿਸਮ ਭਏ ਬਿਸਮਾਜ। ਵਾਹਿਗੁਰੂ ਜੀ ਆਸ਼ਚਰਜ ਹਨ, ਵਾਹਿਗੁਰੂ ਜੀ ਆਪ ਹੀ ਆਸ਼ਚਰਜ ਹਨ। ਵਾਹੋ ਵਾਹੋ ਕੀਤਿਆਂ ਵਾਹੋ ਜੀ ਦਾ ਤਮਾਸ਼ਾ ਦ੍ਰਿਸ਼ਟੀ ਗੋਚਰ ਹੋ ਜਾਂਦਾ ਹੈ। ਮੈਂ ਹੂੰ ਪਰਮ ਪੁਰਖ ਕਾ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤਤ ਵਿਗਿਆਨੀ ਇਸ ਜਗਤ ਦੇ ਤਮਾਸ਼ੇ ਨੂੰ ਤਮਾਸ਼ਾ ਕਰਕੇ ਵੇਖਦੇ ਨੇ, ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਨਾਲ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ। ਬਿਸਮਨ ਬਿਸਮ ਭਏ ਬਿਸਮਾਦ, ਵਾਹ ਵਾਹ ਕੀਤਿਆਂ ਇਹ ਮਨੁੱਖ ਵਾਹੋ ਦੇ ਰੰਗ ਵਿੱਚ ਮਸਤ ਹੋ ਜਾਂਦਾ ਹੈ। ਜਿਨ ਬੁਝਿਆ ਤਿਸ ਆਇਆ ਸਵਾਦ, ਜਿਨ ਵਾਹ ਵਾਹ ਕੀਤਾ, ਜਿਨ ਵਾਹ ਵਾਹ ਦਾ ਤਮਾਸ਼ਾ ਵੇਖਿਆ, ਜਿਨੇ ਵਾਹ ਵਾਹ ਨੂੰ ਜਾਣ ਲਿਆ ਪਛਾਣ ਲਿਆ, ਜੋ ਵਾਹ ਵਾਹ ਦੇ ਰੰਗ ਵਿੱਚ ਮਸਤ ਹੋ ਗਿਆ, ਜਿਸ ਦਾ ਮਨ ਔਰ ਤਨ ਹਰੀ ਦੇ ਨਾਮ ਵਿੱਚ ਰੰਗਿਆ ਗਿਆ, ਉਸ ਨੂੰ ਹੀ ਇਸ ਦਾ ਸਵਾਦ ਆਇਆ। ਉਹਨਾਂ ਨੇ ਕਿਹਾ, ਵਾਹਿਗੁਰੂ ਮਿੱਠਾ ਹੈ, ਵਾਹਿਗੁਰੂ ਨਿੱਘਾ ਹੈ, ਵਾਹਿਗੁਰੂ ਬੇਅੰਤ ਹੈ, ਵਾਹਿਗੁਰੂ ਬੜਾ ਹੈ, ਵਾਹਿਗੁਰੂ ਉੱਚਾ ਹੈ, ਵਾਹਿਗੁਰੂ ਪਿਆਰਾ ਹੈ, ਵਾਹਿਗੁਰੂ ਕੋਲੇ ਹੈ, ਵਾਹਿਗੁਰੂ ਸਰਵ ਵਿਆਪਕ ਹੈ, ਵਾਹਿਗੁਰੂ ਹੀ ਸੱਤ ਹੈ, ਵਾਹਿਗੁਰੂ ਸਰਵ ਸ਼ਕਤੀਮਾਨ ਹੈ, ਵਾਹਿਗੁਰੂ ਹੀ ਸਭ ਕੁਛ ਹੈ, ਵਾਹਿਗੁਰੂ ਹੀ ਸਭ ਕੁਛ ਹੈ, ਵਾਹਿਗੁਰੂ ਹੀ ਆਦਿ ਹੈ, ਵਾਹਿਗੁਰੂ ਹੀ ਅੰਤ ਹੈ, ਵਾਹਿਗੁਰੂ ਹੀ ਪਰੇ ਤੋਂ ਪਰੇ ਹੈ, ਵਾਹਿਗੁਰੂ ਹੀ ਬੇਅੰਤ ਬੇਅੰਤ ਬੇਅੰਤ ਬੇਅੰਤ ਹੈ ਜੀ। ਪ੍ਰਭ ਕੇ ਰੰਗ ਰਾਚ ਜਨ ਰਹੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਰੰਗ ਵਿੱਚ ਇਉਂ ਰਚੇ ਗਏ ਹਨ। ਗੁਰ ਕੇ ਬਚਨ ਪਦਾਰਥ ਲਹੇ, ਗੁਰੂ ਦਾ ਵਚਨ ਮੰਨ ਕੇ ਜਿਨ੍ਹਾਂ ਵਾਹਿਗੁਰੂ ਨਾਮ ਦਾ ਅਭਿਆਸ ਕੀਤਾ, ਉਹਨਾਂ ਵਾਹਿਗੁਰੂ ਪਦਾਰਥ ਨੂੰ, ਵਾਹਿਗੁਰੂ ਦੀ ਦਾਤ ਨੂੰ ਪ੍ਰਾਪਤ ਕੀਤਾ ਹੈ। ਓਏ ਦਾਤੇ ਦੁੱਖ ਕਾਟਣ ਹਾਰ, ਉਹ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਵਿੱਚ ਵਾਹਿਗੁਰੂ ਜੀ ਪ੍ਰਗਟ ਹੋ ਗਏ, ਦੁਨੀਆਂ ਦੇ ਦੁੱਖਾਂ ਦੇ ਕੱਟਣ ਵਾਲੇ ਹੋ ਗਏ। ਜਾਂ ਕੇ ਸੰਗ ਤਰੇ ਸੰਸਾਰ, ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਜਿਹੜਾ ਵੀ ਆਇਆ ਉਸ ਦਾ ਵੀ ਉਧਾਰ ਹੋ ਗਿਆ। ਜਨ ਆਵਨ ਕਾ ਹੈ ਸੁਭਾਉ, ਜਨ ਕੀ ਸੰਗ ਚਿਤੇ ਆਵੇ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਨ ਕਾ ਸੇਵਕ ਸੋ ਵਡਭਾਗੀ, ਵੱਡੀਆਂ ਭਾਗਾਂ ਵਾਲਾ ਹੀ ਕੋਈ ਐਸਾ ਗੁਰੂ ਕਾ ਲਾਲ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਆਉਂਦਾ ਹੈ। ਜਨ ਕੇ ਸੰਗ ਏਕ ਲਿਵ ਲਾਗੀ, ਇਹਨਾਂ ਪਿਆਰਿਆਂ ਹੋਇਆਂ ਦੀ ਸੰਗਤ ਵਿੱਚ ਇੱਕ ਰਸ ਮਿਲਦਾ ਹੈ, ਜੋ ਵਾਹਿਗੁਰੂ ਨਾਮ ਵਿੱਚ ਬ੍ਰਿਤੀ ਟਿਕ ਜਾਂਦੀ ਏ, ਮਨ ਅਡੋਲ ਹੋ ਜਾਂਦਾ ਹੈ, ਇਕਾਗਰ ਚਿੱਤ ਹੋ ਕੇ ਵਾਹਿਗੁਰੂ ਨਾਮ ਦੇ ਰਸ ਨੂੰ ਪ੍ਰਾਪਤ ਕਰਨ ਦੇ ਅਸੀਂ ਯੋਗ ਹੋ ਜਾਂਦੇ ਹਾਂ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਜਿਹੜਾ ਵਾਹਿਗੁਰੂ ਨਾਮ ਸਿਮਰਨ ਕਰਦਾ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਗਾ ਕੇ ਸੁਣਾਉਂਦਾ ਹੈ। ਗੁਰਪ੍ਰਸਾਦ ਨਾਨਕ ਫਲ ਪਾਵੇ, ਗੁਰਦੇਵ ਫਰਮਾਉਂਦੇ ਨੇ ਉਹ ਵਾਹਿਗੁਰੂ ਜੀ ਦਾ ਪ੍ਰਸਾਦ, ਵਾਹਿਗੁਰੂ ਜੀ ਦੇ ਨਾਮ ਦੀਆਂ ਦਾਤਾਂ, ਵਾਹਿਗੁਰੂ ਜੀ ਦੀਆਂ ਬਖਸ਼ਾਂ ਨੂੰ ਪ੍ਰਾਪਤ ਕਰਕੇ ਅੰਤ ਸੁਖੀ ਹੋ ਜਾਂਦਾ ਹੈ ਔਰ ਵਾਹਿਗੁਰੂ ਵਿੱਚ ਲੀਨਤਾ ਹਾਸਲ ਕਰਕੇ ਪਰਮ ਮੋਕਸ਼ ਨੂੰ ਪ੍ਰਾਪਤ ਕਰ ਲੈਂਦਾ।

ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਾਹਿਗੁਰੂ ਜੀ ਆਦਿ ਵਿੱਚ ਵੀ ਸੱਚ ਸਨ, ਯੁਗਾਂ ਤੋਂ ਪਹਿਲਾਂ ਵੀ ਸੱਚ ਸਨ, ਹੁਣ ਵੀ ਸੱਚ ਹਨ ਤੇ ਹੁਣ ਤੋਂ ਬਾਅਦ ਜਦੋਂ ਕੁਛ ਨਹੀਂ ਰਹੇਗਾ ਮਹਾਨ ਸ਼ੋਨਿਆਂ ਵਿੱਚ ਵੀ ਆਪ ਸੱਚ ਹੀ ਰਹਿਣਗੇ। ਅਸ਼ਟਪਦੀ ਚਰਨ ਸੱਤ ਸੱਤ ਪਰਸਨਹਾਰ, ਵਾਹਿਗੁਰੂ ਜੀ ਆਪ ਸੱਤ ਹਨ, ਉਹਨਾਂ ਨੂੰ ਛੂਹ ਲੈਣ ਵਾਲੇ ਦਰਸ਼ਨ ਆਰਥੀ ਵੀ ਸੱਚ ਹਨ। ਪੂਜਾ ਸੱਤ ਸੱਤ ਸੇਵਦਾਰ, ਉਹਨਾਂ ਦੀ ਪੂਜਾ ਵੀ ਸੱਤ ਹੈ, ਉਹਨਾਂ ਦੀ ਸੇਵਾ ਵੀ ਸੱਤ ਹੈ। ਦਰਸ਼ਨ ਸੱਤ ਸੱਤ ਪੇਖਣਹਾਰ, ਉਹਨਾਂ ਦਾ ਆਪਣਾ ਦਰਸ਼ਨ ਵੀ ਸੱਤ ਹੈ, ਔਰ ਮਨ ਦੀ ਅੱਖ ਨਾਲ ਜਿਹੜੇ ਗੁਰਮੁਖ ਵੇਖਦੇ ਹਨ ਦਰਸ਼ਨ ਕਰ ਲੈਂਦੇ ਹਨ ਉਹ ਵੀ ਸੱਤ ਹੋ ਜਾਂਦੇ ਹਨ। ਨਾਮ ਸੱਤ ਸੱਤ ਧਿਆਨ ਹਾਰ, ਵਾਹਿਗੁਰੂ ਦਾ ਨਾਮ ਵੀ ਸੱਤ ਹੈ, ਆਪ ਵੀ ਉਹ ਸੱਤ ਹਨ ਤੇ ਉਹਨਾਂ ਦਾ ਜੋ ਧਿਆਨ ਕਰਦੇ ਹਨ ਉਹ ਵੀ ਸੱਤ ਹੋ ਜਾਂਦੇ ਹਨ। ਆਪ ਸੱਤ ਸੱਤ ਸਭ ਧਾਰੀ, ਵਾਹਿਗੁਰੂ ਜੀ ਆਪ ਸੱਤ ਹਨ ਤੇ ਉਹਨਾਂ ਦਾ ਜੋ ਧਾਰਨ ਕੀਤੀ ਹੋਈ ਇਹ ਸ੍ਰਿਸ਼ਟੀ ਹੈ, ਜਗਤ ਹੈ, ਇਹ ਵੀ ਸੱਤ ਹੈ। ਆਪੇ ਗੁਣ ਆਪੇ ਗੁਣਕਾਰੀ, ਆਪ ਵਾਹਿਗੁਰੂ ਜੀ ਗੁਣ ਹਨ, ਗੁਣੀ ਤਾਸ ਹਨ, ਦੂਜੇ ਵਿੱਚ ਗੁਣਾਂ ਦਾ ਸੰਚਾਰ ਕਰਨ ਵਾਲੇ ਹਨ। ਸ਼ਬਦ ਸੱਤ ਸੱਤ ਪ੍ਰਭ ਭਗਤਾ, ਵਾਹਿਗੁਰੂ ਜੀ ਦਾ ਸ਼ਬਦ ਜੋ ਸਤਿਗੁਰੂ ਜੀ ਪਵਿੱਤਰ ਮੁਖ ਤੋਂ ਦਿੰਦੇ ਹਨ ਉਹ ਸੱਤ ਹੈ ਤੇ ਵਾਹਿਗੁਰੂ ਸ਼ਬਦ ਜਪਣ ਵਾਲੇ ਵੀ ਧਾਰਨ ਕਰਨ ਵਾਲੇ ਵੀ ਸੱਤ ਹੋ ਜਾਂਦੇ ਹਨ। ਸੁਰਤ ਸੱਤ, ਮਨ ਦੀ ਸੁਰਤ ਨੂੰ ਸ਼ਬਦ ਨਾਲ ਲਾ ਕੇ ਜੋ ਧਿਆਨ ਕੀਤਾ ਜਾਂਦਾ ਹੈ ਔਰ ਧਿਆਨ ਕਰਕੇ ਜੋ ਵਾਹਿਗੁਰੂ ਜੀ ਦੀ ਲਿਵ ਲੱਗਣ ਨਾਲ ਜੋ ਸ਼ਬਦ ਸੁਣਦਾ ਹੈ ਉਹ ਵੀ ਸੱਤ ਹੈ ਤੇ ਵਾਹਿਗੁਰੂ ਜੀ ਦੇ ਨਾਲ ਜੋ ਸੁਰ ਸ਼ਬਦ ਲਾਈ ਦੀ ਏ ਉਸ ਧਿਆਨ ਨੂੰ ਵੀ ਸੱਤ ਹੀ ਆਖੀਦਾ ਹੈ। ਬੁੱਝਣ ਹਾਰ ਕਹੋ ਸੱਤ ਸਭ ਹੋਏ, ਜਿਹੜਾ ਬੁੱਝਦਾ ਹੈ ਖੋਜਦਾ ਹੈ ਜੋ ਮਨ ਦੀ ਵਿਚਾਰ ਕਰਦਾ ਹੈ ਉਸ ਨੂੰ ਇਸ ਸੱਤ ਪੁਰਸ਼ ਵਾਹਿਗੁਰੂ ਜੀ ਦਾ ਛੁਟੇ ਹੀ ਗਿਆਨ ਹੋ ਜਾਂਦਾ ਹੈ। ਗੁਰਦੇਵ ਫਰਮਾਉਂਦੇ ਨੇ ਨਾਨਕ ਸੱਤ ਸੱਤ ਪ੍ਰਭ ਸੋਏ, ਵਾਹਿਗੁਰੂ ਜੀ ਆਪ ਸੱਤ ਹਨ ਸੱਤ ਹਨ।

സമാനം പറഞ്ഞിട്ടായ പയത്തിന്റെ ഒരു പാവോയി ബസാന്ന ജി സ്ത്രീ ഉപജയാതി സമാനി സമാന്ന ബസ് മായി ബസ് ഗടായി താക്കോ പെണ്ണ കഹന ജായി ബൂജ ബൂജണ ഹാരവേക നാരായണ മില നാനക ഏക സത് സ്വരൂപ വാഹിഗുരു ജി ദാ ਅਜਿਹਾ ਸਤ ਸਰੂਪ ਜਿਸ ਗੁਰਮੁਖ ਨੇ ਆਪਣੇ ਹਿਰਦੇ ਵਿਚ ਰੱਖ ਲਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਉਸਨੇ ਕਰਤਾ ਪੁਰਸ਼ ਨੂੰ ਆਪਣੇ ਮਨ ਕਰਕੇ ਜਾਣ ਲਿਆ ਪਛਾਣ ਲਿਆ ਹੈ ਜਾਂ ਕੇ ਹਿਰਦੇ ਵਿਸ਼ਵਾਸ ਆਇਆ ਜਿਸ ਸੇਵਕ ਦੇ ਮਨ ਵਿਚ ਇਹ ਵਿਸ਼ਵਾਸ ਬਣ ਗਿਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਿਸ ਨੇ ਇਹ ਜਾਣ ਲਿਆ ਭਈ ਇਹ ਜੋ ਜਗਤ ਹੈ ਚੱਲਣ ਹਾਰਾ ਹੈ ਇਹ ਜੋ ਮਾਇਆ ਹੈ ਇਹ ਮੋਹਣੀ ਹੈ ਕੇਵਲ ਵਾਹਿਗੁਰੂ ਨਾਮ ਹੀ ਸੱਤ ਹੈ ਜੋ ਮਾਇਆ ਵਿਚ ਨਿਰਲੇਪ ਗੁਣ ਧਾਰਨ ਕਰਕੇ

ਕੇ ਵਾਹਿਗੁਰੂ ਦੇ ਨਾਮ ਨੂੰ ਜਿਸ ਨੇ ਸਤ ਕਰਕੇ ਜਾਣਿਆ ਉਸ ਦੇ ਅੰਦਰ ਇਹ ਵਾਹਿਗੁਰੂ ਜੀ ਦੇ ਗਿਆਨ ਦਾ ਸੰਚਾਰ ਹੋ ਗਿਆ। ਭੈ ਤੇ ਨਿਰਭਉ ਹੋਏ ਬਸਾਨਾ, ਜੀਵ ਭੈ ਵਿੱਚ ਸੀ ਨਿਰਭਉ ਜਪਿਆ, ਇਹ ਨਿਰਭਉ ਦੇ ਰੂਪ ਵਾਲਾ ਹੋ ਗਿਆ। ਨਿਰਭਉ ਜਪੈ ਸਗਲ ਭਉ ਮਿਟੈ, ਜਿਸ ਤੇ ਉਪਜਿਆ ਤਿਸ ਮਾਏ ਸਮਾਨਾ। ਜਿਥੋਂ ਇਹ ਜੀਵ ਬਣ ਕੇ ਆਇਆ ਸੀ, ਇਹ ਆਤਮ ਸਰੂਪ ਤੋਂ ਬਣ ਕੇ ਆਇਆ ਸੀ, ਅੰਤੋ ਗਤਵਾ ਇਹ ਆਪਣੇ ਆਤਮ ਸਰੂਪ ਵਿੱਚ ਸਥਿਤ ਹੋ ਗਿਆ। ਬਸਤ ਮਾਹੇ ਲੇ ਬਸਤ ਗਡਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਜਿਵੇਂ ਆਤਮਾ ਪਰਮਾਤਮਾ ਦਾ ਹੀ ਗੁਣ ਹੈ, ਆਤਮਾ ਔਰ ਪਰਮਾਤਮਾ ਦੇ ਗੁਣ ਸਾਂਝੇ ਹਨ, ਇਸੇ ਤਰ੍ਹਾਂ ਜਿਵੇਂ ਪਾਣੀ ਦਾ ਕਣ ਇੱਕ ਬੂੰਦ ਸਮੁੰਦਰ ਨਾਲ ਮਿਲ ਕੇ ਸਮੁੰਦਰ ਦਾ ਸਰੂਪ ਹੋ ਜਾਂਦੀ ਏ ਤੇ ਮੁੜ ਕੇ ਭਿੰਨਤਾ ਨਹੀਂ ਰਹਿ ਜਾਂਦੀ, ਇਸੇ ਤਰ੍ਹਾਂ ਆਤਮਾ ਜਦੋਂ ਪਰਮਾਤਮਾ ਵਿੱਚ ਲੀਨ ਹੁੰਦੀ ਏ ਤੇ ਪਰਮਾਤਮਾ ਸਰੂਪ ਹੋ ਜਾਂਦੀ ਏ, ਕਿਸੇ ਤਰ੍ਹਾਂ ਦੀ ਕੋਈ ਭਿੰਨਤਾ ਨਹੀਂ ਰਹਿ ਜਾਂਦੀ ਹੈ। ਬੂਝੈ ਬੂਝਣ ਹਾਰ ਬਵੇਕ, ਇਹ ਵਿਚਾਰ ਬੁੱਝਣ ਹਾਰਿਆਂ ਨੇ ਬੁੱਝਿਆ, ਜਾਣਨ ਹਾਰਿਆਂ ਨੇ ਜਾਣਿਆ, ਮਨ ਦੇ ਖੋਜੀਆਂ ਨੇ ਪਾਇਆ ਹੈ ਕਿ ਵਾਹਿਗੁਰੂ ਨਾਮ ਹੀ ਸੱਤ ਹੈ, ਵਾਹਿਗੁਰੂ ਨਾਮ ਹੀ ਸੱਤ ਹੈ। ਨਾਰਾਇਣ ਮਿਲੇ ਨਾਨਕ ਏਕ, ਇਉਂ ਵਾਹਿਗੁਰੂ ਜੀ ਦੇ ਨਾਮ ਜਪਿਆ ਵਾਹਿਗੁਰੂ ਜੀ ਦਾ ਨਾਮ ਮਨ ਦੇ ਹਿਰਦੇ ਅੰਦਰ ਆ ਕੇ ਸਥਿਤ ਹੋ ਜਾਂਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੀ ਸੇਵਕ ਕੈ ਮਨ ਪਰਤੀ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੇ ਸੰਗ,

ਆਉਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਾਧ ਪੈਰਾ। ਮਨ ਮੇਰੇ ਤਿਨਕੀ ਓਟਲੇ, ਐ ਮੇਰੇ ਮਨ ਤੂੰ ਵਾਹਿਗੁਰੂ ਦਾ ਆਸਰਾ ਲੈ। ਮਨ ਤਨ ਆਪਣਾ ਤਿੰਨ ਜਨ ਦੇ, ਆਪਣਾ ਮਨ ਵੀ ਤੇ ਆਪਣਾ ਤਨ ਵੀ ਵਾਹਿਗੁਰੂ ਦੀ ਅਮਾਨਤ ਸਮਝ ਕੇ ਵਰਤ ਲਵੀ, ਵੇਖੀ ਇਸ ਵਿਚ ਖਿਆਨਤ ਨਾ ਕਰੀ। ਇਹ ਵਾਹਿਗੁਰੂ ਨੇ ਤੈਨੂੰ ਤਨ, ਇਸ ਦੇ ਵਿਚ ਸੁੰਦਰ ਮਨ, ਕੇਵਲ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਨ ਵਾਸਤੇ ਤੈਨੂੰ ਦਿੱਤਾ ਏ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਜਿਨ੍ਹਾਂ ਪਿਆਰਿਆਂ ਨੇ ਗੁਰੂ ਦੀ ਆਗਿਆ ਵਿਚ ਰਹਿ ਕੇ ਵਾਹਿਗੁਰੂ ਨਾਮ ਜਪਦਿਆਂ ਹੋਇਆ ਵਾਹਿਗੁਰੂ ਜੀ ਨੂੰ ਪਛਾਣ ਲਿਆ ਹੈ, ਸੋ ਜਨ ਸਰਬ ਥੋਕ ਕਾ ਦਾਤਾ, ਉਹ ਗੁਰਮੁਖ ਵਾਹਿਗੁਰੂ ਦੀ ਕਿਰਪਾ ਨਾਲ ਦਾਤਾ ਮੰਡਣ ਵਾਲਾ ਹੋ ਗਿਆ ਹੈ। ਜਿਸ ਕੀ ਸਰਨ ਸਰਬ ਸੁਖ ਪਾਵੈ, ਜਿਸ ਕੈ ਦਰਸ ਸਭ ਪਾਪ ਮਿਟਾਵੈ, ਇਹੋ ਜੈ ਗੁਰਸਿੱਖ ਪਿਆਰੇ ਜਿਨ੍ਹਾਂ ਵਿਚ ਵਾਹਿਗੁਰੂ ਜੀ ਵਸ ਗਏ ਹਨ, ਉਹਨਾਂ ਦੇ ਕੋਲ ਜੋ ਆਉਂਦਾ ਹੈ ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ। ਤਾਂ ਤੇ ਅਜਿਹਾ ਸੇਵਕਾਂ, ਅਜਿਹਾ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜਿਸ ਕੈ ਦਰਸ ਸਭ ਪਾਪ ਮਿਟਾਵੈ। ਇਨ੍ਹਾਂ ਸੇਵਕਾਂ ਦੇ ਚਰਨਾਂ ਵਿਚ ਰਹਿ ਕੇ, ਸੰਗਤ ਵਿਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਸਾਰਿਆਂ ਪਾਪਾਂ ਨੂੰ ਮਿਟਾ ਲਈਦਾ ਹੈ। ਅਵਰ ਸਿਆਣਪ ਸਗਲੀ ਛਾਡ, ਇਸ ਜਨ ਕੀ ਤੂੰ ਸੇਵਾ ਲਾਗ, ਹੇ ਮਨੁੱਖ ਤੂੰ ਸਾਰੀਆਂ ਹੀ ਸਿਆਣਪਾਂ ਛੱਡ ਦੇ, ਇਹ ਤੇਰੇ ਕਿਸੇ ਕੰਮ ਨਹੀਂ ਆਉਣੀਆਂ, ਤੂੰ ਕੇਵਲ ਇੱਕ ਵਾਹਿਗੁਰੂ ਦਾ ਨਾਮ ਜਪਿਆ ਕਰ। ਅਵਰ ਸਿਆਣਪ ਸਗਲੀ ਛਾਡ, ਇਸ ਜਨ ਕੀ ਤੂੰ ਸੇਵਾ ਲਾਗ, ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਕਰ, ਤੇ ਸਾਧ ਸੰਗਤ ਵਿਚ ਰਹਿ ਕੇ ਸੇਵਾ ਕਰਿਆ ਕਰ। ਆਵਣ ਜਾਣ ਨਾ ਹੋਵੀ ਤੇਰਾ, ਤੂੰ ਮੁੱਕ ਜਾਵੇਂਗਾ, ਆਵਾਗਮਨ ਤੋਂ ਪਾਰ ਉਤਰ ਜਾਏਗਾ, ਮੁਕਤੀ ਦੁਆਰੇ ਚਲਾ ਜਾਏਗਾ, ਮਨ ਤੇਰਾ ਸੁਖੀ ਹੋ ਜਾਵੇਗਾ, ਵਾਹਿਗੁਰੂ ਜੀ ਦਾ ਦਰਸ਼ਨ ਪ੍ਰਾਪਤ ਹੋ ਜਾਵੇਗਾ। ਨਾਨਕ ਤਿਸ ਜਨ ਕੇ ਪੂਜੋ ਸਜ ਪੈਰਾ, ਤਾਂ ਤੇ ਗੁਰਸਿੱਖੋ ਗੁਰਦੇਵ ਫਰਮਾਉਂਦੇ ਹਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੋ ਜੀ। ਸਲੋਕ ਸਤਿ ਪੁਰਖ ਜਿਨ

ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਰੇ ਗੁਰ ਬਚਨੀ ਹਰ ਨਾਮ ਉਚਰ ਹੈ ਸਤਿਗੁਰ ਸਿੱਖੈ ਬੰਧਨ ਕਾਟੇ ਗੁਰੂ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖ ਕੌ ਨਾਮ ਧਨ ਦੇ ਗੁਰੂ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਪੰਥ ਸਵਾਰੇ ਨਾਨਕ ਸਤਿਗੁਰ ਸਿੱਖ ਕੌ ਜੀ ਨਾਲ ਸੁਮਾਰੈ ਗੁਰੂ ਸਾਹਿਬ ਗੁਰੂ ਅਰਜਨ ਮਹਾਰਾਜ ਜੀ ਫਰਮਾ ਰਹੇ ਹਨ ਸਤ ਵਾਹਿਗੁਰੂ ਨੂੰ ਜਿਸ ਨੇ ਜਾਣ ਲਿਆ ਹੈ ਉਸ ਦਾ ਨਾਮ ਹੀ ਸਤਿਗੁਰੂ ਹੈ ਤੇ ਅਜਿਹੇ ਸਤਿਗੁਰੂ ਦੀ ਸੰਗਤ ਵਿਚ ਜੋ ਰਹਿੰਦਾ ਹੈ ਉਸ ਦਾ ਬੇੜਾ ਪਾਰ ਹੋ ਗਿਆ ਹੈ ਉਹ ਵਾਹਿਗੁਰੂ ਨਾਮ ਜਪਦਾ ਹੈ ਤੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਭਵ ਸਾਗਰ ਤੋਂ ਪਾਰ ਉਤਰ ਗਿਆ ਹੈ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸਤਿਗੁਰੂ ਜੀ ਜਿਨ੍ਹਾਂ ਸਤ ਨੂੰ ਜਾਣ ਲਿਆ ਹੈ ਉਹ ਆਪਣੇ ਸੇਵਕਾਂ ਦੀ ਪ੍ਰਿਤਪਾਲਨਾ ਕਰ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call
4: ਸਰੀਰ ਸਵਸੁਖੇ ਸਨ

तो निर्वेद से बढ़कर और खिलना मुरझाना बनस्ते न खाओ के शुरू हो, लखा हजारा साल की लंबी यात्रा तो बाद यात्रा बड़ी लंबी रूपहीन बुद्धहीन मोय पर वेतन दूर तया जीव आत्मा बड़ी दूर तो आई बड़ी लंबी यात्रा समय के हिसाब नाल स्थान के हिसाब नाल बड़ी दूर तो यात्रा आरंभ हुई है। मैं सवेरे हिसाब आप शरण करा रहे हैं दूरियां दो तरह की समय की दूरी हजार दो हजार दस हजार साल पहले शुरू होगी और होगी यात्रा समय की दूरी स्थान की दूरी जिससे है इसमें पहले एक पशु से वनस्पति से पत्थर से स्थान के लिए दो दूरियां कठिनाई लागू हो जाएंगी। मुझे प्रदेशन दूर गया और दूरों में यात्रा बड़ी लंबी बहुत लंबी इन यात्रा प्रकृति ने कराई सुते से कराई ठहरे कराई पत्थर ऊपरों कोमल होकर मिट्टी बनता गया और वनस्पति की शक्ल पर तैयार कर गया। वनस्पति विकसित होते गई प्रकृति इसमें दौड़ते गई इसे विशेष भाग फिर पशु पक्षियों की शक्ल देकर प्रकृति उन्होंने विकसित कर दी गई पशुओं का विकास शरीर जरा रूप है वो है हाथी घोड़ा गौ हंस मऊ वनस्पति का जो शिखर का स्वरूप है वो है चंदन केसर कुछ होल फूल देगा इन विकास प्रकृति सुबह से कर दी है इस दिन वनस्पति का कोई अपना चुनाव नहीं है किसी पत्थर की कोई अपनी मेहनत नहीं है किसको के प्रकृति वनस्पति पशु पक्षियों के रूप में प्रकट हुई फिर कोई वनस्पति का जापक नहीं एक कोई उसकी मेहनत नहीं कोई उसका उद्यम उपराजा नहीं है प्रकृति का नियम प्रकृति ने ऐसा किया फिर लंबी यात्रा तो बाद जन्म मरण की लंबी श्रृंखला तो बाद पशु पक्षी मन की शक्ल देख रहे मनुष्य के अंदर तीन ही संभावना छुटिया ने मनुख मनुख की तरह जी सकता है मनुख पशु की तरह जी सकता है मनुख परमात्मा की तरह जी सकता है तीन ही संभावना छुटिया अगर इसने यत्न किया मेहनत की कि प्रभु की बख्शिश होगी अगे गया कि प्रभु के मांग फिर लंबी यत्न ही ना किया अगे जाएगा और पीछे जाने की भी रुचि ना होगी कि मनुष्य की कर दीजिए क्योंकि इसके अंदर इंसानियत है इसके अंदर मनुखता है मनुख पर ठीक है मनुखा की तरह की है जिसे पिछले मुड़ जाते हैं उन्होंने बारे कह देता कि है ते मनुख कबीर कह रहे हैं हूं मैं राम हो गया कबीर कबीर नहीं गया कबीर देखा कबीर कबीर नहीं गया कबीर से एक बूंद
ਰਾਮ ਰੂਪੀ ਸਾਗਰ ਦੇ ਸ਼ਰੀਨ ਹੋ ਕੇ ਜਾਣ ਅਬ ਤੋ ਜਾਗਰ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣ। ਹੁਣ ਮੈਂ ਰਾਮ ਹੋ ਗਿਆ ਕਬੀਰ ਕਬੀਰ ਨਹੀਂ ਗਿਆ। ਕਬੀਰ ਦੇ ਇੱਕ ਬੋਧ ਸੀ ਰਾਮ ਰੂਪੀ ਸਾਗਰ ਦੇ ਜ਼ਮੀਨ ਹੋ ਕੇ ਰਾਮ ਅਬ ਤੋ ਜਾਗਰ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣ। ਮਨੁੱਖ ਦਾ ਰਾਮ ਹੋ ਜਾਣਾ ਇਹਦੀ ਕੋਈ ਕਿਸਮਤ ਹੈ, ਮਨੁੱਖ ਦਾ ਸ਼ੈਤਾਨ ਹੋ ਜਾਣਾ ਪਸ਼ੂ ਹੋ ਜਾਣਾ ਇਹਦੀ ਬਦਕਿਸਮਤ। ਕਹਿੰਦੇ ਨੇ ਮੁੱਠੀ ਭਰ ਰੇਤ ਦੇ ਨਾਲ ਦਰਿਆਵਾਂ ਦੇ ਰਹਿਣ ਨਹੀਂ ਹੋਏ। ਵਗਦਾ ਹੋਇਆ ਦਰਿਆ ਹੈ, ਮੈਂ ਮੁੱਠੀ ਭਰ ਰੇਤ ਮਿੱਟੀ ਚੁੱਕਦਾ ਆਖਣ ਰੇਤ ਨਾਲ ਰੋਕਣਾ ਨਹੀਂ। ਮੁੱਠੀ ਭਰ ਰੇਤ ਦੇ ਨਾਲ ਵਗਦੇ ਹੋਏ ਦਰਿਆ ਉਹਨਾਂ ਦੇ ਬਹਿਣ ਨਹੀਂ। ਜ਼ਿੰਦਗੀ ਦਾ ਬਹਾਵ ਛੋਟੀਆਂ ਛੋਟੀਆਂ ਗੱਲਾਂ ਕਰਕੇ ਰੁਕਿਆ ਹੋਇਆ। ਮਨੁੱਖ ਦਾ ਪਰਮਾਤਮਾ ਹੋਣਾ ਭਗਵਾਨ ਹੋਣਾ ਔਖਾ ਹੋਇਆ। ਛੋਟੀਆਂ ਛੋਟੀਆਂ ਇਹ ਕੰਮ ਹੋ ਜਾਏ ਫਿਰ ਅੰਮ੍ਰਿਤ ਵੇਲੇ ਉੱਠਾਂ। ਪੁਰਾਣਾ ਮਸਲਾ ਹੱਲ ਹੋ ਜਾਏ ਫਿਰ ਅੰਮ੍ਰਿਤ ਚੱਖਾਂ। ਪੁਰਾਣੀਆਂ ਜ਼ਿੰਮੇਵਾਰੀਆਂ ਨਿਭ ਜਾਣ ਫਿਰ ਗੁਰਦੁਆਰੇ ਜਾਇਆ ਕਰਾਂਗੇ। ਇਹ ਮਨੁੱਖ ਕਦੇ ਨਹੀਂ ਜਾ ਸਕੇਗਾ। ਪਤਾ ਕਿਉਂ? ਲਹਿਰਾਂ ਤੋਂ ਬਿਨਾਂ ਸਾਗਰ ਨਹੀਂ ਆਉਣਾ, ਨਹੀਂ ਸਮੱਸਿਆਵਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਣੀ, ਰੁਕਾਵਟਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਣੀ, ਠੋਕਰਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੁੰਦੀ, ਦੁੱਖਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਹੁੰਦੀ। ਇੱਕ ਲਹਿਰ ਮਿਟ ਗਈ ਦੂਜੀ, ਇੱਕ ਦੁੱਖ ਮਿਟ ਗਿਆ ਦੂਜਾ ਪੈ ਜਾ, ਇੱਕ ਸਮੱਸਿਆ ਹੱਲ ਹੋ ਗਈ ਦੂਜੀ। ਕਿਤਨੇ ਸਾਰੇ ਆਪ ਬੈਠੇ ਹੋਏ ਇੱਕ ਗੱਲ ਨੂੰ ਸਤਿਗੁਰਾਂ ਦੀ ਹਜ਼ੂਰੀ ਐਲਾਨੀਆਂ ਕਹਿ ਰਿਹਾ, ਦੁੱਖਾਂ ਤੋਂ ਰਹਿ ਕੋਈ ਵੀ ਨਹੀਂ ਹੈ ਮੇਰੇ ਸਮੇਂ। ਜਿਹੜੀ ਬੇੜੀ ਸਾਗਰ ਦੇ ਚਾਹੇ ਪਤਨ ਜਿਤਨੀਆਂ ਲਹਿਰਾਂ ਨਾਲ ਟਕਰਾਏ ਟਕਰਾਏ, ਇਸ ਵਾਸਤੇ ਕਬੀਰ ਕਹਿੰਦੇ ਨੇ ਅਜੇ ਤੂੰ ਸੰਸਾਰ ਦੇ ਚਾਹੇ ਤਰ੍ਹਾਂ ਤਰ੍ਹਾਂ ਦੀਆਂ ਲਹਿਰਾਂ ਸਮੱਸਿਆਵਾਂ ਤੇਰੇ ਨਾਲ ਟਕਰਾ ਰਹੀਆਂ ਨੇ, ਪਤਾ ਨਹੀਂ ਕਿਤੇ ਡੁੱਬ ਹੀ ਨਾ ਜਾਣ ਹੰਕਾਰ ਨਾ ਕਰ। ਕਬੀਰ ਗਰਵ ਨਾ ਕੀਜੀਏ, ਰੰਗ ਨਾ ਹਸੀਏ ਕੋਏ, ਅਗਵਾਂ ਤੋਂ ਨਾ ਉਸ ਸਮੁੰਦਰ ਨੇ ਕਿਆ ਜਾਣਾ, ਕਿਆ ਪਤਾ ਨਾ ਕਿਹੜੀ ਲੈ ਤੈਨੂੰ ਡੋਲ ਕੇ ਰੱਖ ਲੈ ਵਰ ਕੋ ਲੈ ਤਬਾਹ। ਲਹਿਰਾਂ ਤੋਂ ਬਿਨਾਂ ਸਾਗਰ ਨਹੀਂ ਆਉਂਦਾ, ਸਮੱਸਿਆਵਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਆਉਂਦੀ, ਸੰਸਾਰ ਨਹੀਂ ਆਉਂਦਾ। ਕੋਈ ਨਾ ਕੋਈ ਸਮੱਸਿਆ ਕਰੇ, ਲਹਿਰਾਂ ਸ਼ਾਂਤ ਹੋ ਜਾਣ ਤਾਂ ਮੈਂ ਬੇੜੀ ਤੋੜਾਂਗਾ, ਸਮੱਸਿਆਵਾਂ ਮੇਰੀਆਂ ਹੱਲ ਹੋ ਜਾਣ ਤਾਂ ਮੈਂ ਜਪ ਤਪ ਕਰਾਂਗਾ, ਆਪਣੇ ਕਦੇ ਨਹੀਂ ਕਰਨਾ ਕਦੇ ਨਹੀਂ ਕਰਨਾ। ਜਿਹੜੇ ਇਸ ਤਰ੍ਹਾਂ ਦੇ ਸੋਚਣ ਵਾਲੇ ਨੇ ਰੁਕੇ ਹੋਏ ਨੇ, ਹੋ ਸਕਦਾ ਖਤਰੇ ਦੇ ਪਿੱਛੇ ਹੀ ਨਾ ਹੋ ਜਾਣ। ਮੈਂ ਐਸਾ ਨਹੀਂ ਕਹਿੰਦਾ ਜਿਹੜੀ ਬੇੜੀ ਚੱਲੇਗੀ ਲਹਿਰਾਂ ਮਿਟ ਜਾਣਗੀਆਂ, ਲਹਿਰਾਂ ਨਹੀਂ ਟਕਰਾਉਣਗੀਆਂ, ਲਹਿਰਾਂ ਟਕਰਾਉਣਗੀਆਂ। ਬੇੜੀ ਡੋਲੇਗੀ ਪਤਾ ਨਹੀਂ ਬਰਦਾਸ਼ਤ ਕਰੋਗੇ ਕਿ ਨਹੀਂ। ਮੈਂ ਨਹੀਂ ਕਹਿੰਦਾ ਸਤਸੰਗ ਦੇ ਆਉਣ ਨਾਲ, ਕਥਾ ਕੀਰਤਨ ਸੁਣਨ ਨਾਲ, ਬਾਣੀ ਪੜ੍ਹਨ ਨਾਲ ਤੁਹਾਡੇ ਦੁੱਖ ਮਿਟ ਜਾਣਗੇ, ਨਹੀਂ ਮਿਟਣਗੇ। ਇਹ ਝੂਠੀਆਂ ਤਸੱਲੀਆਂ
ਜਿੰਨੇ ਚਿਰ ਤੱਕ ਬੇੜੀ ਸਮੁੰਦਰ ਦੇ ਹੈ ਲਹਿਰਾਂ ਟਕਰਾਉਣਗੀਆਂ, ਜਿੰਨੇ ਚਿਰ ਤੱਕ ਮਨੁੱਖ ਜਿੰਦਾ ਹੈ ਸਮੱਸਿਆਵਾਂ ਟਕਰਾਉਣਗੀਆਂ, ਬਦਲਦੀਆਂ ਸਮੱਸਿਆਵਾਂ ਬ੍ਰਹਮ ਗਿਆਨੀਆਂ ਦੀਆਂ ਵੀ ਹੁੰਦੀਆਂ, ਸਮੱਸਿਆਵਾਂ ਅਵਤਾਰਾਂ ਦੀਆਂ ਵੀ ਹੁੰਦੀਆਂ, ਸਮੱਸਿਆਵਾਂ ਆਮ ਸਾਧਾਰਨ ਮਨੁੱਖਾਂ ਦੀ ਵੀ ਹੁੰਦੀਆਂ। ਪਰ ਭਾਵੇਂ ਲਹਿਰ ਵੀ ਤੂਫਾਨ ਵੀ ਹੋਵੇ, ਇੱਕ ਸੰਤ ਇੱਕ ਭਗਤ ਜ਼ਿੰਦਗੀ ਦੀ ਬੇੜੀ ਨੂੰ ਰੋਕਦਾ ਨਹੀਂ, ਚੱਪੂ ਚੜ੍ਹਾਈ ਲੇਕਿਨ ਕੁਛ ਉਡੀਕ ਕਰਦਾ ਹੈ, ਲਹਿਰਾਂ ਸ਼ਾਂਤ ਹੋ ਜਾਣ ਫਿਰ ਚੱਲਾਂਗੇ, ਇੱਕ ਦਿਨ ਜ਼ਿੰਦਗੀ ਦਾ ਹੀ ਅੰਤ ਹੋ ਜਾਂਦਾ ਲਹਿਰਾਂ ਦੇ ਸ਼ਾਂਤ ਹੋ ਗਈ, ਮਰਦੇ ਦਮ ਤੱਕ ਕੋਈ ਨਾ ਕੋਈ ਲਹਿਰ ਟਕਰਾਏ, ਮਰਦੇ ਦਮ ਤੱਕ ਕੋਈ ਨਾ ਕੋਈ ਸਮੱਸਿਆ ਟਕਰਾਏ, ਹੱਲ ਕਰਾ ਲਓ ਅਵਰ ਤੇ ਹੱਲ ਨਹੀਂ ਨਿਕਲਣਾ, ਝੂਠ ਹੈ ਸਭ ਸਦੀ ਝੂਠ ਹੈ ਪੰਡਿਤ ਮਹਾਰਾਜ ਤੇ ਅਜਮੇਰੀ ਬਾਬੇ ਕੋਲ, ਸੌ ਸੌ ਸਮੱਸਿਆਵਾਂ ਹੋਰ ਪੈਦਾ ਜੀਵਨ ਸਰਵ ਬਣਿਆ ਬਣਿਆ। ਮੁਖਤਸਰ ਮੈਂ ਅਰਜ ਕਰਾਂ ਮੁੱਠੀ ਹਰ ਰੇਤ ਦੇ ਨਾਲ ਦਰਿਆਵਾਂ ਦੇ ਵਹਿਣ ਨਹੀਂ, ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਨੂੰ ਰੋਕਿਆ ਹੈ, ਜਿੱਥੇ ਮੂਰਖਾਂ ਦੀ ਦੁਨੀਆਂ ਚ ਇਹ ਵੀ ਹੋਵੇ ਕਿ ਕੁਰਸੀ ਤੇ ਬੈਠ ਕੇ ਲੰਗਰ ਛੱਕ ਰਿਹਾ ਇਹ ਮਨੁੱਖ ਹੈ, ਇਹ ਥੱਲੇ ਬੈਠ ਕੇ ਛੱਕ ਰਿਹਾ ਇਹ ਗੁਰਮੁਖ ਹੈ, ਮੈਂ ਥੱਲੇ ਬੈਠਣ ਵਾਲੇ ਵੀ ਬੜੇ ਕਠੋਰ ਦੇਖੇ ਨੇ, ਪੱਤਰ ਦਿਲ ਦੇਖੇ, ਕੁਛ ਕੁਛ ਨਿੱਕੀਆਂ ਨਿੱਕੀਆਂ ਗੱਲਾਂ ਨੇ ਛੋਟੀਆਂ ਛੋਟੀਆਂ ਗੱਲਾਂ ਨੇ, ਮਸਲੇ ਕੋਈ ਹੱਲ ਵੀ ਕਰ ਰਹੇ ਪਰ ਅੰਦਰ ਦੀ ਬੇਚੈਨੀ ਹੰਕਾਰ ਮਸਲੇ ਹੱਲ ਨਹੀਂ ਕਰਦੇ, ਨਹੀਂ ਕਰਦੇ ਨਿੱਕੀਆਂ ਨਿੱਕੀਆਂ ਗੱਲਾਂ ਨੇ ਛੋਟੀਆਂ। ਮੈਂ ਫਿਰ ਅਰਜ਼ ਕਰਾਂ ਮੁੱਠੀ ਭਰ ਰੇਤ ਦੇ ਨਾਲ ਦਰਿਆਵਾਂ ਦੇ ਵਹਿਣ ਨਹੀਂ ਰੁਕਦੇ, ਨਿੱਕੀਆਂ ਨਿੱਕੀਆਂ ਗੱਲਾਂ ਨੇ ਮੂਰਖਾਂ ਨੂੰ ਰੋਕਿਆ ਹੈ, ਨਹੀਂ ਛੋਟੀਆਂ ਛੋਟੀਆਂ ਗੱਲਾਂ ਚ ਉਲਝ ਕੇ ਰਹਿ ਰੁਕਦੇ। ਮਨੁੱਖ ਸਰੀਰ ਤੇ ਪ੍ਰਕਿਰਤੀ ਚਲਾ ਲਏਗੀ, ਮਨੁੱਖ ਕਿਤਨੀ ਵੀ ਬ੍ਰੇਕਾਂ ਦਾ ਨਹੀਂ ਰੁਕੇਗਾ, ਬਚਪਨਾ ਜਵਾਨੀ ਦੀ ਗੱਲ ਹੈ, ਜਵਾਨੀ ਬੁਢੇਪੇ ਦੀ ਗੱਲ ਹੈ, ਬੁਢੇਪਾ ਕਬਰ ਦੀ ਗੱਲ ਜਾਏਗਾ, ਕਿਸਾ ਦੀ ਗੱਲ ਜਾਏਗਾ, ਇਹ ਪ੍ਰਕਿਰਤੀ ਗੱਲ ਹੈ ਕਿ ਸਾਨੂੰ ਕਰਨ ਦੀ ਲੋੜ ਨਹੀਂ, ਪ੍ਰਕਿਰਤੀ ਗੱਲ ਪ੍ਰਕਿਰਤੀ ਹੀ ਜਵਾਨ ਨੂੰ ਬੁੱਢਾ ਬਣਾ ਰਹੀ ਹੈ, ਪ੍ਰਕਿਰਤੀ ਹੀ ਮੌਤ ਦਾ ਸੰਦੇਸ਼ਾ ਲਿਆ ਰਹੀ ਹੈ। ਕਦਮ ਲੇਕਿਨ ਮੈਂ ਅੱਜ ਤਰ੍ਹਾਂ ਪ੍ਰਕਿਰਤੀ ਸਾਡੇ ਮਨ ਨੂੰ ਨਹੀਂ ਚਲਾਏ, ਨਹੀਂ ਚਲਾਏ ਸਾਡੀ ਸੁਰਤ ਨੂੰ ਪ੍ਰਭੂ ਦੇ ਨਾਲ ਉੱਤੇ ਨਹੀਂ ਚਲਾਏ, ਕਦੇ ਨਹੀਂ ਚਲਾਇਆ। ਮੈਂ ਪਹਿਲੇ ਅੱਜ ਕੀਤੀ ਸੀ ਤਨ ਅਤੇ ਭੋਜਨ ਹੈ ਖੁਰਾਕ, ਹੋਰ ਕੁਛ ਵੀ ਨਹੀਂ, ਚੱਕਰ ਇੰਨਾ ਪੈਣਾ ਬਹੁਤ ਕੁਛ ਨਹੀਂ, ਖੁਰਾਕ ਭੋਜਨ ਹੈ, ਸਾਨੂੰ ਬਣਿਆ ਵੀ ਭੋਜਨ ਦੋ ਹੈ, ਮਾਂ ਕੀ ਰਤ ਪਿਤਾ ਬਿਨ ਧਾਰਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਮਾਂ ਦਾ ਹੋਂ ਪਿਤਾ ਦਾ ਦਿਨ, ਮਾਂ ਕੀ ਰਤ ਪਿਤਾ ਬਿਨ ਧਾਰਾ, ਬਿੰਦ ਤੇ ਜਿਨ ਬਿੰਦ ਕਿਰਿਆ ਅਗਨ ਕੁੰਡ ਰਹਾ ਹੈ, ਰਸਤ ਬਿੰਦ ਕਰ ਨਿਮਿਆ ਅਗਨ ਉਦਰ ਬਣਿਆ, ਕਿਉਂਕਿ ਰਸਤ ਬਿੰਦ ਦਾ ਉਦਰ ਹੈ, ਬਿੰਦ ਕੀ ਸੀ ਪਹਿਲੇ ਖੂਨ ਸੀ, ਖੂਨ ਪਹਿਲੇ ਕੀ ਸੀ ਖੁਰਾਕ ਸੀ, ਖੁਰਾਕ ਪਹਿਲੇ ਕੀ ਸੀ ਭੋਜਨ, ਪਹਿਲੇ ਕੀ ਸੀ ਖਾਦ ਸੀ ਮਿੱਟੀ ਸੀ, ਹੋ ਗਈ ਤਨ ਤੇ ਮਿੱਟੀ ਚ ਮਿੱਟੀ ਹੋ ਜਾਏ ਸਭ ਦਾ ਹੋ ਜਾਂਦਾ, ਪਸ਼ੂ ਪਕਸ਼ੀਆਂ ਦਾ ਵੀ ਮਿੱਟੀ, ਪਰ ਮਨੁੱਖ ਸਿਰਫ ਮਿੱਟੀ ਨਹੀਂ, ਇਸ ਮਿੱਟੀ ਦੇ ਜੋਤ ਹੈ,
मन तुम दो स्वरूप है अपना बोल बचा हाथ नूर गर्दन आलंग है नूर नूर की अपनी यात्रा है मिट्टी मिट्टी च मिले उस तो पहले नूर नूर लीन हो जाए उस कहने जीवन मुक्त क्योंकि मन की यात्रा संपूर्ण हो गई है तन की यात्रा संपूर्ण है तन कवरते चिता से पहुंच के राग खास होके अपनी यात्रा संपूर्ण करता है मन योग योग होके परमात्मा होके अपनी यात्रा संपूर्ण करता है मिट्टी च मिट्टी तारे हो जाते ज्योत दे ज्योत को ज्योति ज्योत को संपूर्ण दाए किसी किसी नसीब अधूरे जमदे ने अधूरे जीवदे ने अधूरे ही मरते लेकिन आख्या जाता है पूरा हो गया है पूरा हर मरे दिन पूरा हो गया है कतई नहीं जमया अधूरा से जीविया भी अधूरा है फिर मरिया भी अधूरा है तन खास होया है मन नूर नहीं तन मिट्टी देख मिट्टी हो गया है मन जोत देख जोत नहीं अधूरा मरे फिर परमात्मा बख्शिश करता है मन में फिर तन मिलता है फिर तन मिलता फिर मौका देता है परमात्मा मनुख तो थकता नहीं बार बार मौका देता है बार बार जाने जम जम मरे मरे फिर जाने बार लेकिन हर दफा ऐसा होता है मन अधूरा जमता है मनुख ही बच्चा अधूरा ही नहीं जमता पैर है नहीं चल सकता मुंह में दंद भी कोई नहीं जबान है बोल नहीं सकता हाथ है कुछ भी नहीं कर सकता मां के बोल चाहे भी नहीं पता है मेरी मां अधूरा जमे है यकीन जाना अधूरा ही जीवता है अधूरा ही मरता मन जोग से जोग हो जाए अजय मिट्टी मिट्टी मिट्टी नहीं हुई उन्होंने कहने नहीं जीवन मुक्त है जीवदियां जीव मुक्त है और जीवदियां जीव जो मुक्त नहीं होया मर के कोई मुक्त नहीं एक भी नहीं पढ़ते रहो हमें उसे जिसे शब्द गुरुमुख जन्म सवार दरगे चले पता नहीं कहे नरना छोटे गया जो जीवनिया जी स्वर्गवास नहीं होया मर के स्वर्गवास नहीं हो गया जो जीवनिया जी सच दिल से लीन होके सचखंड वासी नहीं होया मर के कोई सचखंड वासी नहीं पर पीता की जाए सचखंड मुर्दिया जोड़ देता है क्योंकि जीवदा जागदा से आकर जीवदा ही उठकर ले जाए तो मुर्दिया सचखंड जोड़ देता है इस वास्ते किसी जीवदे जागदे मनुख नु कह के देखो परमात्मा तेन सच खंड वासी करे कहते देखो कहने टूट के कहना कहने को क्योंकि झूठ खंड जी रहे हैं तो झूठ खंड जीण दिया कई जन्मां तो झूठ जी रहे हैं झूठ के खंड कौन सच खंड लिया वासी बंदा तो लगन नहीं चेता नहीं उदम नहीं मैं करा जन्म

ਕਿ ਇਹ ਗੁਣ ਨਾਮ ਸੁਖਮਨੀ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ।

Why,

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਤਨ ਤਨ ਅੰਮ੍ਰਿਤ ਹੇਤ ਬਾਬਾ ਦੀਪ ਸਿੰਘ ਜੀ ਨੌਜਵਾਨ ਸੇਵਕ ਸਭਾ ਵੱਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੇ ਕਮਾਨ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਉਪਰੰਤ ਸੇਵਕਾਂ ਨੇ ਨਵੇਂ ਸਾਲਾਂ ਦੀਆਂ ਖੁਸ਼ੀਆਂ ਅੰਦਰ ਇਹ ਕਾਰਜ ਕਰਵਾਏ। ਆਓ ਰਲ ਮਿਲ ਕੇ ਸ਼ਬਦ ਪੜ੍ਹੀਏ ਮਿੱਤਰ ਪਿਆਰਿਆਂ ਨੂੰ ਹਾਲ ਮਰੀਦਾਂ ਦਾ ਕਹਿਣਾ।

Why do I do it?

0: ਗੁਰੂ ਪਿਆਰੇ ਸਾਹਿਬ ਸਿੰਘ ਜੀ ਇੰਨੀ ਸੇਵਾ ਪ੍ਰਵਾਨ ਕਰਨਾ, ਹੋਈਆਂ ਫੁੱਲਾਂ ਦੀ ਆਪ ਬਖਸ਼ਣ ਯੋਗ ਬਖਸ਼ ਲੈਣਾ, ਅਸੀਸਾ ਦੇਣਾ, ਗਾਂ ਤੂੰ ਇਸੇ ਤਰ੍ਹਾਂ ਆਪ ਸੰਗਤਾਂ ਦੇ ਦਰਸ਼ਨ ਕਰ ਜਾਈਏ, ਗੁਰੂ ਚਰਨਾਂ ਦੀ ਹਾਜ਼ਰੀ ਸੇਵਾ ਗੁਰੂ ਘਰ ਦੀ ਸੇਵਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हटिया गुरु को बिन बिन सिंह

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵੱਡੇ ਭਾਗਾਂ ਵਾਲੇ ਹਾਂ, ਕਰਮਾਂ ਵਾਲੇ ਹਾਂ, ਗੁਰੂ ਦੀ ਗੋਦ ਵਿੱਚ ਬੈਠੇ ਹਾਂ। ਸਾਹਿਬਾਂ ਦੇ ਬੜੇ ਸੋਹਣੇ ਪ੍ਰਮਾਣ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਕੀਮਤੀ ਸਮਾਂ ਕੱਢ ਕੇ ਆਏ ਹਾਂ, ਗੁਰਚਰਨਾਂ ਦੇ ਵਿੱਚ ਬੈਠੇ ਹਾਂ। ਆਓ ਥੋੜੇ ਜਿਹੇ ਸਮੇਂ ਦਾ ਜਾਪ ਸਤਨਾਮ ਵਾਹਿਗੁਰੂ ਦਾ ਚਰਨਾਂ ਦੇ ਨਾਲ ਜੁੜੀਏ। ਉਸ ਤੋਂ ਉਪਰੰਤ ਜੋ ਗੁਰੂ ਦੀ ਆਗਿਆ ਸ਼ਬਦ ਸਰਵਣ ਕਰਾਂਗੇ। ਕੋਈ ਰਸਨਾ ਖਾਲੀ ਨਾ ਰਹੇ, ਰਲ ਮਿਲ ਕੇ ਜਾਪ ਕਰਨਾ ਹੈ। ਆਓ

ਧੰਨ ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਨਾਲ ਹੀ ਨਵਾਂ ਸਾਲ ਮਨਾ ਰਹੇ ਹਾਂ। ਆਓ ਸਤਿਗੁਰ ਦੇ ਚਰਨਾਂ ਦੇ ਨਾਲ ਆਪਣਾ ਮਨ ਜੋੜੀਏ। ਜੋ ਸਾਹਿਬ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਕ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। ਆਓ ਸ਼ਬਦ ਦੇ ਨਾਲ ਜੁੜੀਏ, ਰਲ ਮਿਲ ਕੇ, ਕੋਈ ਰਸਨਾ ਖਾਲੀ ਨਾ ਰਹੇ।

ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਸ਼ਰਨ ਵਿੱਚ ਆਉਣ ਦੀ ਸਾਨੂੰ ਜਾਚ ਦੱਸੀ। ਇਤਿਹਾਸਕਾਰ ਲਿਖਦਾ ਦੋ ਮਿੱਤਰ ਸਨ, ਇੱਕ ਭਾਈ ਸੁਜਾਨ ਚੰਦ ਤੇ ਇੱਕ ਹਕੀਮ ਮੁਸਲਮਾਨ ਕਵੀ। ਦੋਨੋਂ ਮਿੱਤਰ ਨੇ ਪਰ ਖਾਲਸਾ ਜੀ ਦੋਨੋਂ ਦੁਖੀ ਨੇ। ਮੁਸਲਮਾਨ ਕਵੀ ਕਹਿੰਦਾ ਕਿ ਮੈਂ ਬੜਾ ਵੱਡਾ ਕਵੀ ਹਾਂ ਪਰ ਮੇਰਾ ਮਾਣ ਸਤਿਕਾਰ ਨਹੀਂ, ਕੋਈ ਸਤਿਕਾਰ ਨਹੀਂ ਕਰਦਾ, ਬੜਾ ਵੱਡਾ ਕਵੀ ਹਾਂ। ਤੇ ਜਿਹੜਾ ਸੁਜਾਨ ਚੰਦ ਹਕੀਮ ਹੈ ਉਹ ਕਹਿਣ ਲੱਗਾ ਮੈਂ ਲੋਕਾਂ ਦਾ ਇਲਾਜ ਕਰਦਾ ਹਾਂ ਪਰ ਮੇਰਾ ਆਪਣਾ ਇਲਾਜ ਨਹੀਂ ਹੈਗਾ। ਕੀ ਨਹੀਂ ਇਲਾਜ ਹੈਗਾ? ਕਹਿਣ ਲੱਗਾ ਕਿ ਮੇਰਾ ਮਨ ਭਟਕਦਾ ਹੈ, ਇਹ ਭਟਕਣੋਂ ਨਹੀਂ ਅੜ। ਦੋਨੋਂ ਮਿੱਤਰ ਵਿਚਾਰਾਂ ਕਰਦੇ ਨੇ। ਇੱਕ ਦਿਨ ਸਮਾਂ ਆ ਗਿਆ, ਮੁਸਲਮਾਨ ਕਵੀ ਕਹਿਣ ਲੱਗਾ ਸੁਜਾਨ ਚੰਦ ਨੂੰ ਕਿ ਮੈਂ ਆਪਣਾ ਰਾਹ ਲੱਭ ਲਿਆ। ਕਹਿਣ ਲੱਗਾ ਕੀ? ਕਹਿਣ ਲੱਗਾ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਬਿਰਾਜਮਾਨ ਨੇ, ਉਹ ਕਵੀਆਂ ਦਾ ਬੜਾ ਸਤਿਕਾਰ ਕਰਦੇ ਨੇ, 52 ਕਵੀਆਂ ਦਾ ਆਪਣੇ ਦਰਬਾਰ ਦੇ ਵਿੱਚ ਰੱਖੇ ਨੇ। ਕਹਿਣ ਲੱਗਾ ਮੈਂ ਵੀ ਉਹਨਾਂ ਦੀ ਸ਼ਰਨ ਚੱਲਿਆ। ਆ ਖਾਲਸਾ ਜੀ, ਸ਼ਰਨ ਆਉਣ ਦੀ ਜਾਚ ਸਿੱਖਿਓ, ਗੁਰੂ ਦੇ ਚਰਨਾਂ ਵਿੱਚ ਕਿਸ ਤਰ੍ਹਾਂ ਆਪਾਂ ਆਉਣਾ। ਆਪਾਂ ਨਵਾਂ ਸਾਲ ਮਨਾ ਰਹੇ ਹਾਂ, ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਗੁਰੂ ਦੀ ਸ਼ਰਨ ਵਿੱਚ ਆਉਣਾ, ਆਪਣਾ ਸਾਲ ਜਿਹੜਾ ਸੋਹਣਾ ਬਤੀਤ ਹੋਵੇਗਾ। ਖਾਲਸਾ ਜੀ, ਕਵੀ ਕਹਿਣ ਲੱਗਾ ਕਿ ਮੈਂ ਉੱਥੇ ਜਾ ਰਿਹਾ ਹਾਂ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਰਨ ਵਿੱਚ। ਸੁਜਾਨ ਚੰਦ ਕਹਿਣ ਲੱਗਾ ਇੱਕ ਤੂੰ ਹੀ ਮੇਰਾ ਮਿੱਤਰ ਹੈ, ਤੇਰੇ ਬਿਨਾਂ ਮੇਰਾ ਕੋਈ ਨਹੀਂ ਇੱਥੇ, ਮੈਂ ਇੱਥੇ ਰਹਿ ਕੇ ਕੀ ਕਰਨਾ, ਮੈਂ ਨਹੀਂ ਚੱਲਦਾ ਹਾਂ। ਦੋਨੋਂ ਮਿੱਤਰ ਚੱਲ ਪਏ ਨੇ। ਖਾਲਸਾ ਜੀ ਪੈਂਡੇ ਨੂੰ ਤੈਅ ਕਰਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਜਾ ਪਹੁੰਚੇ ਨੇ। ਇਸੇ ਤਰ੍ਹਾਂ ਸਤਿਗੁਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਗੱਦੀ ਤੇ ਬਿਰਾਜਮਾਨ ਨੇ, ਬੜੀ ਲੰਮੀ ਕਤਾਰ ਲੱਗੀ ਹੈ ਦਰਸ਼ਨਾਂ ਵਾਸਤੇ, ਲੈਣ ਵਿੱਚ ਦੋਨੋਂ ਮਿੱਤਰ ਲੱਗ ਨੇ। ਜਿਸਲੇ ਲੈਣ ਵਿੱਚ ਲੱਗੇ ਨੇ ਕਤਾਰ ਦੇ ਵਿੱਚ, ਜਿਸਲੇ ਮੁਸਲਮਾਨ ਕਵੀ ਦੀ ਵਾਰੀ ਆਈ, ਨਮਸਕਾਰ ਕੀਤੀ, ਕਹਿਣ ਲੱਗਾ ਪਾਤਸ਼ਾਹ ਮੈਂ ਬੜਾ ਵੱਡਾ ਕਵੀ ਹਾਂ ਪਰ ਮੇਰਾ ਕੋਈ ਸਤਿਕਾਰ ਨਹੀਂ। ਪਾਤਸ਼ਾਹ ਨੇ ਆਸ਼ੀਰਵਾਦ ਦਿੱਤਾ, ਨਾਲ ਕਹਿ ਦਿੱਤਾ ਤੈਨੂੰ ਰਹਿਣ ਦੀ ਜਗ੍ਹਾ ਮਿਲੇਗੀ, ਕੱਪੜਾ ਰੋਟੀ ਹਰ ਚੀਜ਼ ਮਿਲੇਗੀ, ਕਿਸੇ ਗੱਲ ਦੀ ਤੰਗੀ ਨਹੀਂ ਆਵੇਗੀ। ਖਾਲਸਾ ਜੀ ਫਿਰ ਵਾਰੀ ਆਈ ਸੁਜਾਨ ਚੰਦ ਦੀ। ਜਿਸਲੇ ਸੁਜਾਨ ਚੰਦ ਅੱਗੇ ਆਇਆ, ਨਮਸਕਾਰ ਕੀਤੀ, ਗੱਲ ਦੇ ਵਿੱਚ ਪੱਲਾ ਪਾ ਕੇ ਦੋਨੋਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਪਾਤਸ਼ਾਹ ਮੇਰਾ ਮਨ ਭਟਕਦਾ, ਇਹ ਭਟਕਣੋਂ ਨਹੀਂ ਹਟਦਾ, ਮੈਂ ਹਕੀਮ ਹਾਂ, ਲੋਕਾਂ ਦਾ ਇਲਾਜ ਕਰਦਾ ਹਾਂ ਪਰ ਮੇਰਾ ਜਿਹੜਾ ਮਨ ਭਟਕਦਾ ਮੈਂ ਇਹਦਾ ਇਲਾਜ ਨਹੀਂ ਕਰ ਸਕਦਾ। ਗੱਜ ਕੇ ਆਖੋ ਸਤਨਾਮ, ਇਹਦਾ ਇਲਾਜ ਮੇਰੇ ਕੋਲ ਨਹੀਂ ਹੈ, ਇਹ ਤੁਸੀਂ ਕਰ ਸਕਦੇ ਹੋ। ਖਾਲਸਾ ਜੀ ਸੁਭਾਵ ਸੀ ਬੋਲੇ ਪਾਤਸ਼ਾਹ ਸੁਜਾਨ ਚੰਦ, ਜੇ ਤੇਰਾ ਮਨ ਭਟਕਦਾ ਹੈ ਨਾ ਤੂੰ ਇੱਥੋਂ ਭੱਜ ਜਾ, ਇੱਥੋਂ ਚਲਿਆ ਜਾ। ਕਹਿਣ ਲੱਗਾ ਪਾਤਸ਼ਾਹ ਕਿੱਥੇ ਜਾਵਾਂ, ਸਾਰੇ ਦਰ ਛੱਡ ਕੇ ਆਇਆ। ਕਿਉਂ? ਖਾਲਸਾ ਜੀ ਸਨਮਾਨ ਕਰਦੇ ਨੇ ਬਾਣੀ ਦੋਹਰੇ, ਸਗਲ ਦੁਆਰ ਤੋਂ ਛਾੜ ਕੇ ਗਏ ਉਹ ਤੁਹਾਰੋ ਦੁਆਰ। ਕਹਿਣ ਲੱਗਾ ਸਾਰੇ ਦਰ ਛੱਡ ਕੇ ਤੇਰੇ ਦਰ ਤੇ ਆਇਆ ਹਾਂ, ਕਿੱਥੇ ਜਾਵਾਂ, ਦੂਸਰੀ ਵਾਰੀ ਬੇਨਤੀ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ ਤੈਨੂੰ ਕਿਹਾ ਇੱਥੋਂ ਭੱਜ ਜਾ, ਨਹੀਂ ਭੱਜਿਆ। ਫਿਰ ਕਹਿਣ ਲੱਗਾ, ਜਿਸਲੇ ਤੀਸਰੀ ਵਾਰੀ ਕਿਹਾ, ਫਿਰ ਖਾਲਸਾ ਜੀ ਪਾਤਸ਼ਾਹ ਨੇ ਕਿਹਾ ਤੈਨੂੰ ਗੁੱਸੇ ਨਾਲ ਥੋੜਾ ਜਿਹਾ ਕਿਹਾ ਕਿ ਤੈਨੂੰ ਕਿਹਾ ਇੱਥੋਂ ਭੱਜ ਜਾ। ਖਾਲਸਾ ਜੀ ਜਿਹੜੇ ਸੁਜਾਨ ਚੰਦ ਭੱਜਿਆ, ਸਵੇਰ ਦਾ ਭੱਜਿਆ, ਸ਼ਾਮਾਂ ਤੱਕ ਭੱਜਿਆ ਹੀ ਜਾਂਦਾ। ਇੱਕ ਪਿੰਡ ਆਇਆ, ਠੇਡਾ ਲੱਗਾ, ਮੂਧੜੇ ਮੂੰਹ ਡਿੱਗਾ, ਬੇਹੋਸ਼ ਹੋ ਗਿਆ। ਪਿੰਡ ਦੇ ਕੁਛ ਲਾਕ ਆਏ, ਉਹਨਾਂ ਮੂੰਹ ਦੇ ਵਿੱਚ ਪਾਣੀ ਪਾਇਆ, ਹੋਸ਼ ਦੇ ਵਿੱਚ ਲਿਆਂਦਾ ਤੇ ਖਾਲਸਾ ਜੀ ਬੇਹੋਸ਼ੀ ਦੇ ਵਿੱਚ ਹੀ ਉਹਨੂੰ ਭਾਕਿਆ ਆਈ। ਪਾਤਸ਼ਾਹ ਨੇ ਕਿਹਾ ਜੀ ਫਿਰ ਪਿੰਡ ਤੂੰ ਆਣ ਕੇ ਡਿੱਗਾ ਹੈ ਨਾ, ਇਸ ਪਿੰਡ ਕੋਈ ਹਕੀਮ ਨਹੀਂ ਹੈ, ਇਹਨਾਂ ਦਾ ਤੂੰ ਰੋਗੀਆਂ ਦਾ ਇਲਾਜ ਕਰਨਾ ਮੁਫ਼ਤ ਤੇ ਨਾਲ ਜਲ ਦੀ ਸੇਵਾ ਕਰਨੀ ਹੈ ਤੇ ਨਾਲੇ ਨਾਮ ਜਪਣਾ। ਖਾਲਸਾ ਜੀ ਹੋਸ਼ ਦੇ ਵਿੱਚ ਲਿਆਂਦਾ, ਪੁੱਛਿਆ ਲੋਕਾਂ ਨੇ ਕਿੱਥੋਂ ਆਇਆ, ਕਹਿਣ ਲੱਗਾ ਮੈਨੂੰ ਪਾਤਸ਼ਾਹ ਨੇ ਭੇਜਿਆ, ਮੈਂ ਹਕੀਮ ਹਾਂ, ਤੁਹਾਡੇ ਪਿੰਡ ਕੋਈ ਹਕੀਮ ਨਹੀਂ, ਮੈਂ ਇੱਥੋਂ ਦੇ ਰੋਗੀਆਂ ਦਾ ਇਲਾਜ ਕਰਾਂਗਾ। ਪਿੰਡ ਦੇ ਬਾਹਰ ਸਰਨ ਪਾ ਲਈ ਹੈ, ਖਾਲਸਾ ਜੀ ਨਾਲ ਠੰਡਾ ਜਲ ਰੱਖ ਲਿਆ ਹੈ, ਜੰਗਲ ਵਿੱਚ ਜਾਂਦਾ ਹੈ,
ਜੜੀਆਂ ਬੂਟੀਆਂ ਲਿਆਉਂਦਾ ਹੈ, ਉਹਨਾਂ ਦੀ ਦਵਾਈ ਬਣਾ ਕੇ ਰੋਗੀਆਂ ਨੂੰ ਦਿੰਦਾ ਹੈ ਤੇ ਖਾਲਸਾ ਜੀ ਜਿਹੜੇ ਰੋਗ ਨੂੰ ਉਹ ਪੂਰੀ ਦਿੰਦਾ ਹੈ। ਨਾਲ ਕਹਿੰਦਾ ਪਤਾ ਕੀ ਕਹਿੰਦਾ ਹੈ? ਕਹਿਣ ਲੱਗਾ ਜਿੰਨੇ ਪੂਰੀ ਖਾਣੀ ਹੈ ਸਭ ਤੋਂ ਪਹਿਲਾਂ ਕੀ ਕਹਿਣਾ ਹੈ? ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਹਿਲੋਂ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਹੈ ਤੇ ਫਿਰ ਪੂਰੀ ਖਾਣੀ ਹੈ। ਖਾਲਸਾ ਜੀ ਜਿਹੜਾ ਕਹਿੰਦਾ ਸੀ ਮੇਰਾ ਮਨ ਭਟਕਦਾ ਹੈ, ਅੱਜ ਉਹਨੇ ਛੰਨ ਪਾਈ ਹੈ, ਜਲ ਠੰਡਾ ਰੱਖਿਆ ਹੈ, ਨਾਲੇ ਰੋਗੀਆਂ ਦੀ ਸੇਵਾ ਕਰਦਾ ਹੈ, ਨਾਲੇ ਨਾਮ ਜਪਾਉਂਦਾ ਹੈ। ਆਹ ਗੁਰੂ ਦੀ ਸ਼ਰਨ ਵਿੱਚ ਆਪਾਂ ਵੀ ਆਣ ਕੇ ਜਾ ਸਕੀਏ। ਤੇ ਖਾਲਸਾ ਜੀ ਫਿਰ ਸਮਾਂ ਆਇਆ, ਕਿਉਂ ਸਮਾਂ ਥੋੜਾ ਦਿੱਤਾ ਦਾਸ ਨੂੰ ਬੋਲਣ ਵਾਸਤੇ, ਆਪਾਂ ਥੋੜੇ ਜਿਹੇ ਸਮੇਂ ਦੇ ਵਿੱਚ ਸਮਾਪਤੀ ਕਰਨੀ ਹੈ, ਜਿੰਨਾ ਟਾਈਮ ਦਿੱਤਾ ਉਹਨੇ ਟਾਈਮ ਦੇ ਵਿੱਚ ਆਪਾਂ ਸਮਾਪਤੀ ਕਰਨੀ। ਤੇ ਖਾਲਸਾ ਜੀ ਜਿਸ ਵੇਲੇ ਉੱਥੋਂ ਦੇ ਲੋਕ ਆਉਂਦੇ ਪਿੰਡ ਦੇ, ਉਹ ਸਜਾਨ ਚੰਦ ਜੀ ਆਣ ਕੇ ਪਾਤਸ਼ਾਹ ਦੇ ਕੋਲ ਬੜੀ ਸਿਫਤ ਕਰਦੇ ਨੇ ਕਿ ਸਜਾਨ ਚੰਦ ਜਿਹੜਾ ਹਕੀਮ ਬਹੁਤ ਹੀ ਚੰਗਾ ਹੈ, ਰੋਗੀਆਂ ਦੀ ਬੜੀ ਸੇਵਾ ਕਰਦਾ, ਮੁਫ਼ਤ ਸੇਵਾ ਕਰਦਾ, ਕੋਈ ਪੈਸਾ ਨਹੀਂ ਲੈਂਦਾ ਤੇ ਫ੍ਰੀ ਸੇਵਾ ਕਰਦਾ। ਤੇ ਖਾਲਸਾ ਜੀ ਫਿਰ ਪਾਤਸ਼ਾਹ ਉੱਤੇ ਸਮਾਂ ਆਇਆ, ਫਿਰ ਆਪ ਚੱਲ ਕੇ ਘੋੜੇ ਤੇ ਗਏ ਤੇ ਖਾਲਸਾ ਜੀ ਭਾਈ ਸਜਾਨ ਚੰਦ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾ ਕੇ ਆਪਣੇ ਚਰਨਾਂ ਦੇ ਨਾਲ ਲਾ ਲਿਆ। ਤਾਂਹੀ ਉਹ ਸਾਹਿਬ ਪ੍ਰਮਾਣ ਕਰਦੇ ਨੇ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲੈ ਹਮਾਰੀ। ਜਿਹੜਾ ਸਜਾਨ ਚੰਦ ਕਹਿੰਦਾ ਸੀ ਮੇਰਾ ਮਨ ਭਟਕਦਾ, ਮਨ ਭਟਕਣੋਂ ਅੜ ਗਿਆ, ਚਰਨਾਂ ਦੇ ਨਾਲ ਜੁੜਿਆ, ਸਿਮਰਨ ਕਰਦਾ, ਇਸ ਤਰ੍ਹਾਂ ਗੱਲ ਕਰਦਾ, ਆਓ ਆਪਾਂ ਵੀ ਰਲ ਮਿਲ ਕੇ ਗੱਲ ਕਰੀਏ।

ਸਾਹਿਬਾਂ ਦੇ ਚਰਨਾਂ ਬੇਨਤੀਆਂ ਇਸ ਤਰ੍ਹਾਂ ਕਰਨੀਆਂ ਚਾਹੀਦੀਆਂ ਨੇ, ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਸ਼ੁਕਰਾਨੇ ਦੀਆਂ। ਇੱਕ ਮਾਤਾ ਬਜ਼ੁਰਗ ਦਰਬਾਰ ਦੇ ਵਿੱਚ ਆਈ, ਇਸ ਤਰ੍ਹਾਂ ਪਾਤਸ਼ਾਹ ਦਸਵੇਂ ਗੱਦੀ ਤੇ ਬਿਰਾਜਮਾਨ ਨੇ ਤੇ ਖਾਲਸਾ ਜੀ ਉਸ ਮਾਤਾ ਬਜ਼ੁਰਗ ਨੇ ਆਣ ਕੇ ਨਮਸਕਾਰ ਕਰਕੇ ਤੇ ਰੋਣਾ ਸ਼ੁਰੂ ਕਰ ਦਿੱਤਾ। ਜਿਸ ਨੇ ਰੋਣਾ ਸ਼ੁਰੂ ਕੀਤਾ ਤੇ ਪਾਤਸ਼ਾਹ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਇਸ ਮਾਤਾ ਨੂੰ ਪੁੱਛੋ, ਇਹ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਜੋ ਵੀ ਆਉਂਦਾ ਝੋਲੀਆਂ ਭਰ ਕੇ ਜਾਂਦਾ ਜਾਂ ਹੱਸਦਾ ਜਾਂਦਾ, ਪਰ ਗੁਰੂ ਨਾਨਕ ਦੇ ਦਰਬਾਰ 'ਚ ਆਣ ਕੇ ਕੋਈ ਰੋਂਦਾ ਨਹੀਂ। ਗੱਜ ਕੇ ਆਖੋ ਸਤਨਾਮ, ਕੋਈ ਨੀ ਰੋਂਦਾ ਆਣ ਕੇ। ਮਾਤਾ ਨੂੰ ਪੁੱਛੋ ਕਿਉਂ ਰੋਂਦੀ ਹੈ ਤੇ ਖਾਲਸਾ ਜੀ ਜਿਸਲੇ ਸੇਵਕਾਂ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਤੈਨੂੰ ਕੋਈ ਧੀ ਪੁੱਤਰ ਚਾਹੀਦਾ ਜਾਂ ਧਨ ਦੌਲਤ ਚਾਹੀਦੀ ਹੈ, ਇਹ ਪਾਤਸ਼ਾਹ ਬੜੇ ਬਖਸ਼ਿੰਦ ਨੇ, ਜੋ ਮੰਗਣਾ ਹੀ ਮੰਗ ਲੈ ਤੇ ਜੋ ਵੀ ਮੰਗੇਗੀ ਸੋ ਮਿਲੇਗਾ, ਪਰ ਤੂੰ ਰੋ ਨਾ। ਪਰ ਖਾਲਸਾ ਜੀ ਜਿਸਨੇ ਸੇਵਕਾਂ ਨੇ ਇੰਨੀ ਬੇਨਤੀ ਕੀਤੀ ਨਾ ਤੇ ਮਾਤਾ ਨੇ ਹੋਰ ਉੱਚੀ ਰੋਣਾ ਸ਼ੁਰੂ ਕਰ ਦਿੱਤਾ, ਹੋਰ ਦੁਹਾੜੇ ਪਾਉਣ ਲੱਗ ਪਈ। ਪਾਤਸ਼ਾਹ ਨੇ ਫਿਰ ਸੇਵਕਾਂ ਨੂੰ ਬੇਨਤੀ ਕੀਤੀ, ਹੁਕਮ ਕੀਤਾ ਕਿ ਇਹਨੂੰ ਪੁੱਛੋ ਮਾਤਾ ਨੂੰ ਕਿਉਂ ਰੋਣੀ ਹੈ। ਪਰ ਖਾਲਸਾ ਜੀ ਜਿਸਲੇ ਦੂਸਰੀ ਵਾਰੀ ਸੇਵਕਾਂ ਨੇ ਮਾਤਾ ਨੂੰ ਪੁੱਛਿਆ ਤੇ ਉਹਨੇ ਹੋਰ ਰੋਣਾ ਉੱਚੀ ਸ਼ੁਰੂ ਕਰ ਦਿੱਤਾ, ਤੇ ਜਿਸਲੇ ਉੱਚੀ ਰੋਣਾ ਹੋਰ ਸ਼ੁਰੂ ਕਰ ਦਿੱਤਾ, ਫਿਰ ਦੇਖਿਆ ਦੁਹਾੜੇ ਪਾਉਂਦੀ ਹੈ, ਮਾਤਾ ਚੁੱਪ ਨਹੀਂ ਕਰਦੀ। ਤੇ ਖਾਲਸਾ ਜੀ ਪਾਤਸ਼ਾਹ ਆਪ ਗੱਦੀ ਤੋਂ ਉੱਠ ਕੇ ਆਏ, ਤਖ਼ਤ ਤੋਂ ਆਣ ਕੇ ਮੋਢਿਆਂ ਤੋਂ ਫੜਿਆ, ਹੌਸਲਾ ਦਿੱਤਾ, ਮਾਤਾ ਇਸ ਦਰਬਾਰ 'ਤੇ ਆਣ ਕੇ ਤੂੰ ਕਿਉਂ ਰੋਣੀ ਹੈ, ਇੱਥੇ ਆਣ ਕੇ ਕੋਈ ਰੋਂਦਾ ਨਹੀਂ, ਇੱਥੋਂ ਹੱਸਦਾ ਜਾਂਦਾ, ਝੋਲੀਆਂ ਭਰ ਕੇ ਲੈ ਜਾਂਦਾ, ਤੈਨੂੰ ਕੋਈ ਧੀ ਪੁੱਤਰ ਚਾਹੀਦਾ ਉਹ ਲੈ ਲੈ, ਤੈਨੂੰ ਧਨ ਦੌਲਤ ਚਾਹੀਦੀ ਉਹ ਲੈ ਲੈ, ਪਰ ਰੋ ਨਾ। ਪਰ ਖਾਲਸਾ ਜੀ ਮਾਤਾ ਨੇ ਰੋਂਦੀ ਰੋਂਦੀ ਆਖਿਆ, ਪਾਤਸ਼ਾਹ ਮੇਰਾ ਵੱਡਾ ਪੁੱਤਰ ਤੇਰੀ ਫੌਜ ਦੇ ਵਿੱਚ ਸੀ ਤੇ ਜ਼ਾਲਮਾਂ ਦਾ ਟਾਕਰਾ ਕਰਦਾ ਉਹ ਸ਼ਹੀਦੀ ਪਾ ਗਿਆ। ਜਿਸਨੇ ਇੰਨੀ ਗੱਲ ਕਹੀ ਤੇ ਪਾਤਸ਼ਾਹ ਕਹਿਣ ਲੱਗੇ, ਫਿਰ ਤੈਨੂੰ ਪੁੱਤਰ ਦੇ ਦਈਏ ਜੇ ਤੇਰਾ ਪੁੱਤਰ ਸ਼ਹੀਦ ਹੋ ਗਿਆ। ਕਹਿਣ ਲੱਗੇ ਪਾਤਸ਼ਾਹ ਨਹੀਂ, ਜਿਹੜਾ ਵੱਡਾ ਸ਼ਹੀਦੀ ਪਾ ਗਿਆ ਉਹ ਤੇ ਆਪਣਾ ਜੀਵਨ ਸਫਲਾ ਬਣਾ ਗਿਆ। ਤੇ ਕਹਿਣ ਲੱਗੀ ਜਿਹੜਾ ਮੇਰਾ ਛੋਟਾ ਪੁੱਤਰ ਆ ਨਾ ਉਹ ਮੰਜੀ ਤੇ ਬਿਮਾਰ ਪਿਆ, ਬੜਾ ਵੱਡਾ ਰੋਗ ਲੱਗਾ, ਉੱਠ ਨਹੀਂ ਸਕਦਾ, ਜੇ ਕਿਰਪਾ ਕਰਨੀ ਹੈ ਉਹਨੂੰ ਤੰਦਰੁਸਤੀ ਬਖਸ਼ੋ, ਉਹ ਵੀ ਤੰਦਰੁਸਤ ਹੋ ਕੇ ਤੇਰੀ ਫੌਜ ਦੇ ਵਿੱਚ ਭਰਤੀ ਹੋਵੇ ਤੇ ਗੁਰੂ ਵਾਲਾ ਬਣ ਕੇ ਜ਼ਾਲਮਾਂ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਪਾਵੇ, ਫਿਰ ਮੈਨੂੰ ਖੁਸ਼ੀ ਮਿਲਦੀ ਹੈ। ਗੱਜ ਕੇ ਆਖੋ ਸਤਨਾਮ। ਖਾਲਸਾ ਜੀ ਦਰ ਤੋਂ ਆਹ ਪਛਾਣ ਕੇ ਮੰਗਿਆ ਕਰੋ, ਪਰ ਬੜੇ ਮਾਤਾ ਪਿਤਾ ਚੰਗੇ ਨੇ, ਬੜੇ ਵੱਡੇ ਭਾਗ ਚੰਗੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਸੁਖੀ, ਬੱਚਿਆਂ ਨੂੰ ਇਸ ਸੁਖੀ ਵਾਲੇ ਪਾਸੇ ਲਾਇਆ, ਉਹਨਾਂ ਦੇ ਬੜੇ ਵੱਡੇ ਕਰਮ ਨੇ, ਬੜੇ ਭਾਗ ਨੇ। ਆਓ ਦੋ ਤੁਕਾਂ ਦੇ ਨਾਲ ਰਲ ਕੇ ਆਪਾਂ ਸ਼ਬਦ ਗ੍ਰਹਿਣ ਕਰਨਾ ਕਿ ਆਪਦੀ ਸ਼ਰਨ ਦੇ ਵਿੱਚ ਆਏ ਹਾਂ ਤੇ ਚਰਨਾਂ ਦੇ ਨਾਲ ਸਾਨੂੰ ਜੋੜ ਲਈ, ਕੋਈ ਵੀ ਰਸਨਾ ਖਾਲੀ ਨਾ ਰਹੇ, ਸਿਰਫ ਦੋ ਤੁਕਾਂ ਇੱਕ ਮਿੰਟ ਦੇ ਵਿੱਚ ਪੜ੍ਹ ਕੇ ਆਪਾਂ ਸਮਾਪਤੀ ਕਰਨੀ ਹੈ। ਆਓ ਕੋਈ ਰਸਨਾ ਖਾਲੀ ਨਾ ਰਹੇ।

ਇੰਨੀ ਕੁ ਸੇਵਾ ਪ੍ਰਵਾਨ ਕਰਦੇ ਹੋਏ ਖਾਸ ਕਰਕੇ ਪ੍ਰਿੰਸੀਪਲ ਸਾਹਿਬ ਸਰਦਾਰ ਦਲਜੀਤ ਸਿੰਘ, ਸਰਦਾਰ ਬਲਵਿੰਦਰ ਸਿੰਘ ਤੇ ਹੋਰ ਵੀ ਜੋ ਨੌਜਵਾਨ ਸੇਵਕ ਸਭਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਸ ਨੂੰ ਨਵਾਜਿਆ ਹੈ, ਕੀਮਤੀ ਸਮਾਂ ਦਿੱਤਾ ਹੈ, ਇੰਨੀ ਕੁ ਸੇਵਾ ਪ੍ਰਵਾਨ ਕਰਦੇ ਹੋਏ ਹਾਂ। ਆਈਆਂ ਸੰਗਤਾਂ ਵੱਲੋਂ ਇੱਥੋਂ ਦੇ ਪ੍ਰਬੰਧ ਜਨਾਂ ਵੱਲੋਂ ਕੀਰਤਨ ਭੇਟਾ ਬੇਅੰਤ ਮਾਇਆ ਚਾਰ ਖਜ਼ਾਨੇ ਭਰਪੂਰ ਕਰਨ, ਇਸੇ ਤਰ੍ਹਾਂ ਦਰ ਘਰ ਦੀ ਸੇਵਾ ਬਖਸ਼ਣ, ਗੁਰਚਰਨਾਂ ਦੇ ਨਾਲ ਇਸੇ ਤਰ੍ਹਾਂ ਆਪਾਂ ਜੁੜੇ ਰਹਿਣਾ ਹੈ, ਉਹ ਇਹ ਬੁਲਾ ਦੀ ਖਿਮਾ ਕਰਨੀ, ਰੱਜ ਵੱਜ ਕੇ ਫਤਿਹ ਬੁਲਾਓ ਆਖੋ, ਵਾਹਿਗੁਰੂ ਜੀ ਕਾ ਖਾਲਸਾ।

हम अवगुण परे एक गुण नाही अमृत साढ़ विखाय विखाय

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ

ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਈ ਰਹਾਂ ਦੇਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਹਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਬਣਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹ ਹੁਕਮੀ ਹੁਕਮ ਜੁਗਾਂ ਜੁਗਾਂਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਈ ਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀਐ ਜਿਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਓਂਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵਹਿ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਰਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗਚਾਰੇ ਯਾਰ ਜਾਂ ਹੋਰ ਦਸਾਉਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾ ਉਰ ਖਾਏ ਕਹਿ ਜਾ ਸਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਕਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਏ ਸਤਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਤਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ

ਸਦਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ

ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲ ਰੂਪ, ਖੇਤੀ ਦਾਤ ਜਾਣਾ ਕੌਣ ਕੋ।

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਧਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

ਨਾਨਕ ਵਡਾਇਆ ਕੀ ਹੈ ਆਪੇ ਜਾਣੇ ਆਪ। ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ, ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ ਗੜਹਾ, ਛੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੈ। ਅੰਤ ਨਾ ਸਿਰਤੀ ਕਰਨ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਬਾਰਾ ਵਾਰ। ਅੰਤ ਕਾਰਨ ਕੇ ਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੇ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇ ਵੜੇ ਆਪ ਤੇ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ। ਕਿਤੇ ਮੰਗੈ ਜੋ ਦਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖਬਦ ਟੈਂ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਏ। ਕਿਤਿਆਂ ਦੁੱਖ ਭੋਗ ਸਦਮਾਰ, ਇਹ ਪੇਦਾਤ ਤੇਰੀ ਦਾਤਾਰ। ਬੰਦ ਖਲਾਸੀ ਪਾਣਾ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕੋ ਆਖਣ ਪਾਹੇ, ਉਹ ਜਾਣੈ ਜਿਤੀਆਂ ਮੂੰਹ ਖਾਏ। ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇ।

అమల గుణముల వ్యాపారు అమల వ్యాపారి అమల పండారు అమల లాభముల లజాహి అమల పాయముల సుమాహి అమల ధర్మముల దివాణు అమల తోలముల పరవాణు అమల వక్షీషముల నిశాణ అమల కర్మముల పరమాణు అమలముల కన జాయి ఆఖ ఆఖ రహిల విలాయి ఆఖ వేద పాఠ పురాణ ఆఖ పడే కరే వఖ్యాణ ఆఖ బ్రహ్మే ఆఖ ఇంద ఆఖ గోపీ తె గోవింద ఆఖ ఈశ్వర ఆఖ సిద్ధ ఆఖ గీతే గీతే బుద్ధ ఆఖ దానవ ఆఖ దేవ ఆఖ సుర నర మున్ జన సేవ కేతే ఆఖ ఆఖణ పాహే కేతే కహ కహ ఉఠ ఉఠ జాయ ఏతే కీతే హోర కరే ఆఖ న సకహ కేహి కే జేవడ పావే తేవడ ਨਾਨਕ ਜਾਣੈ ਸੱਚਾ ਸੋਇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਅਸਰ ਗਾਵਾ ਰੰਗ ਆਵਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪਰੀ ਸੋ ਕਹੀ ਆਨਾਉ ਕੇਤੇ ਗਾਵਣ ਹਾਰੇ ਗਾਵੈ ਤੋ ਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਾਇਲੇ ਗਾਵਨ ਰਤਨੋ ਪਾਏ ਤੇਰੇ ਆਠ ਛੜ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਘਰ ਰੱਖੇ ਤਾਰੇ ਸਹੀ ਤੁਧਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜੈ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਪਣਾ ਜਿਵ ਤਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਜੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਹੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਕੋਵੇਸ਼ ਭਗਤ ਗਿਆਨ ਦਇਆ ਭੰਡਾਰਨ ਕਰਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਗੀਰ ਦਿਸ ਦਿਆ।

যুগ যুগে কোবেশ এক মাই যুগত ব্যাহী তঞ্চিল প্রবাণ এক সংসারী এক ভণ্ডারী এক লাই দিবাণ জিব তিস ভাবে তবে চলাবে জিব হোবে ফুরমাণ ওহ বেখে ও না নদর না আবে বহুতা হে বিডাণ আদেশ তিস আদেশ আদ অনিল অনাদ নাহত যুগ যুগে কোবেশ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸ ਹੋਈ ਕਾਵਾਰ ਹਰ ਘਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਦ ਜੁਗ ਜੁਗ ਇੱਕ ਹੋਵੇਸ਼ ਇੱਕ ਦੂਜੀ ਬਹੁ ਲੱਖ ਹੋ ਹੈ ਲੱਖ ਹੋ ਮੈਂ ਲੱਖ ਵੀਸ਼ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤਰਾਹ ਪਦ ਪਵੜੀਆਂ ਚੜੀਆਂ ਆਇਆ ਕੇਸ ਸੁਣ ਗੱਲਾਂ ਆਕਾਸ ਕੀ ਗਿਟਾਇਆ ਰੀਸ ਨਾਨਕ ਨਦਰੀ ਪਾਈ ਹੈ ਗੋੜੀ ਗੂੜਾ ਠੀਸ ਆਖਣ ਜੋਰ ਜਪਣੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨਿਜ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾਟ ਕੜੀ ਹੈ ਰੂਪ ਰੰਗ ਕੇਵੇਸ਼ ਖੇਤੀ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਮੰਡਲ ਵੇਸ਼ ਕੇਤੇ ਸਦ ਬੁੱਧਨਾਥ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਆਂ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪੁੱਛਦਾਏ ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੈ ਘੜੀ ਹੈ ਸੁਰਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨਾ ਕਥਨੇ ਜਾਹੀ ਨਾ ਉਹ ਮਰਹਿ ਨਾ ਠੱਗ ਜਾਹੇ ਤਿਨ ਕੈ ਰਾਮ ਬਸ ਮਨ ਮਾਹੀ ਤਿੱਥੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਪੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰ ਜਸਨਿਹਾਰ ਅਹਿਰਣ ਮਤ ਬੇਦ ਹਥਿਆਰ ਪਾਓ ਖਲਾਗਨ ਤਪਦਾਓ ਪਾਂਡਾ ਪਾਓ ਅੰਮ੍ਰਿਤ ਉਦਿਤ ਤਟਾਲ ਘੜੀ ਆਏ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਣ ਮਤਭੇਦ ਹਥਿਆਰ ਪਾਉ ਖਲਾਗਨ ਤਪਦਾਓ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀ ਐ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾ

ਕੇਤੀ ਛੁੱਟੀ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਜੀ। ਓ ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਤ ਪ੍ਰਸਾਦ। ਚੱਕਰ ਚਿਹ ਨਰ ਬਰੰਜਾ ਤਿਅਰ ਪਾਤ ਨਹਿਨ ਜਿਹੇ ਰੂਪ ਰੰਗ ਅਰੇਖ ਪੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਪਉ ਪ੍ਰਕਾਸ਼ ਮਿਤ ਹੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸਹਾਣ ਗਣੇ ਜੈ। ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਾਇਤ। ਤਵ ਸਰਬ ਨਾਮ ਕਥੈ ਕਵਣੁ ਕਰਮ ਨਾਮ ਵਰਣਤ ਸਮਾਤ ਭੁਜੰਗ ਪ੍ਰਯਾਤ ਛੰਦ। ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਅਨੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਥਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੀ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੇ ਨਮਸਤੰਗਾ ਪਾਰੇ ਨਮਸਤੰਗ ਸੁਏਕਾ ਨਮਸਤੰਗਾ ਨੇਕਾ ਨਮਸਤੰਗਾ ਭੂਤੇ ਨਮਸਤੰਗਾ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਖਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਧਾਪੇ ਨਮਸਤੰਗ ਅਧਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਾਸ ਧਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਾਸ ਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਾਸਤ ਦਿਆਲੇ ਨਮਸਤੰਗ ਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਗਰਦਾਰੰਗ ਨਮੋ ਸਰਬ ਤੰਦੇ ਨਮੋ ਅਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਗ ਪ੍ਰਸਾਦ ਅਰੂਪ ਹੈ ਅਨੂਪਾਂ ਜੂਹ ਪੂਹਾਂ ਲੇਖ ਬੇਖਾ ਨਾਮ ਕਾਮ ਹੈ ਅਦੇਹ ਅਪੇਹ ਜੀਤਾਂ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗਾ ਸਰਗ ਹੈ ਅਨਿਲ ਹੈ ਅਨਾਦ ਹੈ ਜੇ ਆਜ਼ਾਦ ਹੈ ਅਜਨਮ ਹੈ ਵਰਨ ਭੂਤਾਂ ਪਰਨ ਹੈ ਅਗੰਜ ਹੈ ਪੰਜ ਹੈ ਜੂਜ ਹੈ ਚੰਜ ਹੈ ਅਮੀਗ ਹੈ ਰਫੀਕ ਹੈ ਤੰਦ ਹੈ ਬੰਦ ਹੈ ਨਿਰਭੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਾਹ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ

ਭਜੰਗ ਪ੍ਰਯਾਤ ਸ਼ੰਭ ਨਮੋ ਸਰਵ ਮਾਨੇ ਸਮਾਸ ਦਿਨ ਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਵਣੇ ਅਨੰਗੀ ਅਨਾਥੀ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧੀ ਸਰੂਪੇ ਬਰਭੰਗੀ ਪਰਮਾਥੇ ਸਮਾਧੀ ਬਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ ਨਮੋ ਸਹਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਭਗਤੇ ਅਪੇਖੀ ਅਪਰਮੇ ਅਪੋਗੀ ਭਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾ ਤਨ ਸ਼ਨਾਨੇ ਨਮੋ ਮੰਤਰ ਮੰਤਰੰਗ ਨਮੋ ਯੰਤਰ ਯੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ ਨਮੋ ਇਸ਼ਟੇ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਾਧ ਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧ ਉਰਧ ਅਰਧੰਗ ਗੰਗੋ ਘਰਤਾ ਪਰੰ ਪਰਮ ਪਰਮੇਸ਼ਵਰੰ ਪੁਰਸ਼ ਪਾਲੰ ਸਦਾ ਸਰਵਦਾ ਸਿੱਧ ਦਾ ਦਿਆਲੰ ਅਸ਼ੇ ਦੀ ਅਬੇਦੀ ਨਾਮੰ।

प्रभु है जूहा दे सबेश है भुजंग प्रयाद छंद अगाधे अबाधे आनंदी स्वरूप है नमो सर्वमान्य समाज तीन दाने नमाज तुंग नरनाथे नमाज तुंग परमाथे नमाज तुंग गंजे नमाज तुंग पंजे नमाज तुंग काले नमाज तुंग कृपाल अपाले नमो सर्वदेशे नमो सर्वपेशे नमो राजराजे नमो साज साजे नमो शाह शाहे नमो महामाहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमन्त्रं नमो सर्वजन्तं नमो सर्वदृष्टं नमो सर्वकृष्टं नमो सर्वरंगे दृभंगी अनंगे नमो जीव जीवं नमो बीज बीजे अखिजे अभिजे समाजं प्रसृजे कृपालं स्वरूपे गुकर्मं प्रणासी सदा सर्वदा आरिद सिद्धं निवासी चरपट शांत दल प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं ला कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं प्राणं सर्वं भुक्ता सर्वं युक्ता सर्वं देवं सर्वं पेवं सर्वं काले सर्वं पाले रुआल शांत तव प्रसाद आद रूपन आद मूर्तियों पुरख पार सर्व मंत्र मान देव अभिवाद उधार सर्व पालको सर्व कालको सर्व गोपन काल जत्र तत्र विराज ही अवधूत रूप प्रसाद नाम ठावना जात जा कर रूप रंग न रेख आद पुरख दार मूर्ति जो नाद शेख देश और न पेश जा कर रूप रेख न राग जत्र तत्र दिशा बिशा हुए फैले न राग नाम काम विहीन पेख काम हो न जाहे सर्वमान सर्वतरमान सदैव मान दाहे एक मूर्त अनेक दर्शन की रूप अनेक खेल खेल खेल खेलन अंत को फिर एक देव देव न जानी जय बेदर्क देव जात रूप रंग न जात पास जानी कह जेब तात मात न जात जाकर जन मरण विहीन चक्कर बकर फिर जदर जाक मानी प्रतीन लोक चौदां के बिखय जग जापी जय जाप आद देवन आद मूर्त थप सुज थाप परम रूप विनीत मूर्त पूर्ण पुरख पार सर्व विश्व रचियो स्वयं पवगण भंजन हार कालहीन कला संयोगत कल पुरुष देश धर्म तामस परम रहत भूत लख पेश अंग राग न रंग जा कह जात पात न नाम गर्भ गंजन दोष भंजन मुक्त दायक काम आप रूप अमी का नौस्तिक पुरख अवधूत गर्भ गंजन सर्व भंजन आदि रूप भसूत अंगहीन भंगन आत्मिक पुरख पार सर्व लायक सर्व गायको सर्व को प्रत भार सर्व गंता सर्व हंता सर्व ध्यान बेख सर्व शास्त्र न जानी जे रूप रंग हर रेख परम वेद प्राण जा कहे नेत पाखत नेत कोट सिमरत प्राण शास्त्र न आवई बहु चित मद पार छंद तव प्रसाद गुणगन उदार महिमा पार आसन भंग उपमान अंग अनुभव प्रकाश निर्दन अनास आजान बाह शाहन शाह राजन राज पान अनुपान देवान देव उपमा महान इंद्रान इंद्र बालन बाल रंकन रंक कालन काल अनभूत अंग अभंग गातमित अपार गुणगानोधार गातमित अपार गुणगानोधार मुन गण प्रणाम निरपैने काम आत दोत प्रचांडो मित गद अखंड अलिश्य कर्म अदृश्य धर्म सर्वा प्रणाड्या आण रड बाडे चाचरी शंद तव प्रसाद गोविंदे मकंदे उधारे अपारे हरियंग करियंग नामे कामे भुजंग प्रयाद छंद चतर चक्र करता चतर चक्र हरता चतर चक्र दाने चतर चक्र जाने चतर चक्र भरती चतर चक्र भरती चतर चक्र पाले चतर चक्र काले
ਚਤੁਰ ਚੱਕਰ ਵਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਆਏ ਚਤੁਰ ਚੱਕਰ ਦਾਨੇ ਆਏ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਭਰਿਆ ਪਵਿੱਤਰੈ ਪ੍ਰਥੀ ਸਾ ਦਿਸਾ ਦ੍ਰਿਸਾ ਕ੍ਰਿਸੈ ਭਗਵਤੀ ਛੰਦ ਦਵ ਪ੍ਰਸਾਦ ਅਥਤੇ ਕਿ ਅਸਿਜ ਦੇਸੈ ਕਿ ਅਪਜ ਪੇਸੈ ਕਿ ਅਗੰਜ ਕਰਮੈ ਕਿ ਅਪੰਜ ਭਰਮੈ ਕਿ ਅਪਜ ਲੋਕੈ ਕਿ ਅਦਿਤ ਸੁਖ ਹੈ ਕੇ ਅਵਤੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭੈ ਕਿ ਧਰਮੰ ਤੁਜਾਇ ਕਿ ਅਸ਼ੋਕ ਵਰਣੈ ਕਿ ਸਰਬਾ ਭਰਣੈ ਕਿ ਜਗਤੰ ਗ੍ਰਤੀਆਂ ਕਿ ਸਤਰੰਗ ਸਦਰੀਆ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਵਨ ਉਪੈ ਕਿ ਆਦ ਦੇਵ ਹੈ ਕਿ ਆਪ ਬੇਵੈ ਕਿ ਚਿਤਰੰਗ ਵਿਹੀਨ ਹੈ ਕਿ ਕਹਿ ਦੀਨ ਹੈ ਕਿ ਰੋਜੀ ਲਿਜਾ ਕਰ ਹੀ ਮੈਂ ਰਹਾ ਕਹਿ ਕਿ ਪਾਕ ਬਿਆ ਵੈ ਕਿ ਗੈਬੁਲ ਗੈ ਵੈ ਕਿ ਅਫਬੁਲ ਗੁਨਾਹ ਕਿ ਸ਼ਾਨ ਸ਼ਾਹ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਵਤਰ ਮਾਨੇ ਆਏਗੇ ਸਰਵਤਰ ਦਾਨੇ ਆਏਗੇ ਸਰਵਤਰ ਗਾਉਣ ਆਏਗੇ ਸਰਵਤਰ ਪਾਉਣ ਆਏਗੇ ਸਰਵਤਰ ਦੇਸ਼ ਆਏਗੇ ਸਰਵਤਰ ਪੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੋ ਕਿ ਸਰਵਤਰ ਪਾਓ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਪੇਸ ਹੈ ਕਿ ਸਰਵਤਰ ਕਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਪੇਖੀ ਕਿ ਸਰਵਤਰ ਪੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ ਹੈ ਕਿ ਸਰਵਤਰ ਪੇਸ਼ ਹੈ ਕਿ ਸਰਵਤਰ ਮਾਨੇ ਹੈ ਸਦੈਵ ਅੰਗ ਪ੍ਰਧਾਨੇ ਹੈ ਕਿ ਸਰਵਤਰ ਜਾਪੇ ਆਏ ਕਿ ਸਰਵਤਰ ਥਾਪੇ ਆਏ ਕਿ ਸਰਵਤਰ ਪਾਨ ਹੈ ਕਿ ਸਰਵਤਰ ਮਾਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮਾ ਹੈ ਕਿ ਪਰਮੰਗ ਫੇਮ ਹੈ ਕਿ ਆਕਲ ਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨ ਵਾਲ ਵਜੂ ਹੈ ਤਮਾਮ ਮਦਰੂ ਜੂ ਹੈ ਮੇਸਲ ਸਲਾਮ ਹੈ ਇਸ ਲਈ ਖਤਮ ਦਾਮ ਹੈ ਗਨੀ ਵਾਲ ਸਕਾਸਤਾ ਹੈ ਗਰੀਬ ਵਾਲ ਬਰਾਸਤਾ ਹੈ ਬਲਿੰਦਲ ਮਕਾਨ ਹੈ ਜ਼ਮੀਨ ਵਾਲ ਜਮਾਨਾ ਹੈ ਤਮੀਜ਼ ਵਾਲ ਤਮਾਮ ਹੈ ਰੁਜੂ ਵਾਲ ਨਦਾਨ ਹੈ ਹਰੀਫਲ ਜੀ ਮਹਿਰ ਜਾ ਕੇ ਯਕੀਨ ਹੈ ਅਨੇਕ ਵਲ ਤਰਾਂਗਾ ਬੇਦਾ ਭੰਗ ਆਇਆ ਜੀ ਜਲ ਨਵਾਜ ਹੈ ਗਨੀ ਵਾਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਜੋਗਤ ਸੁਧਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਵਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਦ ਸਰੂਪ ਹੈ ਗਾਧ ਅਨੂਪ ਹੈ ਓਅੰਗਾਦ ਰੂਪ ਹੈ ਨਾਦ ਸਰੂਪ ਹੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪ ਹੈ ਸਰਭੰਗੀ ਅਨੂਪ ਹੈ ਨਾ ਪੋਤਰ ਨਾ ਪੁੱਤਰ ਨਾ ਸਤਰ ਨਾ ਮਿੱਤਰ ਹੈ ਓਅੰਗਾਦ ਰੂਪ ਹੈ ਨਾਦ ਸਰੂਪ ਹੈ ਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਦਰਵਾਦੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾਨ ਰਾਗੇ ਤ੍ਰਿਪੌਤ ਸਰੂਪ ਐਸੇ ਜੈ ਸੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਚੁਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦਾ ਸਦਾ ਹੈ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਗਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਨੰਗ ਹੈ ਬੇਖਾ ਲੇਖ ਹੈ ਪਰਮ ਕਰਮਾ ਨਾਦ ਜੁਗਾਦ ਹੈ ਅਜੈ ਅਭੈ ਬੂਧਾ ਦੂਤ ਹੈ ਨਾ ਸਬਦਾ ਸਤੰਦਰ ਬੰਦ ਹੈ ਅਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚੰਤ ਹੈ ਸੁਨੰਤ ਹੈ ਲੇਖਾ ਦੇਖੈ ਅਲੇਖ ਹੈ ਪੇਖ ਹਟਾਇ ਗਾਇ ਸੰਭੈ ਗਮ ਹੈ ਨੀਲਾ ਨਾਦ ਹੈ ਅਨਿਤ ਸੁਨਿਤ ਜਾਤ ਅਜਾਤ ਹੈ ਚਰਪਟ ਛੰਦ ਦਵ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਕਤਾ ਸਰਵੰ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਨੰਗੰ ਸਰੂਪੇ ਅਭੰਗੰ ਬਭੂਤੇ ਪਰਮਾਥੰ ਪ੍ਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਨਿਰਭੰਗੀ ਦ੍ਰਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਦਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ੍ਰੀ ਕਹਿ ਤੋਮ ਹੀ ਕਹੈ ਸਦੈਵ ਪ੍ਰਵਾਹਿ ਜੈ ਜਾਇ ਭਗਵਤੀ ਛੰਦ ਦਵ ਪ੍ਰਸਾਦ ਕਿ ਜਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਾ ਸਲਾਮ ਹੈ ਸਮਾਸ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਰਹਿੰਦਾ ਹੈ ਕਿ ਰਾਜ ਕਰਹਿੰਦਾ ਹੈ ਕਰੀਮਲ ਗਵਾਲ ਹੈ ਕਿ ਉਸ ਨਾਲ ਜਵਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਵਾਜ ਹੈ
ਹਰੀ ਫੁੱਲ ਸਿਕਾਨ ਹੈ, ਰਾਸ ਲਪਕਾਨ ਹੈ, ਗਲੰਕ ਪ੍ਰਣਾਸ ਹੈ, ਸਮਾਧ ਤੁਲ ਨਿਵਾਸ ਹੈ। ਅਗੰਜਲ ਗੁਨੀ ਮਰ ਜਾਏ ਕਰੀ ਮਾਏ, ਸਮਾਧ ਤੁਲ ਜਵਾਏ, ਕਿ ਸਾਹਿਬ ਕਰਾਏ, ਕਿ ਨਰਕੰਗ ਪ੍ਰਣਾਸ ਹੈ, ਬਹੁਤ ਤੁਲ ਨਿਵਾਸ ਹੈ। ਕੇ ਸਰਵਲ ਗਵਨ ਹੈ, ਮੇ ਸੁੰਦਰ ਬਨ ਹੈ, ਤਮਾਮ ਤਮੀਜ ਹੈ, ਸਮਾਧ ਤੁਲ ਅਜੀਤ ਹੈ, ਪਰੰਗ ਪਰਮੀਸ ਹੈ, ਸਮਾਧ ਤੁਲ ਅਧੀਸ ਹੈ। ਅਦੇਸਲ ਲੇਖਾ ਮੇ ਸਲ ਪੇਖ ਹੈ, ਜਮੀਨ ਜਮਾ ਹੈ, ਮੀ ਗਲਮਾ ਹੈ, ਕਰੀ ਮੁਲਕ ਮਾਲ ਹੈ, ਕਿ ਜਰੋ ਜਮਾਲ ਹੈ, ਕਿ ਜਲਿੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਵਾਸ ਹੈ, ਕਿ ਅੱਜ ਬਸਰੂਪ ਹੈ, ਕਿ ਮਿੱਤੋ ਬਬੂਤ ਹੈ, ਕਿ ਮਿੱਤੋ ਬਸਾ ਹੈ, ਕਿ ਆਦਮ ਪ੍ਰਵਾਏ, ਗਜਲਿੰਗ ਨੰਗ ਹੈ, ਕਿ ਮਿੱਤੋ ਬੰਗ ਹੈ, ਮਦ ਪਾਵਰ ਛੰਦ ਦਗ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣ ਗਨ ਮਦਾਮ, ਹਰ ਭਰ ਗੰਜ, ਹਰ ਨਰ ਪ੍ਰਪੰਜ, ਅਨ ਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਖੰਡ, ਪਰ ਨਰ ਅਮੰਡ, ਅਨ ਪਵਨਾਸ, ਮੁਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ, ਜਲ ਥਲ ਮਦਾਮ, ਅੰਸ਼ ਜੀ ਅੰਗ, ਆਸਨ ਭੰਗ, ਉਪਮਾ ਪਾਰ ਗਾਤ ਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਭੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨਪਵ ਰਾਸ, ਤ੍ਰਿਤ ਧਰ ਦੁਰਾਸ, ਆਜਾਨ ਬਾਹ, ਇਕ ਇਸਦਾ ਓਅੰਕਾਰ ਆਦ, ਕਥਨੀ ਅਨਾਦ, ਖਲਖੰਡ ਖਿਆਲ, ਗੁਰਬਰ ਅਕਾਲ, ਕਰ ਕਰ ਪ੍ਰਣਾਮ, ਚਰਨ ਨਾਮ, ਅੰਸ਼ ਜਗਾਤ, ਅਜਿਜ ਨਬਾਤ, ਅਨ ਚੰਜ ਗਾਤ, ਅੰਦਰੰਜ ਬਾਤ, ਅਨਠ ਭੰਡਾਰ, ਅਨਠ ਟਬਾਰ, ਆਢੀਠ ਧਰਮ,

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ

ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹੇ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਦੇ ਰਹੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਹੁਣ ਸੰਤ ਸ਼ਬਦ ਧਰ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਕਰ ਸਭਾ ਗਏ ਕਰ ਸਭਾ ਗਏ।

ਪੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਿਸ ਨੂੰ ਕਿਆ ਕਰੇ ਵਿਚਾਰਿਆ ਇੱਕ ਪਰਮ ਬੁੱਲੇ ਫਿਰਦੇ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗੱਠ ਕੀ ਕਰਾਂ ਕਹਾਣੀ ਕਰਿਆ ਕਹਾਣੀ ਅਗੱਠ ਕੇਰੀ ਕਿਰਤ ਦੁਆਰੇ ਪਾਈਏ ਤਾਨ ਮਾਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗੱਠ ਕਹਾਣੀ ਇਹ ਮਨ ਚੰਚਲਾ ਚਦਰਾਈ ਕਿਨੇ ਨਾ ਪਾਇਆ ਚਦਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੇ ਨੇਧ ਪਰਮ ਪਲਾਇਆ ਮਾਇਆ ਤਾਂ ਮੋਹਣੀ ਤੇ ਨੇ ਕੀਤੀ ਜਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿਟੋ ਜਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਦਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਦੂਜੇ ਦੇਖਦਾ ਚੱਲੇ ਨਾ ਇੰਦਰੇ ਨਾਲੇ ਸਾਥ ਦੇਰੇ ਚੱਲੇ ਨਾ ਹੀ ਦਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀ ਚਹਿ ਜਤੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮੇ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸੋ ਖਿਲ ਤੇਰਾ ਕਿਆ ਕੋ ਆਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।

ਕਬੀਰ ਕਬਾਰ ਸੁਣਿਆਇਆ ਲੱਭ ਲੋ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨ ਆਪ ਤੁਠਾ ਚੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਰ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਤੱਕੀ ਵਾਲੋ ਨੇ ਕੀ ਇਹ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤੇ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੇ ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੇ ਚੱਲਾ ਜਾਂਦਾ ਮਾਰਗ

ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿ ਸਹ ਨਾ ਜਾਏ ਨਹਿ ਜਾਏ ਸਹਿ ਸਹ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹ ਜੀਵ ਮਲੀਣ ਹੈ ਕਿਤੇ ਸੰਜਮ ਦੋਤ ਜਾਏ ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿ ਸਾਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਰਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕਿਸ ਪਹੁੰਚੇ ਨਾਹੀਂ ਮਨਸਾ ਸੱਚ ਸਵਾਣੀ ਜਨਮ ਰਤੰਜ ਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ

ਪਤਾ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ, ਗੁਰ ਕੈ ਚਰਨ ਹਿਰਦੇ ਧਿਆਈ ਅੰਦਰ ਆਤਮਾ ਸਮਾਲੇ। ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨੇ ਵਰਨ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸੈ ਕੋਈ। ਪੁੱਛੋ ਬਵੇ ਕੀਆਂ ਜਾਏ, ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਈ ਲਾਗ ਚਰਣੀ, ਸਤਿਗੁਰ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਰ ਬਾਣੀ। ਜਿਨ ਕੋ ਨਜ਼ਰ ਕਰਮ ਹੋਵੇ, ਹਿਰਦੇ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸੋ ਹਰਿ ਹਰਿ ਰੰਗ, ਜਪਿਓ ਸਾਰੰਗ ਬਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਗ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਿਸੂ ਨ ਜਾਣੀ। ਚਿੱਤ ਜਨ ਕਹਿਰ ਲਿਆ ਮਾਇਆ, ਬੋਲਣ ਪੈਰ ਬਾਣੀ। ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਅਸਮਾਓ। ਸ਼ਬਦ ਛੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਦਾ ਬੁਬਾਏ, ਕਹਿ ਕਰਦਾ ਪਿਓ ਗੁਮਰਦਾਏ। ਹੁਕਮਰਦਾਏ ਆਪ ਵੇਖਿਆ ਗੁਰਮੁਖ ਸਿਵ ਜਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਇੱਕ ਸਿਵ ਵਧਾਏ। ਕਹੇ ਨਾਨਕ ਆਪ ਕਰਦਾ ਆਪੇ ਹੁਕਮ ਜਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੀ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆ ਰਹਿਣ ਵਿਆਣੀ। ਗੁਰ ਕਿਰਪਾ ਤਿਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੁਦਤ ਪਾਏ ਜਿਸਨੂੰ।

ਜੈਸੀ ਅਗਨੁ ਦਰਮੈ ਤੈਸੀ ਬਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ। ਜਾਂ ਤਿਸ ਪਾਉਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੇ ਲੱਗੀ ਦ੍ਰਿਸ਼ਨਾ ਮਾਇਆ ਮਰਮਰਤਾਇਆ।

ਇਹ ਸ੍ਰੀ ਦਾ ਮੇਰੀ ਆਰਤਮ ਹੈ ਜੋਤ ਰੱਖੀ ਧਾਤੁ ਜਗ ਮੈਂ ਆਇਆ ਜੋਤ ਰੱਖੀ ਤੁਧ ਵਿੱਚ ਧਾਤੁ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਨ ਜੀ ਹੋ ਪਾਈ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋ ਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਧਾਤੁ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਕਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨੇ ਸਖੀ ਸੁਖ ਦੁਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨਹਤ ਬਾਣੀ ਹੋਰ ਸਭ ਜਾਣੀ ਹੋਰ ਨਾ ਹੋ

ਗਰਗਾ ਕਹਿ ਵਾਜਾ ਪਾਉਣ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚਾ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ ਇਹ।

ਪੂਰੇ ਸੁਣ ਤੇ ਪੁਨੀਤ ਕਹਿ ਦੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਅਰਦਾਸ ਜੀਉ ਕੈਨ ਸਭ ਹਰੀ ਰਾਸ ਤੁਮ ਮਹਾਤ ਪਿਤਾ ਹਮ ਮਾਲਕ ਤੇ।

परम जगाया। जह देखा तह पर है पाई, खोलियो कपाट सिंगा, खोलियो कपाट

ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ।

پری دیجس بندگی سفل ہو ستگر سیویا تن جنم پر تن

ਵਾਹਿਗੁਰੂ ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਸੱਚ ਹਿਰਦੈ ਮੋਹ ਸੱਚ ਸੱਚ ਸੁਹਾਇਆ ਗੁਰਮੁਖ ਜਨਮ ਸਵਾਰ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਗੁਰਮੁਖ ਜਨਮ ਸਵਾਰ

ਸੰਤ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ।

ਸਤਿਗੁਰ ਤੇ ਕਰਨੀ ਕਮਾਨੀ। ਕੂੜ ਕੀ ਸੋਏ ਪਹੁੰਚੇ ਨਾਹੀ, ਕੂੜ ਕੀ

ਠੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ। ਸੱਚ ਧਨ ਬਣ ਜੋ ਸੱਚ ਧਨ ਸੰਚ।

ਸਿੰਗਰ ਪਰਬਤ ਪਾਰ ਪਰੇ ਹਰ ਚਤੁਰਬ ਕੀਤਾ ਅੰਧਲੇ ਤ੍ਰਿਪਵਨ ਸੁਜਿਆ ਗੁਰ ਪੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ

ਤਾਂ ਡਿੱਠਿਆ ਮਨ ਕੀ ਕੱਟੀਆ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ ਜਨ ਕਾ ਸ਼ਬਦ ਜਪ।

ਕੱਟਿਆ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਬੰਧਨ ਖੋਲਣ ਸੰਤ ਦੂਤ ਸਭ ਜਾਏ ਛਪ ਇਸ ਤਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨ ਸਰ ਜੋੜ ਸਾਹ ਸਾਹ ਧਿਆਈਐ।

ਤਾਂ ਭਗਤ ਸੰਗ ਪਾਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ।

0: 10 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਜੀ।

ਹਰ ਸੁਆਮੀ ਸਗਲ ਕਢਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਔਰ ਨਾ ਜਾਣਸ ਹੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਗੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੈ।

ਪ੍ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਰਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੁਝੈ ਬਖਸ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਸੁਖ ਭਰਾਤ ਮੀਤ ਬੰਤਾ ਸੰਗ ਹਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਪਿਤੈ ਤਿਆਗ ਅਵਰ ਸੰਗਰਚਨਾ ਐਸੇ ਦੁਖ ਮੂੜ ਅੰਧਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾਂ ਕਿਤੇ ਵਾਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹਿਲਾਵੈ ਜੋ ਠਾਕੁਰ ਸਦਸਦਾ ਹਜੂਰੇ ਤਾਂ ਕੋ ਅੰਧਾ ਜਾਨਤ ਦੂਰੇ ਜਾ ਕੇ ਟਹਿਲ ਪਾਵੈ ਦਰਗਹਿਮਾਨ ਕਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਇਹੋ ਭੁਲਨਹਾਰ ਨਾਨਕ ਰਾਖਨਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਧਵ ਪ੍ਰੀਤ ਪਸਮ ਸੰਗ ਹੋਏ ਅਨੁਕੂਪ ਮੈਂ ਪਤਤ ਵਿਗਰਾਲ ਨਾਨਕ ਕਾੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੈ ਅਥਾ ਜਾ ਕੇ ਅੰਤਰ ਵਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੈ ਡੋਰਾ ਨਿਸਕਹੀਏ ਤੋ ਸਮਝੈ ਭੋਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੈ ਤੋ ਫੀ ਸੁਰ ਭੰਗ ਕਹਿ ਪਿੰਗੁਲ ਪਰਬਤ ਪਰ ਪਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਹਿ ਸੋ ਆਵੈ ਨ ਚੀਤ ਜੋ ਬੈਰਾਇ ਤਾਂ ਸੁਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੈ ਅਨੰਤ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾਨੇ ਮਨੇ ਪਰ

ਕਹੇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਉਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ।

ਹਰ ਗੁਰ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆ ਕਾ ਆਪ ਸੁਆਮੀ ਖੇਲੈ ਵਿਰਸੈ ਅੰਤਰ ਜਾਮੀ ਜੋ ਭਾਵੈ ਸੋ ਘਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੂ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੈ ਹਾਥ ਹੋਏ ਤਾਂ ਸਭ ਕਿਛਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿਰ

ਆਪ ਆਪ ਰਵਸੋਏ ਜੋ ਕਿਛਕੀਨਾ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੈ ਨ ਬਿਨ ਸਹ ਆਵੈ ਨ ਜਾਏ ਨਾਨਕ ਸਦਹੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੂ ਆਪਨ ਵਿਸਥਾਰ ਸਭ ਕੁਛ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹੋ ਕਿਛ ਹੋਏ ਥਾਂ ਥਰੰਤਰ ਏ ਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕਉ ਤਕ ਕਰੇ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆਨੀ ਸਚ ਸਚ ਸਚ ਸਭ ਗੀਨਾ ਕੋਟ ਮਧੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੀਵ ਰੂਪੀ ਇਸਤਰੀ ਨੂੰ ਮਨੁੱਖਾ ਜੀਵਨ ਦੇ ਸਾਰਥਕ ਹੋਣ ਦੇ ਲਈ 26 ਸਾਲ 9 ਮਹੀਨੇ ਦੇ ਕਰੀਬ ਗੁਰੂ ਜੀ ਬਾਬਾ ਬਕਾਲੇ ਦੀ ਧਰਤੀ ਵਿਖੇ ਭੋਰੇ ਦੇ ਅੰਦਰ ਬੈਠ ਕੇ ਗੁਰੂ ਜੀ ਨੇ ਉਸ ਪਰਮਾਤਮਾ ਦੇ ਰਸ ਨੂੰ ਲਿਆ। ਪਰਮੇਸ਼ਰ ਦੇ ਸਿਮਰਨ ਦਾ ਰਸ ਵਿਸ਼ੇ ਭੋਗ ਜਨ ਰਸ ਤੋਂ ਬਹੁਤ ਜ਼ਿਆਦਾ ਮਿੱਠਾ ਹੈ। ਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਜੇ ਮਨੁੱਖ ਜੀਵਨ ਵਿੱਚ ਆਪਣੀ ਰਚਨਾ ਦੇ ਨਾਲ ਪਰਮੇਸ਼ਵਰ ਦੇ ਗੁਣ ਨਾ ਗਾਏ ਤਾਂ ਤੁਹਾਡਾ ਜਨਮ ਅਕਾਰਥ ਹੀ ਚਲਾ ਜਾਏਗਾ। ਤੁਹਾਡਾ ਜਨਮ ਦਾ ਜੋ ਖਾਤਾ ਹੈ ਉਹ ਦਰਗਾਹ ਦੇ ਵਿੱਚ ਨਹੀਂ ਖੁੱਲ੍ਹੇਗਾ। ਅਸੀਂ ਉਸ ਕਾਗਜ਼ ਦੀ ਤਰ੍ਹਾਂ ਸਾਡਾ ਖਾਤਾ ਹੋ ਜਾਏਗਾ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਪਰ ਜੇ ਅਸੀਂ ਸਿਮਰਨ ਕਰਾਂਗੇ ਜਿਸ ਤਰ੍ਹਾਂ ਇੱਕ ਕਾਗਜ਼ ਦੇ ਉੱਤੇ ਕੋਈ ਸਰਕਾਰ ਮੋਹਰ ਲਾ ਦਿੰਦੀ ਹੈ ਡਾਲਰ ਦੀ, ਤਾਂ ਉਸ ਕਾਗਜ਼ ਨੂੰ ਅਸੀਂ ਫਿਰ ਨੋਟ ਕਹਿੰਦੇ ਹਾਂ, ਉਸ ਕਾਗਜ਼ ਨੂੰ ਧਨ ਕਹਿੰਦੇ ਹਾਂ, ਕਾਗਜ਼ ਨਹੀਂ ਕਹਿੰਦੇ, ਅਤੇ ਉਸ ਨੂੰ ਜੇਬ ਦੇ ਵਿੱਚ ਸੰਭਾਲ ਕੇ ਰੱਖਦੇ ਹਾਂ। ਉਹ ਕਾਗਜ਼ ਧਨ ਰੂਪ ਹੋ ਜਾਂਦਾ ਹੈ ਅਤੇ ਉਸ ਨੂੰ ਅਸੀਂ ਜੇਬ ਵਿੱਚ ਹੀ ਨਹੀਂ ਰੱਖਦੇ, ਅਸੀਂ ਉਹਨੂੰ ਆਪਣੇ ਮਨ ਵਿੱਚ ਰੱਖਦੇ ਹਾਂ ਕਿ ਮੈਂ ਧਨੀ ਹਾਂ, ਮੈਂ ਅੱਜ ਪੈਸੇ ਕਮਾਏ। ਆਪਣੀ ਮੈਂ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ, ਆਪਣੇ ਮਨ ਦੇ ਅੰਦਰ ਉਸ ਮਾਇਆ ਨੂੰ ਵਸਾ ਲੈਂਦੇ। ਇਸ ਤਰ੍ਹਾਂ ਹੀ ਗੁਰੂ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਤੂੰ ਆਪਣੇ ਮਨ ਦੇ ਵਿੱਚ ਮਾਇਆ ਨੂੰ ਵਸਾਇਆ, ਕਿਉਂ ਵਸੀ? ਕਿਉਂਕਿ ਉਹ ਕਾਗਜ਼ ਦੇ ਉੱਤੇ ਸਰਕਾਰ ਦਾ ਚਿੰਨ੍ਹ ਲੱਗ ਗਿਆ। ਇਸ ਤਰ੍ਹਾਂ ਹੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰੂ ਸੰਗ ਕੀਰੇ ਹਮ ਥਾਪੇ। ਗੁਰੂ ਜੀ ਨੀਚਾਂ ਨੂੰ ਊਚ ਕਰਦੇ ਨੇ। ਗੁਰੂ ਜੀ ਦਾ ਸਿਮਰਨ ਆਡ ਦਮ ਕੋਚੀ ਪਰੋ ਹੋਇਓ ਲਾਖੀ ਨਾ, ਪਰਮੇਸ਼ਵਰ ਦੇ ਸਿਮਰਨ ਕਰਨ ਦੇ ਨਾਲ ਅਸੀਂ ਉਸ ਧਨ ਦੀ ਤਰ੍ਹਾਂ ਹੋ ਜਾਵਾਂਗੇ। ਅਸੀਂ ਇੰਨੇ ਉੱਚੇ ਵਾਹਿਗੁਰੂ ਨਾਲ ਜੁੜ ਜਾਵਾਂਗੇ ਕਿ ਜਿਸ ਨੀਚ ਕੋਈ ਨਾ ਮਾਨੇ, ਨਾਮ ਜਪਤ ਉਹ ਚਹੋਂ ਕੁੰਟ ਮਾਨੇ। ਗੁਰੂ ਜੀ ਨੇ ਪਹਿਲੇ ਸਲੋਕ ਵਿੱਚ ਹੀ ਕਿਹਾ ਹੈ, ਦੂਸਰੀ ਪੰਕਤੀ ਦੇ ਅੰਦਰ, ਕਹੋ ਨਾਨਕ ਹਰ ਭੱਜ ਮਨਾ ਜਹ ਬਿਧਿ ਜਲ ਕੋ ਮੀਨ। ਤੂੰ ਪਰਮੇਸ਼ਵਰ ਨੂੰ ਕਿਸ ਤਰ੍ਹਾਂ ਸਿਮਰਨਾ? ਜਿਵੇਂ ਧਨੀ ਕੀ ਪੈਸੇ ਨੂੰ ਸਿਮਰਦਾ। ਅਸੀਂ ਰੋਜ਼ ਹੀ, ਸਾਨੂੰ ਇਹ ਅਨੁਭਵ ਹੈ ਕਿ ਸਾਡਾ ਮਨ ਪੈਸੇ ਨਾਲ ਕਿੰਨਾ ਪਿਆਰ ਕਰਦਾ। ਸੁਪਨੇ ਵਿੱਚ ਵੀ ਸਾਨੂੰ ਧਨ ਦੇ ਰੂਪ, ਮਾਇਆ ਦੇ ਰੂਪ ਨੇ। 5 ਇੰਦਰੀਆਂ ਦੇ ਰਸਤੇ ਅਸੀਂ ਜੋ ਵੀ ਸੰਸਾਰ ਵਿੱਚ ਦੇਖਦੇ ਹਾਂ, ਇਹ ਸਾਰਾ ਮਾਇਆ ਦਾ ਕਾਰਜ ਰੂਪ ਹੈ। ਇੱਕ ਮਾਇਆ ਦਾ ਕਾਰਨ ਰੂਪ ਹੈ, ਇੱਕ ਮਾਇਆ ਦਾ ਕਾਰਜ ਰੂਪ ਹੈ। ਇੱਕ ਕਾਰਨ ਅਤੇ ਕਾਰਜ ਦੋਨਾਂ ਦੇ ਵਿੱਚ ਮਾਇਆਪਤੀ ਵਾਹਿਗੁਰੂ ਰਹਿੰਦਾ ਹੈ। ਕਦੀ ਅਸੀਂ ਸੋਚਿਆ ਹੈ ਕਿ ਇਸ ਮਾਇਆ ਦੇ ਅੰਦਰ ਮਾਇਆਪਤੀ ਰਹਿੰਦਾ ਹੈ, ਸਾਨੂੰ ਕਿਉਂ ਨਹੀਂ ਦਿਸਦਾ? ਜਿਸ ਕਾਗਜ਼ ਦੇ ਉੱਤੇ ਮੋਹਰ ਲੱਗਦੀ ਹੈ ਉਹ ਕਾਗਜ਼ ਪਹਿਲੇ ਹੈ, ਮੋਹਰ ਬਾਅਦ ਵਿੱਚ ਹੈ। ਪਰ ਉਸ ਕਾਗਜ਼ ਨੂੰ ਜੇ ਗੰਦਾ ਕਰ ਲਈਏ ਤਾਂ ਫਿਰ ਪਹਿਲੇ ਉਸਨੂੰ ਸਰਕਾਰ ਜਾਂ ਸਰਕਾਰੀ ਕਰਮਚਾਰੀ ਸਾਫ਼ ਕਰਦੇ ਨੇ। ਇੱਧਰ ਮੈਲੇ ਮਨ ਨੂੰ ਸਾਫ਼ ਕਰਨ ਲਈ ਸਾਨੂੰ ਗੁਰਬਾਣੀ ਦਾ ਚਾਨਣ ਮਿਲਿਆ, ਸਿਮਰਨ ਦਾ ਸਾਬਣ ਮਿਲਿਆ। ਇਹ ਸਾਡੇ ਮਨ ਨੂੰ, ਚਿੱਕੜ ਵਰਗੇ ਗੰਦੇ ਮਨ ਨੂੰ ਵੀ ਗੁਰੂ ਜੀ ਦੇ ਸਿਮਰਨ ਦਾ ਸਾਬਣ ਇੰਨਾ ਨਿਰਮਲ ਕਰ ਦੇਗਾ ਕਿ ਗੰਗਾ ਜਲ ਵਾਂਗ ਨਿਰਮਲ ਹੋ ਜਾਏਗਾ। ਗੰਗਾ ਜਲ ਗੁਰੂ ਗੋਬਿੰਦ ਨਾਉ। ਜਿਸ ਗੋਬਿੰਦ ਨੂੰ ਸਿਮਰਨ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਆਪਣੀ ਰਾਸ਼ੀ ਦਿੱਤੀ ਹੈ। ਦੁਨੀਆਂ ਦੇ ਪਿਤਾ ਕੋਈ ਚੀਜ਼ ਕਮਾਉਂਦੇ ਨੇ, ਸਿਰਫ ਆਪਣੇ ਬੱਚਿਆਂ ਲਈ ਰੱਖਦੇ ਨੇ।
ਪਰ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਉਹਨਾਂ ਨੇ ਆਪਣਾ ਖਜ਼ਾਨਾ, ਨਾਮ ਦਾ ਖਜ਼ਾਨਾ, ਗਿਆਨ ਦਾ ਖਜ਼ਾਨਾ ਸਾਨੂੰ ਦਿੱਤਾ, ਔਰ ਨਾਲ ਹੀ ਇੱਕ ਸਰਬੰਸ ਦਾਨੀ ਨੂੰ ਵੀ ਜਨਮ ਦੇ ਕੇ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮੇਰਾ ਕਹਿਣ ਤੋਂ ਭਾਵ ਹੈ ਉਹ ਸਿੱਖ ਪੰਥ ਦੀ ਸਾਜਨਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਵੀ ਦਿੱਤੇ। ਅਸੀਂ ਕਦੀ ਸ਼ੁਕਰਾਨਾ ਕੀਤਾ ਕਿ ਜਿਸ ਬੱਚੇ ਨੂੰ ਗੁਰੂ ਮਿਲ ਜਾਣ, ਉਸ ਭਾਵ ਸਾਗਰ ਵਿੱਚ ਡੁੱਬਦੀ ਨਈਆ ਨੂੰ ਕੋਈ ਮਾਂਝੀ ਮਿਲ ਜਾਏ, ਉਹ ਨਈਆ ਨੌਕਾ ਕਦੇ ਡੁੱਬਦੀ ਨਹੀਂ। ਇਸ ਤਰ੍ਹਾਂ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਜੋਤ ਮਿਲੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਕਹਿੰਦੀ ਹੈ ਕਿ ਤੁਸੀਂ ਪਰਮੇਸ਼ਵਰ ਨੂੰ ਇਸ ਤਰ੍ਹਾਂ ਸਿਮਰਨ ਕਰੋ, ਇਸ ਤਰ੍ਹਾਂ ਯਾਦ ਕਰੋ, ਇਸ ਤਰ੍ਹਾਂ ਪ੍ਰਭੂ ਨਾਲ ਪਿਆਰ ਕਰੋ, ਪ੍ਰਭੂ ਦਾ ਭਜਨ ਇੰਜ ਕਰੋ ਜਿਸ ਤਰ੍ਹਾਂ ਮੱਛੀ ਜਲ ਨੂੰ ਸਿਮਰਦੀ ਹੈ। ਅਸੀਂ ਕਦੀ ਸੋਚਿਆ ਨਹੀਂ, ਇਹ ਉਦਾਹਰਣ ਬੜੀ ਕੀਮਤੀ ਹੈ। ਮੱਛੀ ਨੂੰ ਅਸੀਂ ਮੱਛੀ ਕਹਿੰਦੇ ਹਾਂ, ਮੱਛੀ ਦਾ ਕਾਰਨ ਜਲ ਹੈ। ਮੱਛੀ ਆਪਣੇ ਜਨਮ ਤੋਂ ਪਹਿਲੇ ਕੁਛ ਵੀ ਨਹੀਂ ਸੀ, ਜਲ ਤੋਂ ਹੀ ਮੱਛੀ ਦਾ ਜਨਮ ਹੋਇਆ। ਜਲ ਤੋਂ ਹੀ ਮੱਛੀ ਸਾਰਾ ਭੋਜਨ ਲੈਂਦੀ ਹੈ, ਜਲ ਤੋਂ ਹੀ ਮੱਛੀ ਦਿਨ ਰਾਤ ਸੌਣ ਲਈ, ਜਾਗਣ ਲਈ, ਜਲ ਹੀ ਉਸਦੀ ਧਰਤੀ ਹੈ, ਕਿਉਂਕਿ ਜਲ ਵਿੱਚ ਵੀ ਮਿੱਟੀ ਦੇ ਕਣ ਨੇ, ਪਰ ਮੁੱਖ ਰੂਪ ਜਲ ਹੈ। ਮੱਛੀ ਸੌਂਦੀ ਵੀ ਜਲ ਵਿੱਚ ਹੈ, ਜਾਗਦੀ ਵੀ ਜਲ ਵਿੱਚ ਹੈ, ਭੋਜਨ ਵੀ ਜਲ ਤੋਂ ਲੈਂਦੀ ਹੈ, ਤੈਰਦੀ ਵੀ ਜਲ ਵਿੱਚ ਹੈ, ਸਾਹ ਵੀ ਜਲ ਵਿੱਚ ਲੈਂਦੀ ਹੈ, ਅਤੇ ਉਲਟ ਕੇ ਪਾਣੀ ਵੀ ਜਲ ਤੋਂ ਲੈਂਦੀ ਹੈ। ਇਸ ਤਰ੍ਹਾਂ ਹੀ ਅਸੀਂ ਕਦੀ ਇਹ ਸੋਚਿਆ ਕਿ ਜਿਵੇਂ ਮਹਾਰਾਜ ਨੇ ਕਿਹਾ, ਇੱਕ ਸ਼ਬਦ ਹੋਰ ਹੈ

ਅਸੀਂ ਕਦੀ ਸੋਚਿਆ ਕਿ ਤੁਝ ਤੇ ਨਿਕਸੀ ਫੂਟ ਮਾਰਾ, ਅਸੀਂ ਕੀ ਐਸੀਆਂ ਮੱਛਲੀਆਂ ਬਣੀਆਂ ਕਿ ਨਹੀਂ ਬਣੀਆਂ ਕਿ ਜੇ ਪਰਮੇਸ਼ਵਰ ਨੂੰ ਨਾ ਸਿਮਰਿਆ। ਗੁਰੂ ਜੀ ਕਹਿੰਦੇ ਨੇ ਤੁਝ ਤੇ ਨਿਕਸੀ ਫੂਟ ਮਾਰਾ। ਸਾਡੇ ਅੰਦਰ ਵੈਰਾਗ ਆਉਣਾ ਚਾਹੀਦਾ ਹੈ ਕਿ ਕਿੰਨਾ ਜੀਵਨ ਸਾਡਾ ਖਾ ਪੀ ਕੇ ਬੱਚਿਆਂ ਦੇ ਲਈ ਸੰਸਾਰ ਲਈ ਬੀਤ ਗਿਆ। ਜੇ ਹੁਣ ਵੀ ਪਰਮਾਤਮਾ ਨੂੰ ਦਿਲ 'ਚ ਨਾ ਵਸਾਇਆ ਤਾਂ ਕਾਗਜ਼ ਦੀ ਤਰ੍ਹਾਂ ਰਾਮ ਸਿਮਰ ਪਛਤਾਏਗਾ, ਪਛਤਾਉਣਾ ਪਏਗਾ ਜੇ ਰਾਮ ਨੂੰ ਨਾ ਸਿਮਰਿਆ। ਔਰ ਕਿਵੇਂ ਗਲ ਜਾਏਗਾ? ਕਾਗਜ਼ ਜਿਉਂ ਗਲ ਜਾਏਗਾ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਪਰ ਇਹ ਲੇਖੇ ਵੀ ਫਟ ਜਾਣਗੇ, ਔਰ ਜੇ ਅਜਮਾਉਣਾ ਹੋਵੇ ਇੱਕ ਦਿਨ ਸਵੇਰੇ ਗੁਰੂ ਨਾਨਕ ਦੇਵ ਜੀ ਦੀ ਮੂਲ ਮੰਤਰ ਦੀ ਜ਼ਿਆਦਾ ਨਹੀਂ 5 ਵਾਰੀ ਯਾਦ ਕਰ ਲਇਓ ਅਤੇ ਪੇਪਰ 'ਚ ਬੈਠਿਓ, ਫਿਰ ਦੇਖਿਓ ਕਿ ਗੁਰੂ ਨਾਨਕ ਦੇਵ ਜੀ ਆਪ ਹੀ ਹਿਰਦੇ ਵਿੱਚ ਸ਼ਕਤੀ ਦੇ ਕੇ ਤੁਹਾਡੀ ਰਾਖੀ ਕਰਨਗੇ। ਤੁਹਾਡੀ ਕਲਮ ਵਿੱਚ ਆ ਜਾਂਦੇ ਨੇ, ਸਾਨੂੰ ਦਿਸਦੇ ਨਹੀਂ। ਆਪੇ ਪੱਟੀ ਕਲਮ ਆਪ ਉੱਪਰ ਲੇਖ ਦੀ ਤੋਂ, ਉਹ ਲੇਖਣੀ ਵੀ ਆਪ ਹੀ ਹੈ, ਉਹ ਲੇਖ ਵੀ ਆਪ ਹੀ ਹੈ, ਉਹ ਲਿਖਣ ਵਾਲਾ ਵੀ ਆਪ ਹੀ ਹੈ। ਸਾਡੇ ਲੇਖ ਬਦਲਣ ਵਿੱਚ ਉਹ ਸਮਰੱਥ ਹੈ, ਪਰ ਜੇ ਅਸੀਂ ਆਪਣੇ ਹਿਰਦੇ ਦੇ ਵਿੱਚ ਉਸ ਕਰਤਾ ਪੁਰਖ ਨੂੰ ਪ੍ਰਗਟ ਹੋਣ ਦੇਈਏ। ਦਿਲ ਵਿੱਚ ਕਰਤਾ ਪੁਰਖ ਰਹਿੰਦਾ ਹੈ, ਪਰ ਅਸੀਂ ਉਸ ਕਰਤਾ ਪੁਰਖ ਨੂੰ ਨਹੀਂ ਪਛਾਣਦੇ। ਦਿਲ ਕਬਜ਼ ਕਬਜ਼ਾ ਕਾਦਰੋ ਦੋਜ਼ਖ ਸਜਾਏ, ਅਸੀਂ ਆਪਣੀ ਮੈਂ ਦੇ ਨਾਲ ਉੱਤੇ ਕਬਜ਼ਾ ਕੀਤੀ ਬੈਠੇ ਹਾਂ। ਨਜਾਇਜ਼ ਕਬਜ਼ੇ ਵਾਲੇ ਦਾ ਕਦੀ ਮਨ ਸ਼ਾਂਤ ਨਹੀਂ ਹੁੰਦਾ। ਜੇ ਅਸੀਂ ਕਿਸੇ ਦੇ ਹੋਟਲ ਵਿੱਚ ਰਹਿੰਦੇ ਹਾਂ ਤਾਂ ਉੱਥੇ ਅਸੀਂ ਰਾਤ ਨੂੰ ਸਾਡੇ ਕੋਲੋਂ ਕੋਈ ਕਿਰਾਇਆ ਹੀ ਨਾ ਲਵੇ, ਔਰ ਇਵੇਂ ਹੀ ਸਾਨੂੰ ਰਾਤ ਨੂੰ ਰਹਿਣ ਦੇਵੇ, ਤਾਂ ਅਸੀਂ ਸਵੇਰੇ ਉਹਦੇ ਕਿੰਨੇ ਥੈਂਕਸ ਕਰਦੇ ਹਾਂ, ਕਿੰਨਾ ਸ਼ੁਕਰਾਨਾ ਕਰਦੇ ਹਾਂ ਕਿ ਉਸ ਹੋਟਲ 'ਚ ਅਸੀਂ ਜਲਦੀ ਜਾ ਕੇ ਰਵਾਂਗੇ ਜਿੱਥੇ ਕੋਈ ਕਿਰਾਇਆ ਹੀ ਨਾ ਲਵੇ, ਜਿੱਥੇ ਸਾਨੂੰ ਬੜੇ ਪਿਆਰ ਨਾਲ ਹੋਟਲ ਵਿੱਚ ਖਾਣ ਪੀਣ ਨੂੰ ਵੀ ਦੇਵੇ। ਕੀ ਐਸਾ ਹੋਟਲ ਕੋਈ ਦੁਨੀਆ 'ਚ ਹੈ? ਦੁਨੀਆ ਵਿੱਚ ਸ਼ਾਇਦ ਐਸਾ ਹੋਟਲ ਨਹੀਂ ਮਿਲੇਗਾ, ਪਰ ਇੱਕ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਦਾ ਘਰ ਹੁੰਦਾ। ਗੁਰਦੁਆਰਾ ਸਾਹਿਬ, ਦਰਬਾਰ ਸਾਹਿਬ ਜਾਓ, ਹੋਰ ਗੁਰਦੁਆਰਿਆਂ ਵਿੱਚ ਜਾਓ, ਆਪ ਨੂੰ ਸਰਾਂ ਮਿਲੇਗੀ ਜਿੱਥੇ ਕੋਈ ਕਿਰਾਇਆ ਨਹੀਂ ਲੱਗੇਗਾ, ਜਿੱਥੇ ਆਪ ਨੂੰ ਖਾਣ ਲਈ ਲੰਗਰ ਮਿਲੇਗਾ। ਗੁਰੂ ਨਾਨਕ ਦੇਵ ਜੀ ਨੇ ਆਪਣੇ 20 ਦੇ 20 ਰੁਪਈਏ ਜਾ ਕੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ, ਨੰਗੇ ਪੈਰੀ ਆਪ ਚੱਲ ਕੇ ਗਏ। ਇਹ ਹੈ ਸਾਡੀ ਸਿੱਖੀ। ਅੱਜ ਉਹ ਹੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜੇ ਹੋਏ ਸਾਧ ਸੰਗਤ ਦੇ ਮੇਲੇ ਨਾਲ ਅਸੀਂ ਆਪਣਾ ਚੋਲਾ ਰੰਗ ਸਕਦੇ ਹਾਂ, ਅਸੀਂ ਉਹ ਮੱਛੀਆਂ ਬਣ ਸਕਦੇ ਹਾਂ ਜਿਹੜੀਆਂ ਕੇਵਲ ਵਾਹਿਗੁਰੂ ਨਾਲ ਪਿਆਰ ਕਰਦੀਆਂ ਨੇ। ਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਭਜੋ, ਇੱਕ ਗਾਣ ਦੀ ਅਵਸਥਾ ਹੈ, ਇੱਕ ਭਜਨ ਦੀ ਅਵਸਥਾ ਹੈ। ਦੋਨੋਂ ਸ਼ਬਦਾਂ ਦਾ ਲਕਸ਼ ਅਰਥ ਇੱਕ ਹੈ, ਪਰ ਵਾਚ ਅਰਥ ਦੇ ਵਿੱਚ ਸ਼ਬਦ ਵੱਖ ਵੱਖ ਲੱਗਦੇ ਨੇ। ਇੱਕ ਸ੍ਰਿਸ਼ਟੀ ਦ੍ਰਿਸ਼ਟੀਵਾਦ ਹੁੰਦਾ, ਇੱਕ ਦ੍ਰਿਸ਼ਟੀ ਸ੍ਰਿਸ਼ਟੀਵਾਦ ਹੁੰਦਾ। ਇੱਕ ਸ੍ਰਿਸ਼ਟੀ ਦਾ ਅਰਥ ਸਾਡੇ ਸ੍ਰਿਸ਼ਟੀ ਦਾ ਪ੍ਰਭਾਵ ਮਨ 'ਤੇ ਪੈਂਦਾ। ਮੈਂ ਦ੍ਰਿਸ਼ਟਾਂਤ ਇਸ ਤਰ੍ਹਾਂ ਦਿੰਦੀ ਹਾਂ, ਜਿਸ ਤਰ੍ਹਾਂ ਅਸੀਂ TV ਦੇਖਦੇ ਹਾਂ, TV ਵਿੱਚ ਜੋ ਦੇਖੋਗੇ, ਉਹ ਜੋ ਗਾਣਾ ਸੁਣੋਗੇ, ਉਸ ਦਾ ਸਾਡੇ ਮਨ 'ਤੇ ਅਸਰ ਹੋਏ। ਤੁਹਾਨੂੰ ਯਾਦ ਨਹੀਂ ਕਰਨਾ ਪਏਗਾ, ਸਾਡਾ ਮਨ ਸਤੋਗੁਣ ਦਾ ਕਾਰਜ ਹੈ। ਮਨ ਦੇ ਸਾਹਮਣੇ ਜੋ ਚੀਜ਼ ਲਿਆਓਗੇ, ਮਨ ਉਸ ਨੂੰ ਦਿਲ 'ਚ ਵਸਾ ਲਏਗਾ। ਦਿਲ ਉਹ ਪਵਿੱਤਰ ਮੰਦਰ ਹੈ, ਨੇਤਰ ਪੁਨੀਤ ਪਏ ਦਰਸ ਦੇਖੇ, ਮਾਥੇ ਪਰੋਂ ਰਵਾਲ ਰਸ ਰਸ ਗੁਣ ਗਾਵੋ, ਠਾਕੁਰ ਕੇ ਹਿਰਦੇ ਬਸੋ, ਮੋਰੇ ਹਿਰਦੇ ਬਸੋ ਗੋਪਾਲ। ਜੇ ਗੋਪਾਲ ਹਿਰਦੇ 'ਚ ਵਸ ਗਿਆ, ਜੇ ਗੋਬਿੰਦ ਹਿਰਦੇ 'ਚ ਵਸ ਗਿਆ, ਆਪ ਨੂੰ 4 ਪਦਾਰਥ ਮਿਲਣਗੇ। ਸਾਧ ਸੰਗਤ ਵਿੱਚ ਆ ਕੇ ਬੈਠੋਗੇ, TV ਵੇਖਣ ਨਾਲ ਆਪ ਦੇ ਅੰਦਰ ਇੰਦਰੀਆਂ ਦੀ ਉਤੇਜਨਾ ਵਧੇਗੀ। ਹਾਂ, TV ਵਿੱਚ ਅਗਰ ਆਪ ਨੂੰ ਗੁਰੂ ਜੀ ਦੀ ਬਾਣੀ ਸੁਣਾਈ ਦਿੰਦੀ ਹੈ ਤਾਂ ਆਪ ਉੱਥੇ ਵੀ ਗੁਰੂ ਨਾਲ ਜੁੜ ਸਕਦੇ ਹੋ। ਆਪ ਦੇ ਅੰਦਰ ਪਹਿਲੇ ਸਭ ਤੋਂ ਚਾਓ ਉਂਬੜੇਗਾ, ਗੁਰੂ ਜੀ ਦੀ ਬਾਣੀ ਦਾ ਸ਼ਬਦ ਹੈ। ਆਪ ਦਾ ਪ੍ਰਭੂ ਨੇ ਵਿਸ਼ਵਾਸ ਬਣਾਉਣਾ। 5 ਬਰਸ ਦੇ ਧਰੂ ਨੂੰ ਜਦੋਂ ਪਿਤਾ ਨੇ ਠੁਕਰਾ ਦਿੱਤਾ, ਧਰੂ ਡੋਲਿਆ ਨਹੀਂ, ਹੁਣੇ ਸ਼ਬਦ ਸੁਣਦੇ ਪਏ ਸੀ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਕੋਈ ਗੱਲ ਨਹੀਂ ਵਾਹਿਗੁਰੂ, ਜੈਸੇ ਵੀ ਹਾਂ ਅਸੀਂ ਤੇਰੇ ਹੀ ਹਾਂ ਨਾ,
ਕਦੀ ਮਾਂ ਨਹੀਂ ਦੇਖਦੀ ਕਿ ਮੇਰੇ ਬੱਚਾ ਦਾ ਕੱਪੜੇ ਮੈਲੇ ਨੇ, ਮੇਰੇ ਬੱਚੇ ਦੇ ਸਰੀਰ ਦੇ ਉੱਤੇ ਕੋਈ ਵਿਸ਼ਾ ਲੱਗੀ ਹੋਈ ਹੈ। ਮਾਂ ਆਪਣੀ ਮਾਂ ਦੀ ਸਰੀਰਕ ਮਾਂ ਦੀ ਸਿਮਰਤੀ ਕਰੋ। ਮਾਂ ਦੇ ਅੰਦਰ ਵਾਹਿਗੁਰੂ ਨੇ ਮਮਤਾ ਦਾ ਦਿਲ ਭਰਿਆ ਹੈ, ਮਾਂ ਬੱਚੇ ਦਾ ਮਲ ਮੂਤਰ ਸਾਫ਼ ਕਰਦੀ ਹੈ। ਪਿਤਾ ਦੇ ਓਜ ਨੂੰ ਲੈ ਕੇ ਆਪਣੇ ਗਰਭ ਵਿੱਚ ਰੱਖ ਕੇ ਜਨਮ ਦਿੰਦੀ ਹੈ ਔਰ ਪ੍ਰਭੂ ਉਸ ਗਰਭ ਦੇ ਵਿੱਚ ਆਪ ਪ੍ਰਗਟ ਹੋ ਕੇ ਸਾਡੀ ਰਾਖੀ ਕਰਦਾ। ਐਸਾ ਸਾਡਾ ਗੋਬਿੰਦ ਹੈ, ਐਸਾ ਸਾਡਾ ਪਿਤਾ ਹੈ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਖਜ਼ਾਨੇ ਨੂੰ ਜਿੱਥੇ ਸਾਨੂੰ ਦਿੱਤਾ, ਨਾਲ ਹੀ ਉਹਨਾਂ ਨੇ ਆਪਣੇ ਸਰੀਰ ਦਾ ਬਲੀਦਾਨ ਵੀ ਦੇ ਦਿੱਤਾ। ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਅੱਜ ਹਿੰਦੁਸਤਾਨ ਮਿਲਦਾ ਨਾ ਜੇ ਗੁਰੂ ਤੇਗ ਬਹਾਦਰ ਜੀ ਆਪਣਾ ਬਲੀਦਾਨ ਨਾ ਦਿੰਦੇ। ਅੱਜ ਹਰ ਘਰ ਦੇ ਵਿੱਚ, ਚਾਹੇ ਉਹ ਹਿੰਦੂ ਦਾ ਹਿਰਦੇ ਹੈ, ਚਾਹੇ ਉਹ ਮੁਸਲਮਾਨ ਦਾ ਹਿਰਦੇ ਹੈ, ਚਾਹੇ ਉਹ ਈਸਾਈ ਦਾ ਹਿਰਦੇ ਹੈ, ਚਾਹੇ ਉਹ ਸਿੱਖ ਦਾ ਹਿਰਦੇ ਹੈ, ਹਰ ਹਿਰਦੇ ਦੇ ਵਿੱਚ ਗੋਬਿੰਦ ਉਹ ਪਰਮਾਤਮਾ ਵਸਦਾ ਹੈ। ਔਰ ਉਹ ਹਿਰਦਾ ਜਿੱਥੇ ਵੀ ਪਰਮੇਸ਼ਵਰ ਨੂੰ ਯਾਦ ਕਰਦਾ ਹੈ, ਉਸ ਦੀ ਹਾਜ਼ਰੀ ਦਰਗਾਹ ਦੇ ਵਿੱਚ ਲੱਗਦੀ ਹੈ। ਗੁਰੂ ਜੀ ਦੀ ਦਰਗਾਹ ਦਾ ਘਰ, ਪਹਿਲਾ ਦਰਗਾਹ ਦਾ ਜੇ ਦਰਸ਼ਨ ਕਰਨਾ ਹੋਏ, ਸੱਚਖੰਡ ਦਾ ਦਰਸ਼ਨ ਕਰਨਾ ਹੋਏ, ਤਾਂ ਆਪ ਗੁਰਦੁਆਰਾ ਸਾਹਿਬ ਆਓ। ਗੁਰਦੁਆਰੇ ਹੋਏ ਸੋਝੀ ਪਾਏ ਅਸੀਂ, ਆਪਣੇ ਘਰ ਲਈ ਅਸੀਂ ਕਿੰਨਾ ਖਰਚਾ ਕਰਦੇ ਹਾਂ, ਆਪਣੇ ਪੁੱਤਰਾਂ ਧੀਆਂ 'ਤੇ ਕਿੰਨਾ ਖਰਚਾ ਕਰਦੇ ਹਾਂ। ਗੁਰੂ ਜੀ ਕਹਿੰਦੇ ਨੇ ਆਪਣੇ ਦਸਵੰਧ ਨੂੰ ਤੁਸੀਂ ਗੁਰੂ ਘਰ ਦੇ ਉੱਤੇ ਖਰਚੋ। ਗੁਰੂ ਜੀ ਦੇ ਲਈ ਪ੍ਰਸ਼ਾਦ, ਗੁਰੂ ਜੀ ਦੇ ਲਈ ਮਾਇਆ ਨਾਲ ਸੇਵਾ, ਗੁਰੂ ਜੀ ਨਾਲ ਲਈ ਮਨ ਨਾਲ ਸੇਵਾ, ਗੁਰੂ ਜੀ ਲਈ ਧਨ ਨਾਲ ਸੇਵਾ, ਗੁਰੂ ਜੀ ਲਈ ਧਨ ਨਾਲ ਸੇਵਾ। ਆਪਣੇ ਤਿੰਨੋਂ ਚੀਜ਼ਾਂ ਆਪਦੀਆਂ ਸ਼ੁੱਧ ਹੋ ਜਾਂਦੀਆਂ ਨੇ। ਆਪ ਦਾ ਖਾਤਾ ਇੱਥੇ ਖਜ਼ਾਨਾ, ਗੁਰੂ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੋਗੇ, ਆਪ ਦਾ ਦਰਗਾਹ ਵਿੱਚ ਖਾਤਾ ਖੁੱਲ੍ਹੇਗਾ। ਖੁੱਲ੍ਹੇਗਾ ਨਹੀਂ, ਖੁੱਲ੍ਹ ਹੀ ਜਾਂਦਾ, ਸਾਨੂੰ ਦਿਸਦਾ ਨਹੀਂ। ਆਪ ਗੁਰੂ ਜੀ ਦੀ ਬਾਣੀ ਬੋਲੋਗੇ, ਆਪ ਨੂੰ ਗੁਰੂ ਜੀ ਆਪਣੇ ਹਿਰਦੇ ਦੇ ਉੱਤੇ, ਸਾਡੇ ਹਿਰਦੇ ਦੇ ਉੱਤੇ ਵਸਦੇ ਦਿਸਣਗੇ। ਆਪ ਨੂੰ ਸੁਪਨੇ ਵਿੱਚ ਆ ਕੇ ਵੀ ਦਰਸ਼ਨ ਦੇਣਗੇ, ਆਪ ਨੂੰ ਪਹਿਲਾਂ ਆਪਣਾ ਪਿਆਰ ਦੇਣਗੇ, ਆਪ ਦੇ ਖਿਆਲ ਬਦਲਣਗੇ। ਆਪ ਦਾ ਦਿਲ ਕਰੇਗਾ ਕਿ ਮੈਂ ਅੱਜ ਗੁਰਦੁਆਰੇ ਜਾਵਾਂ, ਮੈਂ ਗੁਰੂ ਜੀ ਨੂੰ ਮੱਥਾ ਟੇਕਾਂ। ਇਹ ਹੈ ਸ਼ੁਭ ਇੱਛਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸ਼ਬਦ ਵਿੱਚ ਕਿਹਾ ਹੈ, ਦੇਹ ਸ਼ਿਵਾਵਰ ਮੋਹੇ ਇਹ ਸ਼ੁਭ ਕਰ ਮਨ ਤੇ, ਕਬਹੋ ਨਾ ਡਰੋ ਨਾ ਡਰੋ, ਅਰ ਸਿਓ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਇਹ ਆਪਣੀ ਜਿੱਤ ਹੋ ਜਾਂਦੀ ਹੈ ਜੇ ਅਜਮਾਣਾ ਹੋਵੇ ਗੁਰੂ ਜੀ ਦੇ ਅੱਗੇ। ਅਸੀਂ ਇੰਨੇ ਜੋਗੇ ਨਹੀਂ ਕਿ ਅਸੀਂ ਉਹਨਾਂ ਦੇ ਅੱਗੇ ਕੁਛ ਆਪਣੀ ਹੋਂਦ ਰੱਖੀਏ, ਪਰ ਜੇ ਅਸੀਂ ਦੁਨੀਆ ਵਿੱਚ ਵੀ ਕਾਮਯਾਬੀ ਚਾਹੁੰਦੇ ਹਾਂ, ਇੱਕ ਦਿਨ ਸਿਮਰਨ ਕਰਕੇ ਦੇਖ ਲਿਓ, ਆਪ ਨੂੰ ਪਰਮਾਤਮਾ ਪਹਿਲੇ ਨਾਲੋਂ ਚੰਗੇ ਦਰਜੇ ਦੇ ਵਿੱਚ ਲੈ ਕੇ ਜਾਏਗਾ। ਗੁਰੂ ਜੀ ਕਹਿੰਦੇ ਨੇ 5 ਬਰਸ ਦੇ ਪ੍ਰਹਿਲਾਦ ਨੇ ਜਿਸ ਤਰ੍ਹਾਂ ਰਾਮ ਨਾਲ ਪਿਆਰ ਕੀਤਾ, ਜਿਸ ਤਰ੍ਹਾਂ 5 ਬਰਸ ਦੇ ਪ੍ਰਹਿਲਾਦ ਅਤੇ ਧਰੂ ਨੇ ਰੱਬ ਨਾਲ ਪਿਆਰ ਕੀਤਾ, ਜਿਸ ਤਰ੍ਹਾਂ ਭਾਰਤ ਦੀ ਛੋਟੀ ਜਿਹੀ ਮੀਰਾਬਾਈ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨ ਕੇ ਸਿਮਰਿਆ, ਜਿਸ ਤਰ੍ਹਾਂ ਕਬੀਰ ਜੀ ਨੇ ਛੋਟੀ ਜਿਹੀ ਉਮਰ ਦੇ ਵਿੱਚ ਰਾਮਾਨੰਦ ਜੀ ਕੋਲੋਂ ਰਾਮ ਮੰਤਰ ਲੈ ਕੇ ਪਰਮੇਸ਼ਵਰ ਨੂੰ ਸਿਮਰਿਆ। ਔਰ ਉਸ ਵੇਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਹਿੰਦੀਆਂ ਨੇ, ਉਹਨਾਂ ਨੇ ਗੋਬਿੰਦ ਨੂੰ ਸਿਮਰਿਆ ਅਤੇ ਰਾਮਾਨੰਦ ਜੀ ਦੇ ਸਾਰੇ ਸਿੱਖ ਕਹਿੰਦੇ ਸੀ ਕਿ ਬ੍ਰਾਹਮਣ ਜਾਤੀ ਨੂੰ ਹੀ ਉਹ ਮੰਤਰ ਦਿੰਦੇ ਨੇ, ਪਰ ਕਬੀਰ ਜੀ ਜਿੱਥੋਂ ਰੋਜ਼ ਪੌੜੀਆਂ ਤੋਂ ਚੜ੍ਹ ਕੇ ਰਾਮਾਨੰਦ ਜੀ ਜਾਇਆ ਕਰਦੇ ਸੀ, ਉੱਥੇ ਲੇਟ ਗਏ। ਦੰਡਵਤ ਪ੍ਰਣਾਮ ਦੀ ਪੱਧਤੀ ਭਾਰਤ ਵਿੱਚ ਹੈ। ਅਸੀਂ ਕਹਾਂਗੇ ਗੁਰਬਾਣੀ ਵਿੱਚ ਕਿੱਥੇ ਲਿਖਿਆ ਦੰਡਵਤ ਪ੍ਰਣਾਮ?

ਅਸੀਂ ਕਹਿੰਦੇ ਵਾਰ ਵਾਰ ਤਿੱਬਤ ਧਰਮ, ਤਿੱਬਤ ਦੇ ਵਿੱਚ ਬੁੱਧ ਜਦੋਂ ਬੁੱਧ ਭਿਕਸ਼ੂ ਸੂਰਜ ਵੱਲ ਦੇਖ ਕੇ ਸੂਰਜ ਪ੍ਰਣਾਮ ਸੈਂਕੜੇ ਵਾਰ ਕਰਦੇ ਨੇ ਕਿ ਬੁੱਧ ਜੀ ਦੇ ਲਈ ਅਸੀਂ ਆਪਣੀ ਸੀਸ ਨੂੰ ਝੁਕਾਉਂਦੇ। ਇਸ ਤਰ੍ਹਾਂ ਹੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਹੈ, ਇੱਥੇ 10 ਗੁਰੂਆਂ ਦੀ ਜੋਤ ਪ੍ਰਗਟ ਹੈ। ਇਸ ਕਰਕੇ ਜੇ ਅਸੀਂ ਗੁਰੂ ਜੀ ਦਾ ਦਰਸ਼ਨ ਕਰਨਾ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਓ, 10 ਗੁਰੂ ਆਪ ਨੂੰ ਦਿਸਣਗੇ, ਪਰ ਪਹਿਲੇ ਆਪ ਨੂੰ ਅੱਖ ਦੇਣਗੇ। ਤੇ ਅੱਖੜੀਆਂ ਬਿਆਨ ਜਿਨੀ ਬਸਿੰਦੋ ਮਾਂ ਪੀਰੀ, ਅਸੀਂ ਦੋ ਅੱਖਾਂ ਨਾਲ ਪਹਿਲੇ ਆ ਕੇ ਵਾਹਿਗੁਰੂ ਜੀ ਤੋਂ ਉਹਨਾਂ ਕੋਲੋਂ ਸਦ ਬੁੱਧੀ ਮੰਗੀਏ, ਉਹਨਾਂ ਦੇ ਅੱਗੇ ਝੁਕੀਏ, ਤਾਂ ਗੁਰੂ ਜੀ ਮਸਤਕ ਤੇ ਹੱਥ ਵੀ ਰੱਖਦੇ ਨੇ। ਮੇਰੇ ਹੀਰ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਗੁਰੂ ਜੀ ਕਹਿੰਦੇ ਨੇ ਕਿ ਆਪ ਜੇ ਉਸ ਪਰਮੇਸ਼ਵਰ ਨੂੰ ਸਿਮਰੋਗੇ, ਫਿਰ ਕੀ ਹੋਏਗਾ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪ੍ਰਹਿਲਾਦ ਨੂੰ ਗੁਰੂ ਜੀ ਨੇ ਹੱਥ ਦੇ ਕੇ ਰੱਖਿਆ, ਪਰਮਾਤਮਾ ਨਰਸਿੰਘ ਰੂਪ ਧਾਰ ਕੇ ਸਾਹਮਣੇ ਆ ਗਏ। ਪ੍ਰਹਿਲਾਦ 5 ਸਾਲ ਦਾ ਛੋਟਾ ਜਿਹਾ ਡਰਦਾ ਹੈ। ਨਰਸਿੰਘ ਦਾ ਮਤਲਬ ਅੱਧਾ ਜਿਹੜਾ ਥੱਲੇ ਦਾ ਹਿੱਸਾ ਹੈ, ਧੜ ਜਿਹੜਾ ਹੈ, ਤੇ ਸੀਸ ਹੈ ਸ਼ੇਰ ਦਾ, ਤੇ ਧੜ ਹੈ ਇਨਸਾਨ ਦਾ। ਨਰਸਿੰਘ ਰੂਪ ਧਾਰ ਕੇ ਪਰਮੇਸ਼ਵਰ ਨੇ ਹਰਣਾਕਸ਼ਪ ਨੂੰ, ਜੋ ਕਹਿੰਦਾ ਸੀ ਮੈਨੂੰ ਕੋਈ ਮਾਰ ਨਹੀਂ ਸਕਦਾ, ਹਰਣਾਕਸ਼ ਨੂੰ ਆ ਕੇ ਹਰ ਜੁਗ ਜੁਗ ਭਗਤ ਉਪਾਇਆ, ਪ੍ਰਹਿਲਾਦ ਤਰਾਇਆ ਰਾਮ ਰਾਜੇ। ਅਸੀਂ ਰੋਜ਼ ਇਹ ਆਸਾ ਦੀ ਵਾਰ ਤੋਂ ਬਾਅਦ ਪੜ੍ਹਦੇ ਹਾਂ। ਇਸ ਤਰ੍ਹਾਂ ਹੀ ਯੁੱਗ ਯੁੱਗ ਵਿੱਚ ਜੇ ਉਹ ਰਾਖੀ ਕਰਦੇ ਆਏ ਨੇ, ਤੇ ਹੁਣ ਸਾਡੀ ਰਾਖੀ ਨਹੀਂ ਕਰਨਗੇ? ਰਾਖੀ ਕਰਨਗੇ ਨਹੀਂ, ਰਾਖੀ ਕਰਦੇ ਹੀ ਨੇ। ਹੋਈ ਰਾਜੇ ਰਾਮ ਕੀ ਰਖਵਾਲੀ, ਮੇਰਾ ਸਤਿਗੁਰ ਰਖਵਾਲਾ ਹੋਆ। ਚਾਰ ਪਦਾਰਥ ਵਾਹਿਗੁਰੂ ਦੇ ਸਿਮਰਨ ਤੋਂ ਮਿਲਦੇ ਨੇ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਸੰਤਾਂ ਦੇ ਸੰਗ ਵਿੱਚ ਆ ਕੇ ਬੈਠੋਗੇ, ਸਾਧ ਤੇ ਸੰਗਤ। ਆਪ ਨੂੰ ਗੁਰੂ ਜੀ ਨੇ ਗੁਰਦੁਆਰੇ ਤਾਂ ਹੀ ਦਿੱਤੇ ਨੇ, ਇਹ ਉਸਦੇ ਗੁਰਦੁਆਰੇ। ਇਹ ਜਦ ਤੱਕ ਬ੍ਰਹਿਮੰਡ ਰਹੇਗਾ, ਇਹ ਗੁਰਦੁਆਰੇ ਇੰਨੇ ਪਿਆਰੇ ਸਾਨੂੰ ਲੱਗਦੇ ਨੇ ਕਿ ਹਿਰਦਾ ਹੀ ਗੁਰਦੁਆਰਾ ਬਣ ਜਾਂਦਾ ਹੈ। ਇੱਕ ਅਵਸਥਾ ਇਹੋ ਜਿਹੀ ਆਉਂਦੀ ਹੈ ਕਿ ਹਿਰਦੇ ਵਿੱਚ ਜਦੋਂ ਗੁਰੂ ਪ੍ਰਗਟ ਹੋ ਜਾਂਦਾ ਹੈ ਤਾਂ ਗੁਰੂ, ਮੱਛੀ ਦੀਆਂ ਅੱਖਾਂ ਵੀ ਜਲ ਨੇ, ਮੱਛੀ ਦੇ ਪਰ ਵੀ ਜਲ ਨੇ, ਮੱਛੀ ਦਾ ਸਥੂਲ ਸਰੀਰ ਵੀ ਜਲ ਹੈ, ਮੱਛੀ ਦੀ ਪਿਆਸ ਵੀ ਜਲ ਹੈ। ਮੋਹੇ ਸੁਨ ਸੁਨ ਆਵਤ ਹਾਂਸੀ, ਸੁਖ ਸਰੂਪ ਹੋਏ ਸੁਖ ਕੋ ਖੋਜਤ ਜਲ ਮੈਂ ਨੀਂਦ ਪਿਆਸੀ। ਅਸੀਂ ਇਹੋ ਜਿਹੀਆਂ ਮੱਛੀਆਂ ਵਾਂ ਜਿਹੜੀਆਂ ਜਲ ਨੂੰ ਕਦੇ ਪਰਮੇਸ਼ਵਰ ਰੂਪੀ ਜਲ ਦਾ, ਦਰਿਆਓ ਦਾ ਆਨੰਦ ਹੀ ਨਹੀਂ ਲੈਂਦੀਆਂ। ਦਰਿਆ ਕਿੰਨਾ ਵੱਡਾ ਹੈ ਔਰ ਸਮੁੰਦਰ ਕਦੇ ਵੀ ਮੱਛੀ ਲਈ ਮੁੱਕਦਾ ਨਹੀਂ। ਮੱਛੀ ਦੇ ਅੰਦਰ ਵੀ ਸਮੁੰਦਰ, ਮੱਛੀ ਦੇ ਬਾਹਰ ਵੀ ਸਮੁੰਦਰ, ਮੱਛੀ ਸਵਯਂ ਵੀ ਸਮੁੰਦਰ ਹੈ। ਨਾਮ ਅਸੀਂ ਦਿੱਤਾ ਮੱਛੀ, ਜਲ ਨੇ ਕੋਈ ਨਾਮ ਨਹੀਂ ਦਿੱਤਾ। ਇਸ ਤਰ੍ਹਾਂ ਹੀ ਗੁਰੂ ਜੀ ਨੇ ਕਿਹਾ ਹੈ, ਗੁਰੂ ਗੋਬਿੰਦ ਸਿੰਘ ਜੀ ਨੇ, ਨਮਸਤੰਗ ਅਨਾਮੇ ਨਮਸਤੰਗ ਅਠਾਮੇ। ਉਹ ਪਰਮਾਤਮਾ ਦੇ ਸਾਰੇ ਨਾਮ ਨੇ ਪਰ ਉਸਦਾ ਕੋਈ ਨਾਮ ਨਹੀਂ ਹੈ। ਇਸ ਕਰਕੇ ਗੁਰੂ ਜੀ ਨੇ ਕਿਹਾ, ਕਰਮ ਨਾਮ ਤਵ ਸਰਵ ਨਾਮ, ਤਵ ਸਰਵ ਨਾਮ ਕਥੇ ਕਵਨ, ਕਰਮ ਨਾਮ ਵਰਨਤ ਸਮਤ। ਤੇਰੇ ਨਾਮ ਕੌਣ ਕਹਿ ਸਕਦਾ, ਤੂੰ ਅਨਾਮੀ ਹੈ। ਪਰ ਅਸੀਂ ਜਦੋਂ ਦੁਨੀਆਂ ਦੇ ਨਾਮ ਬੋਲਦੇ ਹਾਂ, ਅਸੀਂ ਨਾਲ ਨਾਮੀ ਦਾ ਅਨੁਭਵ ਕਰਦੇ ਹਾਂ। ਕਾਰ ਬੋਲਦੇ ਹਾਂ, ਕਾਰ ਬੋਲਦੇ ਹੀ ਸਾਡਾ ਧਿਆਨ ਕਾਰ ਵੱਲ ਜਾਂਦਾ। ਪਾਣੀ ਬੋਲਦੇ ਹਾਂ ਹੀ ਸਾਡੀ ਬਿਰਤੀ, ਧਿਆਨ, ਪਾਣੀ ਅਰਥ ਵੱਲ ਜਾਂਦਾ। ਇੱਕ ਨਾਮ ਹੁੰਦਾ, ਇੱਕ ਨਾਮੀ ਹੁੰਦਾ। ਨਾਮ ਲੱਗਦਾ ਛੋਟਾ। ਮਹਾਰਾਜ ਨੇ ਸੁਖਮਨੀ ਸਾਹਿਬ ਵਿੱਚ ਕਿਹਾ, ਜਿਸ ਗੋਬਿੰਦ ਦਾ ਨਾਮ ਆਪ ਅਰਾਧਦੇ ਹੋ, ਗੋਬਿੰਦ ਕਿੰਨਾ ਵੱਡਾ, ਉਹ ਨਾਮ ਕਿੰਨਾ ਵੱਡਾ। ਦੁਨੀਆਂ ਦਾ ਨਾਮ ਵੀ ਝੂਠਾ ਤੇ ਨਾਮੀ ਵੀ ਝੂਠਾ, ਪਰ ਵਾਹਿਗੁਰੂ ਦਾ ਨਾਮ ਤੇ ਨਾਮੀ ਦੋਨੋਂ ਹੀ ਸੱਚ ਨੇ। ਮੂਲ ਮੰਤਰ ਤੇ ਗੁਰੂ ਜੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਨੇ, ਸਤ ਨਾਮ। ਪਹਿਲੇ ਉਹ ਪਰਮੇਸ਼ਵਰ ਸਤ ਹੈ। ਸੁਖਮਨੀ ਸਾਹਿਬ ਵਿੱਚ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਸਾਰੀ ਅਸ਼ਟਪਦੀ ਨਾਮ ਦੀ ਹੈ। ਮੈਂ ਪਹਿਲੀ ਪੰਕਤੀ ਵੱਲ ਧਿਆਨ ਦੇਣਾ ਦਿਵਾਉਣਾ ਚਾਹੁੰਦੀ ਹਾਂ।
ਕਿ ਨਾਮ ਕੇ ਧਾਰੇ ਸਗਲੇ ਜੰਤ। ਨਾਮ ਕਿੰਨਾ ਵੱਡਾ ਹੈ ਕਿ ਉਸ ਨਾਮ ਦੇ ਵਿੱਚ ਸਾਰੇ ਹੀ ਜੰਤ ਨੇ। ਸ਼ਬਦੋ ਧਰਤੀ, ਸ਼ਬਦੋ ਆਕਾਸ਼, ਸ਼ਬਦੋ ਸ਼ਬਦ ਪਿਆ ਪ੍ਰਕਾਸ਼। ਕਦੀ ਅਸੀਂ ਸੋਚਿਆ ਕਿ ਪ੍ਰਿਥਵੀ ਛੋਟਾ ਜਿਹਾ ਸ਼ਬਦ ਬੋਲਦੇ ਹਾਂ, ਪਰ ਪ੍ਰਿਥਵੀ ਤਾਂ ਬਹੁਤ ਵੱਡੀ ਹੈ। ਪਰ ਪ੍ਰਿਥਵੀ ਬੋਲਦਿਆਂ ਹੀ ਇੱਕ ਦਿਨ ਸਾਡੇ ਸੰਸਕਾਰ ਬਦਲਣਗੇ, ਬਣਨਗੇ ਕਿ ਪ੍ਰਿਥਵੀ ਕੀ ਹੈ। ਪ੍ਰਿਥਵੀ ਦਾ ਗਲੋਬ ਛੋਟਾ ਜਿਹਾ ਲੱਗਦਾ, ਗਲੋਬ ਨੂੰ ਦੇਖਦਿਆਂ ਲੱਗਦੀ ਪ੍ਰਿਥਵੀ ਇੰਨੀ ਕੁ ਹੈ। ਬੱਚਾ ਪ੍ਰਿਥਵੀ ਦੇਖਦਾ, ਆਪਣੇ ਘਰ ਜਿੰਨੀ ਪ੍ਰਿਥਵੀ ਮੰਨਦਾ। ਇਹ ਕਿਸੇ ਹੋਰ ਬੱਚੇ ਦੀ ਗੱਲ ਨਹੀਂ, ਆਪਣੇ ਸਰੀਰ ਨੂੰ ਵੀ ਅਸੀਂ ਛੋਟਾ ਜਿਹਾ ਮੰਨਦੇ ਹਾਂ। ਸਰੀਰ ਦੇ ਉੱਤੇ ਨਾਮ ਤੇ ਰੂਪ ਦੀ, ਆਪਣੀ ਮੈਂ ਤੇ ਮੇਰੀ ਦੀ ਹਉਮੈ ਦੇ ਨਾਲ ਅਸੀਂ ਆਪਣੇ ਆਪ ਨੂੰ, ਆਪਣੀ ਬਿਰਤੀ ਨੂੰ ਮੈਲਾ ਬਣਾ ਲਿਆ। ਹਉ ਵਿੱਚ ਆਇਆ, ਹਉ ਵਿੱਚ ਗਇਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਸਾਡਾ ਆਣਾ ਹੀ ਹੋ ਨਾਲ ਹੋ ਗਿਆ। ਅਸੀਂ ਮੈਂ ਆਪਣੀ ਹੋ, ਆਪਣੀ ਸ਼ੁੱਧ ਆਤਮਾ ਨੂੰ, ਆਪਣੇ ਸਾਕਸ਼ੀ ਤੱਤਵ ਨੂੰ, ਆਪਣੇ ਦ੍ਰਿਸ਼ਟਾ ਪਦ ਨੂੰ ਛੱਡ ਕੇ ਚੌਥੇ ਤੁਰਿਆ ਪਦ ਨੂੰ ਅਸੀਂ ਆਉਂਦਿਆਂ ਹੀ ਭੁੱਲ ਗਏ, ਪਰਮ ਤੱਤ ਨੂੰ ਭੁੱਲ ਗਏ। ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰੂ ਹੋਏ ਲਖਾਵੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜੋ ਸਾਡਾ ਇਹ ਜੋ ਦਸਮ ਦੁਆਰ ਹੈ, ਜੋ ਇਹ ਸੀਸ ਉੱਪਰ ਲਗਾਇਆ, ਇਸ ਦੀ ਇੰਟੈਲੈਕਟ ਦੇ ਵਿੱਚ ਜੇ ਸਪਿਰਚੁਅਲ ਅਵੇਅਰਨੈਸ ਆ ਗਈ ਤਾਂ ਅੱਖਾਂ ਤੋਂ ਬਿਨਾਂ ਇੱਕ ਗੁਰੂ ਜੀ ਦਾ ਦੇਖਣਾ ਹੈ, ਕੰਨਾਂ ਤੋਂ ਬਿਨਾਂ ਗੁਰੂ ਜੀ ਦੀ ਬਾਣੀ ਅੰਦਰ ਆਪ ਦੇ ਅੰਦਰ ਸੁਣਾਈ ਦੇਵੇਗੀ। ਪਰ ਪਹਿਲੀ ਯਾਤਰਾ ਆਹਤ ਨਾਦ ਤੋਂ ਹੈ। ਕੱਲ ਮੈਂ ਦੱਸਿਆ ਸੀ ਕਿ ਆਹਤ ਨਾਦ ਤੋਂ ਹੀ ਅਨਾਹਤ ਨਾਦ ਵਿੱਚ ਜਾਇਆ ਜਾਂਦਾ। ਪਰ ਕੋਈ ਕੋਈ ਸਾਧਕ, ਜੋ ਪੂਰਵ ਜਨਮ ਦਾ ਸਾਧਕ ਹੁੰਦਾ, ਜਿਸ ਦੀ ਯਾਤਰਾ ਅਧੂਰੀ ਰਹਿ ਜਾਂਦੀ ਹੈ, ਵਾਹਿਗੁਰੂ ਉਸ ਨੂੰ ਜੰਮਦਿਆਂ ਹੀ ਕੋਈ ਸੰਤਾਂ ਦੀ ਸੰਗਤ ਦੇ ਦਿੰਦੇ ਨੇ, ਪੂਰਵ ਜਨਮ ਦੀ ਸਾਧਨਾ ਬੇਕਾਰ ਨਹੀਂ ਜਾਂਦੀ। ਪੂਰਵ ਜਨਮ ਅੰਕੁਰ ਜਬ ਪ੍ਰਗਟਿਓ ਭੇਟਿਓ, ਪੁਰਖ ਰਸਕ ਬੈਰਾਗੀ, ਉਸ ਨੂੰ ਫਿਰ ਵਾਹਿਗੁਰੂ ਸਹਿਜ ਹੀ ਮਿਲ ਜਾਂਦਾ। ਗੁਰੂ ਅਮਰਦਾਸ ਜੀ ਪ੍ਰਮਾਣ ਦਿੰਦੇ ਨੇ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੈਂ ਕਿਸ ਤਰ੍ਹਾਂ ਸਤਿਗੁਰੂ ਨੂੰ ਪਾਇਆ? 72 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋਏ, ਔਰ 72 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਨੇ ਸੇਵਾ ਜੋ ਕੀਤੀ, ਉਹ ਦੁਨੀਆਂ ਦਾ ਕੋਈ ਸੇਵਾਦਾਰ ਸਾਡੇ ਵਰਗਾ ਨਹੀਂ ਕਰ ਸਕਦਾ। ਅਸੀਂ ਤਾਂ ਗੁਰੂ ਜੀ ਨਾਲ ਸਿਰਫ ਸੱਚੇ ਦਿਲੋਂ ਪਿਆਰ ਕਰਨ ਲਈ ਤੁਰੀਏ, ਤੇ ਗੁਰੂ ਜੀ ਕਰੋੜ ਪੈਂਡਾ ਸਾਨੂੰ ਅੱਗੋਂ ਲੈਣ ਲਈ ਆਉਂਦੇ ਨੇ। ਚਰਨ ਚਰਨ ਗੁਰੂ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਟ ਹੈ। ਹੈ ਕੋਈ ਐਸਾ ਵਿਦਿਆਲੇ ਜਿੱਥੇ ਆਪ ਨੂੰ ਅਧਿਆਪਕ ਕਰੋੜ ਪੈਂਡਾ ਅੱਗੇ ਲੈ ਕੇ ਆਉਣ? ਹੈ ਕੋਈ ਐਸਾ ਹੋਟਲ ਜਿੱਥੇ ਆਪ ਨੂੰ ਖਾਣ ਪੀਣ ਨੂੰ ਫ੍ਰੀ ਮਿਲੇ? ਹੈ ਕੋਈ ਐਸਾ ਦੁਨੀਆਂ ਦਾ ਕੇਂਦਰ ਜਿੱਥੇ ਜਾ ਕੇ ਆਪ ਨੂੰ ਸ਼ਾਂਤੀ ਮਿਲੇ? ਨਹੀਂ, ਗੁਰੂਦੁਆਰੇ ਵਿੱਚ ਆਉਂਦਿਆਂ ਹੀ ਚਾਹੇ ਉਹ ਵਾਹਿਗੁਰੂ ਦਾ ਨਾਮ ਆਪ ਘਰ ਸਿਮਰੋਗੇ, ਆਪ ਦਾ ਘਰ ਮੰਦਰ ਹੋ ਜਾਏਗਾ, ਆਪ ਦਾ ਘਰ ਕਾਬਾ ਮਦੀਨਾ ਹੋ ਜਾਏਗਾ। ਜਾਹਰ ਪੀਰ ਜਗਤ ਗੁਰੂ ਬਾਬਾ, ਗੰਗ ਬਨਾਰਸ ਹਿੰਦੂਆ, ਮੁਸਲਮਾਨਾ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ ਵਜਨ ਤਾਲ ਮਿਰਦੰਗ ਰਬਾਬਾ। ਹਰ ਘਰ ਦੇ ਅੰਦਰ, ਹਰ ਹਿਰਦੇ ਦੇ ਵਿੱਚ, ਸਾਡੇ ਅੰਦਰ ਅਨਾਹਤ ਨਾਚ ਦੇ ਵਿੱਚ ਵਾਜਾ ਮਤ ਪਖਾਵਜ ਪਾਓ, ਇਸ ਰੰਗ ਨਾਚੋ ਰੱਖ ਰੱਖ ਪਾਓ। ਮੀਰਾ ਪ੍ਰਭੂ ਦੇ ਪਿਆਰ ਦੇ ਵਿੱਚ ਰੰਗੀ ਗਈ, ਪ੍ਰਹਿਲਾਦ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਗਿਆ। ਇਸ ਤਰ੍ਹਾਂ ਹੀ ਸਾਡੇ ਦੇਸ਼ ਦੀਆਂ ਮਾਈਆਂ ਨੇ ਮਾਤਾ ਸਾਹਿਬ ਕੌਰ ਦੇ ਪਿਆਰ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ, ਸਵਾ ਸਵਾ ਮਨ ਦੇ ਪੀਸਣ ਪੀਸ ਕੇ ਵੀ ਗੁਰੂ ਜੀ ਦੇ ਨਾਮ ਨੂੰ ਨਹੀਂ ਛੱਡਿਆ। ਇਸ ਤਰ੍ਹਾਂ ਹੀ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਵੀ, ਗਲੇ ਵਿੱਚ ਪਵਾ ਕੇ ਵੀ ਆਪਣਾ ਸਿਮਰਨ ਨੂੰ ਨਹੀਂ ਛੱਡਿਆ। ਅਸੀਂ ਕਿਉਂ ਰੱਬ ਦੀਆਂ ਦਾਤਾਂ ਨੂੰ ਦੇਖ ਕੇ ਭੁੱਲੀ ਬੈਠੇ ਹਾਂ? ਜੇ ਆਪਣਾ ਜਨਮ ਸਾਰਥਕ ਕਰਨਾ, ਜੇ ਚਾਰ ਪਦਾਰਥ ਲੈਣੇ ਨੇ, ਧਰਮ ਚਾਹੁੰਦੇ ਹੋ, ਅਰਥ ਮੈਨੇ, ਪੈਸਾ ਚਾਹੁੰਦੇ ਹੋ, ਕਾਮ ਮੈਨੇ, ਮੁਕਤੀ ਚਾਹੁੰਦੇ ਹੋ, ਕਾਮ ਮੈਨੇ ਸਾਰੀਆਂ ਇੱਛਾ ਪੂਰੀਆਂ ਕਰਨੀਆਂ ਚਾਹੁੰਦੇ ਹੋ, ਤਾਂ ਆਪ ਅਗਰ ਮੋਕਸ਼ ਚਾਹੁੰਦੇ ਹੋ, ਧਰਮ ਅਰਥ ਕਾਮ ਮੋਖ ਕਾ ਦਾਤਾ ਅਨਦਿਨ ਕਿਸੇ ਤੇ ਆਵੋ ਰੇ। ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੱਛਲੀ ਜਲ ਨਾਲ ਪਿਆਰ ਕਰਦੀ ਹੈ। ਗੁਰੂ ਜੀ ਦੀ ਬਾਣੀ ਬੜੀ ਮਿੱਠੀ ਹੈ। ਆਪ ਮਿੱਠਾ ਬੋਲੋਗੇ, ਆਪ ਨੂੰ ਦੁਨੀਆਂ ਵਿੱਚ ਕਾਮਯਾਬੀ ਮਿਲੇਗੀ। ਆਪ ਮਿੱਠਾ ਬੋਲੋਗੇ, ਆਪ ਦੇ ਸਾਰੇ ਦੁਨੀਆਂ ਦੇ ਪਦਾਰਥ ਮਿੱਠੇ ਹੋ ਜਾਣਗੇ। ਪਰ ਜੇ ਨਾਮ ਤੋਂ ਬਿਨਾਂ ਆਪਾਂ ਖਾਵਾਂਗੇ, ਸਿਮਰਨ ਤੋਂ ਬਿਨਾਂ ਖਾਵਾਂਗੇ, ਮਹਾਰਾਜ ਕਹਿੰਦੇ ਨੇ ਭਜਨ ਬਿਨ ਕੁੱਕਰ ਸੁੱਕਰ ਜੈਸੋ, ਨਾਮ ਬਿਨਾਂ ਜੋ ਪਹਿਰੇ ਖਾਏ
जो कूकर जूठन मैं पाई। इस प्रकरण नो इस वेले मैं थी समाप्त कर दी हाँ। कल एहो ही गुरु तेग बहादुर जी की बाणी जो गुरु जी की अंतम 52 श्लोक 57 श्लोक ते शब्द गुरु जी ने जो उच्चारण किते ने, गुरु जी का यह पहला श्लोक है। आओ एक बार आप सारे बोलीए

ਆਓ ਗੁਰੂ ਜੀ ਦੇ ਅੱਗੇ ਸ਼ਰਧਾ ਦੇ ਨਾਲ ਮੱਥਾ ਟੇਕਾਂਗੇ ਤਾਂ ਗੁਰੂ ਜੀ ਸਾਡੀ ਸ਼ਰਧਾ ਨੂੰ ਫਲ ਦਿੰਦੇ ਨੇ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ। ਨਮਸਕਾਰ ਗੁਰੂਦੇਵ ਕੋ, ਸਤ ਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ।

ਸ੍ਰੀ ਗੁਰੂ ਤੇਗ ਬਹਾਦਰ ਜੀ ਸੋਰਠ ਰਾਗ ਦੇ ਅੰਦਰ ਜੀਵ ਰੂਪੀ ਇਸਤਰੀ ਦੀ ਰਾਜਸੀ ਅਵਸਥਾ ਨੂੰ ਉਲੀਕਦੇ ਹੋਏ ਫਰਮਾਉਂਦੇ ਨੇ। ਰਜੋ ਗੁਣ ਦਾ ਅਰਥ ਹੈ ਜਿਸ ਵੇਲੇ ਮਨ ਤਿੰਨ ਅਵਸਥਾਵਾਂ ਦੇ ਵਿੱਚ ਜਾਂਦਾ ਹੈ, ਵਿਕਸ਼ਿਪਤ। ਵਿਕਸ਼ਿਪਤ ਕਹਿੰਦੇ ਨੇ ਜਿਸ ਵੇਲੇ ਇਹ ਵਿਕਸ਼ੇਪ ਸ਼ਕਤੀ ਦੇ ਦੋ ਰੂਪ ਨੇ। ਜਿਸ ਵੇਲੇ ਇਹ ਵਿਕਸ਼ੇਪ ਤੋਂ ਹਾਰ ਜਾਂਦਾ ਹੈ ਉਸ ਵੇਲੇ ਇਹ ਲੈ ਅਵਸਥਾ ਚਲਾ ਜਾਂਦਾ ਹੈ। ਲੈ ਅਵਸਥਾ ਨੂੰ ਪਾਰ ਕਰ ਸਕਦੀ ਹੈ ਸਤਵਕੀ ਵਿਰਤੀ ਵਾਲੀ ਜੀਵਾਤਮਾ, ਔਰ ਸਤਵਕੀ ਵਿਰਤੀ ਵਾਲੀ ਜੀਵਾਤਮਾ ਨੂੰ ਪਰਮਾਤਮਾ ਮਿਲਣ ਦੇ ਸ਼ੁਭ ਲੱਛਣ ਪ੍ਰਾਪਤ ਹੋਣ ਦਾ ਸੁਭਾਗ ਪ੍ਰਾਪਤ ਹੋ ਸਕਦਾ ਹੈ। ਸ਼ਰਤ ਇਹ ਕਿ ਜੇ ਉਹ ਆਪਣੇ ਗੁਣਾ ਅਤੀਤ ਪਰਮਾਤਮਾ ਲਈ ਆਪਣੇ ਹੱਥ ਨੂੰ, ਆਪਣੀ ਹਉਮੈ ਨੂੰ, ਆਪਣੇ ਅਹਿਮ ਬ੍ਰਿਤੀ ਨੂੰ ਉਸ ਗੁਣਾ ਅਤੀਤ ਤੁਰਿਆ ਦੇ ਵਿੱਚ ਸਮਾਉਣ ਦੇ ਲਈ, ਮਿਟਣ ਲਈ ਸਵੀਕਾਰ ਕਰਨ ਲਈ ਤਿਆਰ ਹੋਵੇ ਤਾਂ ਗੁਰਮਤ ਦਾ ਮਾਰਗ ਸਿਮਰਨ ਦਾ ਮਾਰਗ ਹੈ। ਆਪਣੇ ਸਰੂਪ ਦੀ ਖੋਈ ਹੋਈ ਸਿਮਰਤੀ ਲਈ ਗੁਰੂ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਆਤਮ ਜੋਤ ਦਿੱਤੀ ਹੈ। ਇਹ ਉਹ ਰੱਬੀ ਜੋਤ ਹੈ ਜਿਸ ਦੇ ਦਰਸ਼ਨ ਕਰਕੇ, ਜਿਸ ਦੇ ਨਾਲ ਬੁਝੇ ਹੋਏ ਦੀਪਕ ਜਗ ਜਾਂਦੇ ਨੇ। ਇਹ ਉਹ ਰੱਬੀ ਜੋਤ ਹੈ ਜਿਹੜੀ ਅਗਿਆਨ ਦੇ ਅੰਧਕਾਰ ਨੂੰ ਸਮਾਪਤ ਕਰਕੇ ਆਪਣੇ ਆਪ ਨੂੰ ਆਪ ਹੀ ਪ੍ਰਕਾਸ਼ ਦੇਣ ਵਾਲੀ ਸ਼ਕਤੀ ਹੈ, ਸਹਿਭੰਗ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਜੀਵ ਦੀ ਅਵਸਥਾ ਇਸ ਤਰ੍ਹਾਂ ਦੱਸਦੇ ਨੇ ਕਿ ਹੇ ਸਾਧਨਾ ਕਰਨ ਵਾਲੀ ਜੀਵਾਤਮਾਓ, ਮਾਈ ਮਨ ਮੇਰੋ ਬਸ ਨਾਹੀਂ, ਮੇਰਾ ਮਨ ਬਸ ਵਿੱਚ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ ਕੁਛ ਦਿਨ ਉੱਪਰ ਗੁਰੂ ਜੀ ਭੋਰੇ ਦੇ ਵਿੱਚ ਬੈਠੇ ਰਹੇ। ਇੱਕ ਐਸੀ ਅਵਸਥਾ ਹੈ ਪਰਮਾਤਮਾ ਦੇ ਅਨੁਭਵ ਦੀ ਜਿੱਥੇ ਜਾ ਕੇ ਦੇਸ਼ ਕਾਲ ਅਤੇ ਵਸਤੂ, ਦੇਸ਼ ਆਦੇਸ਼ ਦੇ ਅੱਗੇ ਖਤਮ ਹੋ ਜਾਂਦਾ ਹੈ, ਕਾਲ ਅਕਾਲ ਦੇ ਅੱਗੇ ਲੈ ਹੋ ਜਾਂਦਾ ਹੈ, ਵਸਤੂ ਅਵਸਤੂ ਦੇ ਅੱਗੇ ਆਪਣਾ ਨਤਮਸਤਕ ਹੋ ਕੇ ਸ਼ਰਣਾਗਤ ਗ੍ਰਹਿਣ ਕਰ ਲੈਂਦੀ ਹੈ। ਸਭ ਤੋਂ ਵੱਡੀ ਵਸਤੂ ਸਤ ਵਸਤੂ ਦੇ ਅੱਗੇ ਮਿੱਥਿਆ ਵਸਤੂ, ਮਿੱਥਿਆ ਅਧਿਸ਼ਠਾਨ ਨਾ ਵਿਗਾੜੇ ਸਵਪਨ ਤੀਖ ਨਾ ਦਰਿਦਰੀ ਭੋਗ। ਰਾਜਾ ਸੁਪਨੇ ਦੇ ਵਿੱਚ ਜੋ ਕੁਛ ਦੇਖਦਾ ਹੈ ਉਹ ਮਨ ਦੀ ਸੱਤਾ ਹੈ, ਸੁਪਨਾ ਮਨ ਬਣਾਉਂਦਾ। ਹਿੰਦੀ ਵਿੱਚ ਸੁਪਨੇ ਨੂੰ ਸਵਪਨ ਕਹਿੰਦੇ ਹਾਂ, ਵ ਨੂੰ ਫਿਰ ਉਹ ਉਚਾਰਨ ਕਰਕੇ ਅਸੀਂ ਸੁਪਨਾ ਕਹਿੰਦੇ ਹਾਂ। ਸੁਪਨੇ ਦਾ ਅਰਥ ਹੀ ਹੈ ਜੋ ਮਨ ਆਪਣੀ ਜਾਗਰਤ ਅਵਸਥਾ ਦੀਆਂ ਬਿਰਤੀਆਂ ਦੇ ਸੰਸਕਾਰ ਲੈ ਕੇ ਤਮੋਗੁਣ ਦੇ ਦੁਆਰਾ ਨਿੰਦਰਾ ਦਾ ਸੰਗ ਕਰਕੇ ਮੱਧ ਦੇ ਵਿੱਚ ਸੁਪਨਾ ਬਣਾ ਲੈਂਦਾ। ਜਾਗਰਤ ਅਵਸਥਾ ਸਤੋਗੁਣ ਪ੍ਰਧਾਨ ਹੈ, ਸੁਪਨਾ ਰਜੋਗੁਣ ਪ੍ਰਧਾਨ ਹੈ, ਅਤੇ ਗਹਿਰੀ ਨਿੰਦਰਾ ਸੁਖੋਪਤ ਅਵਸਥਾ ਤਮੋਗੁਣ ਪ੍ਰਧਾਨ ਹੈ। ਤੁਰਿਆ ਅਵਸਥਾ ਵਿੱਚ ਜਿਹੜੀ ਸਮਾਧੀ ਯੋਗ ਸਮਾਧੀ ਹੈ, ਇੱਕ ਯੋਗ ਸਮਾਧੀ ਇੱਕ ਸਹਿਜ ਸਮਾਧੀ ਹੈ। ਗੁਰਮਤ ਵਿੱਚ ਯੋਗ ਸਮਾਧੀ ਸਾਧਨ ਕਰਕੇ ਪ੍ਰਵਾਨ ਹੈ, ਪਰ ਗੁਰਮਤ ਸਹਿਜ ਯੋਗ ਹੈ। ਗੁਰਮਤ ਦੇ ਵਿੱਚ ਮਨ ਅਤੇ ਵਿਕਸ਼ੇਪ ਦੋਸ਼ ਦੀ ਨਿਵਿਰਤੀ ਦੇ ਲਈ ਅਭਿਆਸ, ਨਾਮ ਦਾ ਅਭਿਆਸ, ਨਾਮ ਦਾ ਜਪ, ਨਾਮ ਦਾ ਕੀਰਤਨ, ਨਾਮ ਦੇ ਕੀਰਤਨ ਨੂੰ ਸੁਣਨਾ ਅਥਵਾ ਨਾਮ ਬਾਣੀ ਦੇ ਕੀਰਤਨ ਨੂੰ ਕਰਨਾ ਪ੍ਰਮਾਣ ਹੈ। ਪਰ ਅੰਤਰੀਵ ਗਹਿਰੇ ਜਾ ਕੇ ਆਹਤ ਨਾਦ ਤੋਂ ਜੀਵਾਤਮਾ ਸਤੋਗੁਣੀ ਵਿਰਤੀ ਤੋਂ ਵੀ ਪਰੇ ਹੋ ਕੇ ਅਨਾਹਤ ਨਾਦ ਵਿੱਚ ਪ੍ਰਵੇਸ਼ ਕਰ ਜਾਂਦੀ। ਅਨਹਤ ਸ਼ਬਦ ਵਜੰਤ ਫੇਰੀ, ਰਾਗ ਤਦ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।
ਅੰਦਰ ਹੀ ਪੰਚੇ ਸ਼ਬਦ ਨੇ, ਅੰਦਰ ਹੀ ਅਨਾਹਦ ਨਾਦ ਹੈ, ਅੰਦਰ ਹੀ ਧੁਨ ਹੈ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਹਰ ਕੀ ਅਗਮ ਅਗਾਧ ਕਥਾ, ਕਥੀਏ ਅਵਰ ਅਵਰ ਵਿਦ ਬੁਝੀਏ, ਨਾਮ ਸੁਣਤ ਦਰਦ ਦੁੱਖ ਲੱਥਾ। ਦੁਨੀਆਂ ਦਰਦਾਂ ਦੀ ਮਾਰੀ ਹੋਈ ਹੈ, ਦੁਨੀਆਂ ਦੁੱਖਾਂ ਦੀ ਮਾਰੀ ਹੋਈ ਹੈ। ਇਸ ਦਰਦਾਂ ਅਤੇ ਦੁੱਖਾਂ ਦੀ ਨਿਵਿਰਤੀ, ਤਿੰਨਾਂ ਤਾਪਾਂ ਦੀ ਨਿਵਿਰਤੀ, ਗਮਾਂ ਦੀ ਨਿਵਿਰਤੀ, ਨਿਰਾਸ਼ਾ ਦੇ ਰੋਗ ਦੀ ਨਿਵਿਰਤੀ, ਸਰਵ ਰੋਗ ਕਾ ਔਖਦ ਨਾਮ। ਗੁਰਬਾਣੀ ਦਾ ਗਿਆਨ, ਗੁਰਬਾਣੀ ਨਾਲ ਪਿਆਰ, ਗੁਰੂ ਜੀ ਦੇ ਜੀਵਨ ਦੇ, ਗੁਰੂ ਜੀ ਨੂੰ ਆਪਣੇ ਜੀਵਨ ਵਿੱਚ ਅਨੁਭਵ ਕਰ ਲੈਣਾ, ਇਹ ਸਰਵ ਸ੍ਰੇਸ਼ਟ ਜੀਵਨ ਦੇ ਵਿੱਚ ਸਰਵ ਸ੍ਰੇਸ਼ਟ ਪ੍ਰਾਪਤੀ ਹੈ। ਆਓ ਦੇਖੀਏ ਗੁਰੂ ਜੀ ਨੇ ਜੋ ਇਹ ਅਵਸਥਾ ਦੱਸੀ ਹੈ ਕਿ ਮਾਈ ਮਨ ਮੇਰੋ ਬਸ ਨਾਈ। ਜੀਵ ਆਤਮਾ ਜਦੋਂ ਜਨਮ ਲੈਂਦੀ ਹੈ, ਜੀਵ ਆਤਮਾ ਦਾ ਸਰੂਪ ਦੇਖਣਾ ਪਏਗਾ, ਕਿਉਂਕਿ ਜੀਵ ਆਤਮਾ ਹੀ ਜਨਮ ਲੈਂਦੀ ਹੈ, ਜੀਵ ਆਤਮਾ ਹੀ ਮਰਦੀ ਹੈ। ਜਨਮ ਮੌਤ ਲਾਭ ਹਾਨੀ ਯਸ਼ ਸੁਯਸ਼ ਇਹ ਸਭ ਮਨ ਦੀ ਬਿਰਤੀ ਦੇ ਖੇਡ ਨੇ, ਔਰ ਇੱਕ ਮਨ ਅਤੀਤ ਪਰਮਾਤਮਾ ਹੈ। ਮਨ ਵਿੱਚ ਸਤਿਗੁਰੂ ਕੇ ਪਾਸ ਇਸ ਸੇਵਕ ਕੇ ਕਾਰਜ ਰਾਜ। ਮਨ ਨੂੰ ਵਸ ਵਿੱਚ ਕਰਨਾ ਜੀਵਨ ਦਾ ਪ੍ਰਮੁੱਖ ਪ੍ਰਯੋਜਨ ਹੈ। ਜਿਸ ਤਰ੍ਹਾਂ ਵਿਦਿਆਰਥੀ ਪ੍ਰੀਖਿਆ ਭਵਨ ਦੇ ਵਿੱਚ ਬੈਠਦਾ ਹੈ, ਪ੍ਰੀਖਿਆ ਹਾਲ ਵਿੱਚ ਬੈਠ ਕੇ ਉਸਨੂੰ 3 ਘੰਟੇ ਮਿਲਦੇ ਨੇ, 3 ਘੰਟਿਆਂ ਦੇ ਅੰਦਰ ਅੰਦਰ ਉਸਨੂੰ ਉਹ ਜ਼ਰੂਰੀ ਸਵਾਲ ਹੱਲ ਕਰਨੇ ਪੈਂਦੇ ਨੇ। ਇਸ ਤਰ੍ਹਾਂ ਹੀ ਮਨੁੱਖਾ ਜੀਵਨ ਦੇ ਵਿੱਚ ਵੀ ਸਾਨੂੰ 3 ਹੀ ਅਵਸਥਾ ਮਿਲੀਆਂ ਨੇ। 3 ਅਵਸਥਾ ਨੇ ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਣ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਜੇ ਇਸ ਦੇ ਵਿੱਚ ਭਜਨ ਸ਼ਬਦ ਦਾ ਅਰਥ ਹੁੰਦਾ ਹੈ, ਭਜਨ ਦਾ ਮਤਲਬ ਸ਼ੁਰੂ ਦੇ ਵਿੱਚ ਹੈ ਜਾਪ ਕਰਨਾ, ਗਹਿਰਾਈ ਦੇ ਵਿੱਚ ਹੈ ਜਿਵੇਂ ਦੁੱਧ ਦੀ ਪ੍ਰਾਰੰਭਕ ਅਵਸਥਾ ਨੂੰ ਦੁੱਧ ਕਹਿੰਦੇ ਹਾਂ। ਜੇ ਅਸੀਂ ਘਿਓ ਬਣਾਉਣਾ ਚਾਹੁੰਦੇ ਹਾਂ ਤਾਂ ਦੁੱਧ ਨੂੰ ਜਾਗ ਲਗਾ ਕੇ ਅਤੇ ਦਹੀਂ ਵਿਧੀ ਪੂਰਵਕ, ਦਹੀਂ ਨੂੰ ਫਿਰ ਮੱਖਣ, ਮੱਖਣ ਤੋਂ ਘਿਓ। ਇਸ ਨੂੰ ਕਬੀਰ ਜੀ ਦੇ ਇੱਕ ਸ਼ਬਦ ਵਿੱਚ ਕਿਹਾ ਹੈ ਕਿ ਪਰਮੇਸ਼ਵਰ ਦੇ ਅਨੁਭਵ ਲਈ, ਮਨ ਨੂੰ ਵਸ ਕਰਨ ਲਈ ਇੱਕ ਬਹੁਤ ਸੁੰਦਰ ਤਰਤੀਬ ਹੈ। ਮਨ ਵਸ ਵਿੱਚ ਆਵੇ ਕਿਵੇਂ? ਮੁੱਖ ਜੀਵਨ ਦਾ ਪ੍ਰਸ਼ਨ 3 ਪ੍ਰਸ਼ਨ ਨੇ। 3 ਪ੍ਰਸ਼ਨਾਂ ਨੂੰ ਦੱਸਣ ਤੋਂ ਪਹਿਲੇ ਮੈਂ ਕਬੀਰ ਜੀ ਦੀ ਬਾਣੀ, ਭਗਤ ਕਬੀਰ ਜੀ ਦੀ ਬਾਣੀ ਦਾ ਪ੍ਰਮਾਣ ਦਿੰਦੀ ਹਾਂ ਕਿ ਗੁਰਬਾਣੀ ਉਹ ਅਨਮੋਲ ਰਤਨ ਹੈ। ਜਿਸ ਤਰ੍ਹਾਂ ਰਿਸ਼ੀਆਂ ਮੁਨੀਆਂ ਨੇ ਸਰੋਵਰ ਦਾ ਮੰਥਨ ਕਰਕੇ, ਸਾਗਰ ਦਾ ਮੰਥਨ ਕਰਕੇ ਅੰਮ੍ਰਿਤ ਨੂੰ ਰਿਸ਼ੀਆਂ ਨੂੰ ਦਿੱਤਾ, ਅੰਮ੍ਰਿਤ ਨੂੰ ਦੇਵਤਿਆਂ ਨੂੰ ਦਿੱਤਾ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰਦੇ ਪਾਇਆ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਦਸ਼ਮੇਸ਼ ਪਿਤਾ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਨਾਮ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਅਸੀਂ ਦਰਸ਼ਨ ਕਰ ਰਹੇ ਹਾਂ। ਪਰ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਇਹ ਸਾਰਾ ਸੰਸਾਰ ਦੇਖ ਰਿਹਾ ਹੈ, ਪਰ ਇਹ ਜਿੱਥਿਆਂ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਅਨਮੋਲ ਹੈ, ਸਾਧ ਸੰਗਤ ਦਾ ਮਿਲਣਾ ਦੁਰਲਭ ਹੈ। ਅਸ਼ਟਾਵਕਰ ਗੀਤਾ ਦੇ ਵਿੱਚ, ਅਵਧੂਤ ਗੀਤਾ ਦੇ ਵਿੱਚ ਦੱਤਾਤਰੇ ਜੀ ਨੇ ਉਪਦੇਸ਼ ਦਿੱਤਾ ਹੈ, ਈਸ਼ਵਰਾਨੁਗ੍ਰਹ ਦੇਵ ਪੁੰਸਾ ਮਧਵੈਤ ਵਾਸਨਾ ਮਹਦਵੈ ਪਰਿਤ੍ਰਾਣਾ ਵਿਪ੍ਰਾਣਾਮ ਉਪਜਾਇਤੀ। ਉਸ ਈਸ਼ਵਰ ਦੀ ਕਿਰਪਾ ਦੇ ਚਿੰਨ੍ਹ ਕੀ ਨੇ? ਕਹਿੰਦੇ ਇਨਸਾਨ ਦੇ ਅੰਦਰ ਵਿਸ਼ਿਆਂ ਤੋਂ ਪ੍ਰਾਮਤਾ ਹੋ ਜਾਏ, ਇਨਸਾਨ ਦੇ ਅੰਦਰ ਪੁੰਸਾਮ ਅਦਵੈਤ ਵਾਸਨਾ, ਪੁਰਸ਼ ਅਦਵਿਤੀਯ ਨਿਸ਼ਚੇ ਕਰਨਾ ਚਾਹੇ। ਏਕੋ ਬ੍ਰਹਮ ਬ੍ਰਹਮ ਸਤਿਅਮ ਦ੍ਰਿਤੀਅਮ ਨਾ ਅਸਤਿ, ਦੂਸਰੇ ਭਾਵ ਨੂੰ ਸਵੀਕਾਰ ਨਾ ਕਰੇ। ਇਸ ਲਈ ਈਸ਼ਵਰ ਦੇ ਅਨੁਗ੍ਰਹਿ ਦੀ, ਈਸ਼ਵਰ ਦੀ ਕਿਰਪਾ ਦੀ, ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਗੁਰਬਾਣੀ ਵਿੱਚ ਗੁਰੂ ਜੀ ਫਰਮਾਉਂਦੇ ਨੇ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਰ। ਜਿਹੜਾ ਮਨ ਦਿਨ ਰਾਤ ਭੱਜ ਰਿਹਾ ਹੈ, ਜਿਸਨੂੰ ਰੋਕਣ ਦੀ ਯੁਕਤੀ ਨਹੀਂ ਮਿਲ ਰਹੀ, ਉਹ ਮਨ ਜੇ ਸਾਧ ਸੰਗਤ ਦੇ ਵਿੱਚ ਬੈਠ ਜਾਏ, ਉਸ ਮਨ ਨੂੰ ਜੇ ਸੱਚ ਦੀ ਸੰਗਤੀ ਉਪਲਬਧ ਹੋ ਜਾਏ, ਤਾਂ ਸੱਚ ਸੰਗਤ ਦੇ ਪ੍ਰਾਪਤ ਹੁੰਦਿਆਂ ਹੀ ਇਹ ਮਨ ਮੰਦਰ ਬਣ ਜਾਂਦਾ। ਇਹ ਮਨ ਦੀ ਅਵਸਥਾ ਇਹ ਹੋ ਜਾਂਦੀ ਹੈ

ਇਹੀ ਮਨ ਜੋ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇਹ ਸ਼ਬਦ ਸੋਰਠ ਰੱਖਦੇ ਅੰਦਰ ਹੈ, ਮਾਈ ਮਨ ਮੇਰੋ ਬਸ ਨਾਹੀਂ, ਨਿਸਬਾਸਰ ਦਿਖੀਆਂ ਕੋ ਧਾਵਤ ਕਹਿ ਵਿੱਚ ਰੋਕੋ ਤਾਂ। ਔਰ ਇਹ ਵੀ ਸ਼ਬਦ ਮਾਈ ਮੈਂ ਧੰਨ ਪਾਇਓ ਹਰ ਨਾਮ, ਇਹ ਵੀ ਗੁਰੂ ਤੇਗ ਬਹਾਦਰ ਜੀ ਦਾ ਬਾਣੀ ਦਾ ਸ਼ਬਦ ਹੈ। ਇਸਦਾ ਮਤਲਬ ਗੁਰੂ

ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ? ਪਹਿਲਾ ਪ੍ਰਸ਼ਨ, ਆਪਣੇ ਆਪ ਦੀ ਪਹਿਚਾਣ। ਦੂਸਰਾ ਪ੍ਰਸ਼ਨ, ਉਸ ਪਰਮੇਸ਼ਵਰ ਦਾ ਅਨੁਭਵ ਕਿਵੇਂ ਹੋਵੇ? ਪਹਿਲਾ ਪ੍ਰਸ਼ਨ, ਪਰਮਾਤਮਾ ਆਪਣੇ ਆਪ ਦੀ ਪਹਿਚਾਣ ਕਿਵੇਂ ਹੋਵੇ? ਦੂਸਰਾ ਪ੍ਰਸ਼ਨ, ਪਰਮੇਸ਼ਵਰ ਦਾ ਅਨੁਭਵ ਕਿਵੇਂ ਹੋਵੇ? ਤੀਸਰਾ ਪ੍ਰਸ਼ਨ, ਮਨ ਵਸ ਵਿੱਚ ਕਿਵੇਂ ਆਵੇ? ਇਹ ਤਿੰਨ ਪ੍ਰਸ਼ਨਾਂ ਦੇ ਲਈ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ। ਇਹਨਾਂ ਦੇ ਮੈਂ ਤਿੰਨਾਂ ਪ੍ਰਸ਼ਨਾਂ ਦੇ ਪ੍ਰਮਾਣ ਪਹਿਲੇ ਗੁਰਬਾਣੀ ਦੇ ਦੁਆਰਾ ਦਿੰਦੀ ਹਾਂ। ਪਹਿਲਾ ਪ੍ਰਸ਼ਨ ਕਿ ਉਸ ਪਰਮਾਤਮਾ ਸਾਨੂੰ ਆਪਣੇ ਆਪ ਦੀ ਪਹਿਚਾਣ ਕਿਵੇਂ ਹੋਵੇ? ਇਸ ਕਿਵੇਂ ਦਾ ਪ੍ਰਸ਼ਨ ਮਹਾਰਾਜ ਨੇ ਉੱਤਰ ਦਿੱਤਾ ਹੈ। ਪਹਿਲੇ ਪ੍ਰਸ਼ਨ ਬੋਲਦੀ ਹੈ ਕਿ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਆਪ ਗਵਾਈਏ ਤਾਂ ਸੋ ਪਾਈਏ, ਅਵਰ ਕੈਸੀ ਚਤਰ ਆਈ। ਔਰ ਇਸ ਇਹਨਾਂ ਪੰਕਤੀਆਂ ਦੇ ਵਿੱਚ ਵਿੱਚੇ ਹੀ ਪ੍ਰਸ਼ਨ ਹੈ, ਵਿੱਚੇ ਹੀ ਉੱਤਰ। ਇਸਨੂੰ ਹੋਰ ਅੱਗੇ ਦੇਖੀਏ, ਗੁਰੂ ਜੀ ਨੇ ਫਰਮਾਇਆ, ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਸ਼ਬਦ ਹੈ, ਕਾਹੇ ਨੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੇ ਸੰਗ ਸਮਾਈ। ਉਹ ਮਦ ਜਿਉਂ ਬਸ ਬਸਤ ਹੈ, ਮੁਕਰ ਮਾਹੇ ਜੈ ਸਿਛਾਈ, ਤੈਸੇ ਹੀ ਹਰ ਬੱਚੇ ਨਿਰੰਤਰ ਘਾਟੀ ਖੋਜੋ ਪਾਈ। ਇਸਦੇ ਲਾਸਟ ਅਖੀਰ ਦੇ ਵਿੱਚ ਪੰਕਤੀਆਂ ਨੇ, ਜਨ ਨਾਨਕ ਬਿਨ ਆਪਾ ਚੀਨੇ, ਮਿੱਟੇ ਨਾ ਭਰਮ ਕੀ ਕਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰੂ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿੱਟੇ ਨਾ ਭਰਮ ਕੀ ਕਾਈ। ਸਭ ਤੋਂ ਉੱਤੇ ਜਲ ਦੇ ਉੱਤੇ, ਜਲ ਦੇ ਤਿੰਨ ਰੂਪ ਨੇ। ਇੱਕ ਜਲ ਹੈ, ਜਲ ਘੜੇ ਦੇ ਵਿੱਚ ਟਿਕਦਾ ਹੈ, ਔਰ ਘੜੇ ਦੇ ਵਿੱਚ ਵਹਿੰਦੇ ਹੋਏ ਜਲ ਦੇ ਉੱਤੇ ਕਾਈ ਨਹੀਂ ਆਉਂਦੀ, ਵਹਿੰਦੇ ਜਲ 'ਤੇ ਕਾਈ ਨਹੀਂ ਆਉਂਦੀ, ਘੜੇ ਦੇ ਵਿੱਚ ਬੰਦ ਜਲ ਦੇ ਉੱਤੇ ਕਾਈ ਆਏਗੀ। ਇਸ ਤਰ੍ਹਾਂ ਹੀ ਇਸ ਨੂੰ ਦਾਦ ਸ਼ਾਂਤ ਵੱਲ ਲੈ ਕੇ ਚੱਲਣਾ। ਘੜੇ ਵਿੱਚ ਪਾਣੀ ਪਾਓ, ਪਾਣੀ ਦੇ ਉੱਤੇ, ਖੜ੍ਹੇ ਪਾਣੀ ਦੇ ਉੱਤੇ ਬਾਹਰੋਂ ਧੂੜ ਦੇ ਕਣ ਅਚੇਤ ਅਵਸਥਾ 'ਚ ਆਉਂਦੇ ਰਹਿੰਦੇ ਨੇ। ਕਿਉਂ? ਬਾਹਰੋਂ ਪ੍ਰਕਿਰਤੀ ਵਿੱਚ ਧੂੜ ਉੱਡਦੀ ਹੈ, ਕਿਉਂਕਿ ਪ੍ਰਕਿਰਤੀ ਦੇ ਵਿੱਚ ਪੰਜ ਤੱਤਾਂ ਦੇ ਮਿਸ਼ਰਤ ਤਮੋ ਗੁਣ ਅੰਸ਼ ਤੋਂ ਇਹ ਜਗਤ ਬਣਿਆ, ਰਜੋ ਗੁਣ ਅੰਸ਼ ਤੋਂ ਕਰਮ ਇੰਦਰੀਆਂ ਬਣੀਆਂ। ਪ੍ਰਕਿਰਤੀ ਦੇ ਮਿਸ਼ਰਤ ਗਿਣਾਂ ਦੇ ਸ਼ੁੱਧ ਤੱਤਵ ਕੋਈ ਨਹੀਂ ਹੈ, ਸਾਰੇ ਮਿਸ਼ਰਤ ਨੇ। ਇਸ ਕਰਕੇ ਇਹਨੂੰ ਪੰਚੀਕਰਨ ਕਹਿੰਦੇ ਨੇ। ਇੱਕ ਪੰਜ ਤੱਤ ਨੇ, ਪੰਜ ਤੱਤਾਂ ਨੂੰ ਪਰ ਪੰਚ, ਪਰ ਮੈਨੇ ਜਰਬ ਕਰੋ, ਪੰਜ ਜਰਬ ਪੰਜ ਪੱਚੀ, ਪੱਚੀ ਨੂੰ ਮਹਾਰਾਜ ਨੇ ਪਰ ਪੰਚ ਕਿਹਾ, ਪਰ ਪੰਚ। ਇਹ ਪੱਚੀ ਤੱਤਾਂ ਦੇ ਪੱਚੀ ਗੁਣ, ਪੱਚੀ ਨੂੰ, ਪੱਚੀ ਦੇ ਵਿੱਚ ਹਰ ਇੱਕ ਦੇ ਵਿੱਚ ਪੰਜ ਪੰਜ 'ਚ ਇੱਕ ਤੱਤ ਮੁੱਖ ਹੈ। ਇਸ ਕਰਕੇ ਜਿਸ ਵੇਲੇ ਘੜੇ ਵਿੱਚ ਪਾਣੀ ਪਾਉਂਦੇ ਹਾਂ, ਇਹ ਸਾਡੀ ਆਪਣੀ ਕਥਾ ਹੈ, ਇਹਨੂੰ ਆਤਮ ਕਥਾ ਕਿਹਾ, ਇਹਨੂੰ ਬ੍ਰਹਮ ਕਥਾ ਕਿਹਾ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਕੋਈ ਗਾਵੇ ਕੋ ਸੁਣੇ ਮਾਨਸ ਮਰਤੀ ਵਾਰ। ਇਹ ਉਹ ਕਥਾ ਹੈ ਜੋ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਬੈਠ ਕੇ ਸੁਣੀ, ਅਤੇ 12 ਸਾਲ ਗੁਰੂ ਜੀ ਦੇ ਵਚਨਾਂ ਦੇ ਅੱਗੇ ਮਨ ਟਿਕ ਗਿਆ, ਤਾਂ ਗੁਰਿਆਈ ਗੱਦੀ ਮਿਲੀ। ਇਸ ਤਰ੍ਹਾਂ ਹੀ ਉਹ ਇਲਾਹੀ ਨੂਰ ਹੈ ਗੁਰਬਾਣੀ, ਉਹ ਇਲਾਹੀ ਸ਼ਕਤੀ ਹੈ, ਉਹ ਰੱਬੀ ਨਾਦ ਹੈ ਕਿ ਮਨ ਇਸ ਵਿੱਚ ਟਿਕ ਜਾਂਦਾ ਹੈ। ਮਨ ਉਦੋਂ ਤੱਕ ਹੀ ਭੱਜਦਾ ਜਿਹੜੀ ਗੁਰੂ ਜੀ ਨੇ ਇਸ ਪਹਿਲੀ ਪੰਕਤੀ ਵਿੱਚ ਅਵਸਥਾ ਦੱਸੀ ਹੈ ਮਨ ਦੀ, ਮਾਈ ਮਨ ਮੇ ਰੋ ਬਸ ਨਾਹੀਂ। ਇਹ ਉਹ ਅਵਸਥਾ ਜਦ ਤੱਕ ਇਹਨੂੰ ਗੁਰੂ ਦਾ ਸ਼ਬਦ ਨਹੀਂ ਮਿਲਿਆ, ਜਦ ਤੱਕ ਇਹ ਜਗਤ ਵਿੱਚ ਵਿਚਰਨ ਕਰਦੀ ਹੈ। ਅੱਗੇ ਅਵਸਥਾ ਦੀ ਵਿਆਖਿਆ ਕੀਤੀ ਹੈ, ਕਿਸ ਮਨ ਦੀ ਇਹ ਅਵਸਥਾ ਹੈ ਜਿਹੜੀ ਮਾਇਆ ਦਾ ਸੰਗ ਕਰ ਬੈਠੀ ਹੈ। ਨਿਸ ਬਸ ਦਿਖਿਆਨ ਕੋ ਤਾਵਤ, ਕਹਿ ਬਿਦ ਰੋਕੋ ਤਾਏ। ਪ੍ਰਸ਼ਨ, ਕਹਿ ਬਿਦ ਰੋਕੋ ਤਾਏ, ਮਨ ਵਿੱਚ ਵਸ ਵਿੱਚ ਕਿਵੇਂ ਆਵੇ? ਇਹ ਸਭ ਤੋਂ ਵੱਡਾ ਪ੍ਰਸ਼ਨ ਹੈ, ਮਨ ਵਸ ਵਿੱਚ ਕਹਿ ਬਿਦ ਰੋਕੋ ਤਾਏ। ਪਹਿਲਾ ਪ੍ਰਸ਼ਨ ਸ਼ੁਰੂ ਵਿੱਚ ਹੀ ਮਾਈ ਮਨ ਮੇਰੋ ਵਸ ਨਾ, ਇੱਥੇ ਪ੍ਰਸ਼ਨ ਨਹੀਂ, ਇੱਥੇ ਮਨ ਦੀ ਅਵਸਥਾ ਦੱਸੀ ਕਿ ਮੇਰਾ ਮਨ ਵਸ 'ਚ ਨਹੀਂ ਹੈ। ਮਨ ਨੂੰ ਮੇਰਾ ਕਹਿ ਰਹੇ ਹਾਂ, ਮਕਾਨ ਨੂੰ ਮੇਰਾ ਕਹਿ ਰਹੇ ਹਾਂ, ਧੀਆਂ ਪੁੱਤਰਾਂ ਨੂੰ ਮੇਰਾ ਕਹਿ ਰਹੇ ਹਾਂ, ਸਰੀਰ ਨੂੰ ਮੇਰਾ ਕਹਿ ਰਹੇ ਹਾਂ, ਸਾਰੇ ਪ੍ਰਪੰਚ ਨੂੰ ਮੇਰਾ ਕਹਿ ਰਹੇ ਹਾਂ, ਜਦਕਿ ਮੇਰਾ ਕੁਛ ਨਹੀਂ। ਇਸ ਲਈ ਪਹਿਲੀ ਭੁੱਲ ਹੋ ਗਈ, ਮਨ ਕਿਉਂ ਨਹੀਂ ਵਸ 'ਚ ਆਉਂਦਾ? ਕਿਉਂਕਿ ਮਨ ਮਾਇਆ ਦਾ ਕਾਰਜ ਹੈ, ਵਿੱਤੀ ਨੇ ਮਨ ਨੂੰ ਮੇਰਾ ਕਹਿ ਦਿੱਤਾ, ਭੁੱਲ ਹੋ ਗਈ। ਕਿਉਂ? ਸੰਸਕਾਰਾਂ ਦਾ ਸੰਗ ਕਰ ਲਿਆ। ਵਿਆਹਿਆ ਤੂੰ ਵਿਸ਼ਿਆਨ ਪੁੰਸਾ ਸੰਗਸਤੇਸ਼ੂ ਉਪਜਾਇਆ, ਅਤੇ ਸੰਗਾਤ ਸੰਜਾਇਆ, ਅਤੇ ਕਾਮਾ ਕਾਮਾ ਸਿਮਰਤੀ ਭ੍ਰਮਾ ਸਿਮਰਤੀ ਭ੍ਰੰਸ਼ਾਦ ਬੁੱਧੀ ਨਸ਼ ਬੁੱਧੀ ਨਾਸ਼ਾਦ ਪ੍ਰਣਸ਼ਯਤੀ। ਕੀ ਕੀਤਾ ਇਸਨੇ? ਵਿਆਹਿਆ ਤੂੰ ਵਿਸ਼ਿਆਨ ਪੁੰਸਾ, ਇਹਨੂੰ ਮੈਂ ਇਸ ਸੰਸਕ੍ਰਿਤ 'ਚ ਬੋਲਿਆ। ਇਸਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦੱਸਦੇ ਹਾਂ, ਨਿਰਮਲ ਸੰਪਰਦਾਇ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਹੋਇਆ ਕਿ ਭਾਰਤ ਦਾ ਨਿਰਮਲਾ ਵਿਦਵਾਨ ਹੋਏਗਾ। ਪਰ ਫਿਰ ਉਹ ਗੁਰਬਾਣੀ

ਤਾਂ ਸਲੋਕ ਸਹਿਜ ਸ੍ਰਿਤੀ ਸਮਝ ਜਾਣਗੇ, ਤਾਂ ਹੀ ਭਗਤ ਜੈਦੇਵ ਜੀ ਦੀ ਬਾਣੀ ਦੇ ਸ਼ਬਦ ਸਮਝ ਜਾਣਗੇ, ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜਾਪ ਸਾਹਿਬ ਸਮਝ ਜਾਣਗੇ, ਸੰਸਕ੍ਰਿਤ ਤਾਂ ਪਤਾ ਹੀ ਨਹੀਂ ਪੜ੍ਹੋਗੇ ਕੀ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਵੀ ਸਾਜੇ ਅਤੇ ਪੰਜ ਨਿਰਮਲ ਪੰਥ ਦੀ ਸਾਜਨਾ ਕੀਤੀ। ਨਿਰਮਲ ਪੰਥ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜੀ ਦਾ ਨਾਂ, ਜਿਨ੍ਹਾਂ ਨੂੰ ਸਾਖਿਆਤ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਸੀ। ਇਸ ਤਰ੍ਹਾਂ ਹੀ ਜੇ ਅਸੀਂ ਸਾਧਨਾ ਕਰਾਂਗੇ, ਮੈਂ ਵੀ ਇਹ ਦੇਖਿਆ ਨਿਰਮਲ ਸੰਪਰਦਾਇ ਦੇ ਲਈ, ਐਸੀ ਦੇਖਿਆ ਜਨ ਸਿਉਂ ਮੰਗਾਂ, ਤੁਮਰੋ ਧਿਆਨ ਤੁਮਾਰੋ ਰੰਗਾਂ। ਇਸ ਲਈ ਮਨ ਦੀ ਇੱਥੇ ਅਵਸਥਾ ਦੱਸੀ ਹੈ, ਮਾਈ ਮਨ ਮੇਰੋ ਵਸ ਨਹੀਂ। ਮਨ ਵਸ 'ਚ ਨਹੀਂ ਹੈ, ਮਨ ਕਦੀ ਆਕਾਸ਼ 'ਚ ਜਾਂਦਾ, ਕਦੀ ਪਾਤਾਲ 'ਚ ਜਾਂਦਾ, ਦਹਿ ਦੇ ਚੱਕਰ ਕੱਟਦੇ ਆ। ਕਬੀਰ ਜੀ ਨੇ ਮਨ ਦੀ ਅਵਸਥਾ ਦੱਸੀ ਹੈ, ਇਸ ਦੀ ਐਕਸਪਲੇਨੇਸ਼ਨ ਲਈ

मन की अवस्था की है, मन पूर्णिया में रहेगा, पूर्णिया में। भाई वीर सिंह जी ने क्या, जिस वे परमेश्वर के दर्शन होंगे ने मन का फुरना रुकावट बनता, फुरना स्टार्टिंग इसकी पुरने तो और फुरना होंगे नाभि तो, इसलिए नाभि का जाप परावाणी का जाप सारे नालों कीमती है और परावाणी तो अनंत गुणा अनुभव कीमती है। अचल मूरत अनुभव प्रकाश अमित तोज कीजे कोट इंद्र इंद्राण सहा सहान नीजे। ये गुरबाणी की कथा इस सात संगत च बैठ के सुनांगे, महान पुरुषों दी कमाईया हुई रूहां कोलों सुनांगे, पक्की हुई रोटी मिल जाए लंगर च। ये गुरु नानक साहब जी दे वो 20 रुपए संतान जिहड़े उन्होंने भोजन छकाया सी, अज सारा वधी जांदा अंत नहीं आंदा, खावो खर्चो रल मिल पाई टोट ना आवे वध दो जाए। और किस्मत दे नाल लंगर का प्रसाद मिलता है, पर इस विच रसो वाई साहा इन विच रस किवें लैना, इस विच एक पदार्थ का रस है एक आत्म रस है, आत्म रस लैना है। पदार्थ विच भी आत्मा की लखता करनी है, ब्रह्म की लखता करनी है। हर मन जिथे मन है उत्थे माया भी है, और जिथे मन है उत्थे मन का मूल परमात्मा है। ये मन मेरिया तू सदा रहो हर नानी, हर नाल रहो तू मन मेरे दुख सब विचारना। दुख सारे भुल भी सकते हैं, एक रस्ता है हरी दे नाल रहन दा और एक रस्ता है माया दे नाल रहन दा। ये अवस्था केड़ी दसती है, माई मन मेरो बस मन। जब तक इस मन नूं नाम नहीं मिलता, जब तक इस मन नूं आत्म ज्ञान नहीं मिलता, जब तक इस मन दे अगे भरम दी काई आ गई है। काई किसने पैदा की, एक निजम है स्व आश्रय स्व विषय, इस उत्तर हिंदी च स्व आश्रय स्व विषय, जिसके आश्रय होवे उन्हों वस्तु कज लैंदी है। विषय नूं हिंदी विच संस्कृत विच विषय कहिंदे ने, पंजाबी विच विखे कहिंदे ने। इसलिए एक शर्त है निस बासर, महाराज ने लिखा मन की अवस्था की है, निस मैंने रात बासर मैंने दिन, निस बासर विखियन को तावत भजी जाता, हर वेले भजदा रात में सुपनिया भजदा, नींदर ये वस च ने, प्रकृतक प्रकृतक देन है नींदर। इसलिए नींदर ना आवे, 10 दिन नींदर ना आई ना तो पागल हो जाएंगे, पर नींदर कड़ी चाहिए अलप नींदर, अलप आहार सुलपती निंद्रा दया क्षमा तंत्री सील संतोख सदा निर्भय हो हवो त्रै होवे गो त्रै गुण अतीत, त्रिगुण अतीत जाना है असी। पर पहले भरम मिटा लीए, एक बल्ब लो, बल्ब के सामने तीन शीशे रखो, बल्ब का प्रकाश देगे तीन शीशे रख दो, एक शीशा चिट्टा रख दो, एक शीशा काला रख दो और एक शीशा लाल रख दो, तो वह घूमण वाली होर जो चीज़ असं फिट की है तीन शीशिया वाली, वह घूमण वाली हो घूमी जाती है। जिस वेले लाल शीशा सामने आएगा उस वेले कहोगे प्रकाश लाल है, जिस वेले अगे साढ़े सामने काला शीशा आ गया बोलेंगे प्रकाश काला है, और जिस वेले अगे चिट्टा आ गया उस वेले बोलेंगे प्रकाश चिट्टा है। पर प्रकाश चिट्टा नहीं, प्रकाश लाल नहीं, प्रकाश काला नहीं, भ्रांति पै गई। जिहड़ा घूमण वाले दे दृष्टि रखेगा प्रकाश उसके रस्ते छलक के आया वो तिन्हां नूं देख लिया, पर वह धर्म कि आए ने वो अगे जो घूमण वाली अवस्था उसके धर्म आए ने। इस तरह ही मन घूमण वाला है, मन तिन्ना गुणां दा है, तमोगुण सतगुण रजगुण ए सब तेरी माया, चौथे पद को जो नर तीने तिन्ही परम पद पाया, तिन्ही गुणी संसार परम सुत्ता सुतियां रहन बिहानी, अनंत जीवन हो गया सौ के भोग जुनिया सौ सौ के अजे अके नी, पशु जुनी च सुते रहे कीट जुनी च सुते रहे, मन साडा कोई वस च नहीं है, और भोग जुनिया च असी सिर्फ भोग भोगने जड़ वस, कभी असी वृक्ष जुनी च जड़ वस, कभी असी पत्थर जुनी च जड़ वस, कोई यात्रा नहीं। और भोग जुनिया के वध तो वध भोग किन्ना कु पदार्थ है, इंसान का जन्म लैके भी कैसी साढ़े अंदर मूर्खता ही आ गई, किन्ना ज्यादा अज्ञान की काई आ गई है, अविद्या की काई आ गई है, समष्टि अज्ञान की काई आई है और अंदर अविद्या की काई आई है। अविद्या ही सकीन विवेक दीप मलीन, अंदर विवेक का दीपक लटा लट जगदा पिया, पूरन जोत जगह खट में तब खालस ताए निखालस जाने, पूरन प्रेम प्रतीत दीप सजे पूरन प्रेम प्रतीत, पूरन प्रेम की प्रतीति हो जाए व्रत गौर मड़ी मट भूल ना माने, पूरनता का अनुभव करने लिए गुर सिखाया अधूरा नहीं। शेर का बच्चा शेर होया करता, गिद्दड़ नहीं हुंदा,
ਇਨਸਾਨ ਦਾ ਬੱਚਾ ਇਨਸਾਨ ਹੋਇਆ ਕਰਦਾ ਹੈ। ਸਵਾ ਲੱਖ ਤੇ ਇੱਕ ਲੜਾਉਣ ਤੁਸੀਂ ਗੋਬਿੰਦ ਸਿੰਘ ਨਾਮ ਕਹਾਉਂ, ਚਿੜੀਆਂ ਤੋਂ ਮੈਂ ਬਾਜ ਚੜਾਉਣ ਤੁਸੀਂ ਗੋਬਿੰਦ ਸਿੰਘ ਨਾਮ ਕਹਾਂ। ਅੰਦਰ ਹੀ ਇਹ ਯੁੱਧ ਹੋ ਰਿਹਾ, ਅੰਦਰ ਹੀ ਸਵਾ ਲੱਖ ਬਿਰਤੀਆਂ ਨੇ, ਅੰਦਰ ਅਨੰਤ ਬਿਰਤੀਆਂ ਗਿਆਨ ਦੀਆਂ ਚੱਲਦੀਆਂ ਨੇ। ਜਦੋਂ ਤੋਂ ਜਨਮ ਲਿਆ ਗਿਆਨ ਬਿਰਤੀਆਂ, ਭੋਗ ਜੁਨੀਆਂ ਚ ਗਿਆਨ ਦਾ ਸੰਗ ਕਰਕੇ ਭੋਗ ਭੋਗ ਲਿਆ, ਆਪੀ ਨੇ ਭੋਗ ਭੋਗ ਕੇ ਭਸਮੜ ਭੋਜ ਸਿਧਾਇਆ, ਭੋਗ ਭੋਗ ਕੇ ਅਸੀਂ ਅੱਕੇ ਨੀ ਭੋਜਨ ਭੋਗ ਪੈ ਨਿੰਦਰਾ ਏ ਨਰ ਪਸ਼ੂ ਸਮਾਨ, ਨਰਨ ਗਿਆਨ ਨੇ ਜਦ ਇੱਕ ਤਾਂ ਗਿਆਨ ਬਿਨਾਂ ਪਸ਼ੂ ਜਾਣ। ਜੀਵਨ ਦੀ ਯਾਤਰਾ ਨੂੰ ਵੇਖਿਓ, ਕਿਧਰੇ ਭੋਗਾਂ ਵਿੱਚ ਤਾਂ ਨਹੀਂ ਜੀਵਨ ਚਲਾ ਗਿਆ। ਪਹਿਲੇ ਪਿਆਰ ਲਗਾ ਸਨ ਦੁੱਧ, ਭੋਜਨ ਦੀ ਅਵਸਥਾ ਦੱਸੀ ਹੈ, ਪਹਿਲੇ ਪਿਆਰ ਲਗਾ ਸਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਸ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕੀਆ ਕਰ ਬਾਤ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਉਦੋਲੇ ਉੱਬੇ ਸਾ, ਦਸਵੇਂ ਦੱਦਾ ਹੋਆ ਸਾ, ਗਏ ਸਰੀਤ ਪੁਕਾਰੀ ਸਾ, ਉੱਡਿਆ ਹੰਸ ਦਸਾਇਰਾ, ਡੰਡੋਲਮ ਟੁੰਡੀਮ ਡਿਠ ਮੈਂ, ਇਹ ਜਗ ਤੂੰ ਏ ਕਾ ਤਵਲਹਾਰ। ਇਹ ਸਾਰਾ ਜਗ ਕੀ ਹੈ? ਤੂੰ ਏ ਦਾ ਪਹਾੜ ਹੈ, ਤੂੰ ਏ ਕਾ ਮਹਿਲ ਹੈ, ਤਵਲਹਾਰ ਮੈਨੇ ਪਹਾੜ ਮਹਿਲ। ਇੱਕ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ, ਇਹ ਜਗ ਤੂੰ ਏ ਕਾ ਪਹਾੜ, ਤੈ ਸਾਚਾ ਮਾਨਿਆ ਕਹਿ ਵਿਚਾਰ, ਤਿੰਨੋਂ ਗੁਣ ਗਿਆਨ ਦੇ ਨੇ। ਪਰ ਇਹ ਕੈਸਾ ਹੈ? ਰਜੋਗੁਣ ਨਾਲ ਜਾਏਗਾ, ਰਜੋਗੁਣ ਨੂੰ ਸੰਗ ਕਰ ਲਏਗਾ। ਮੈਂ ਕੀਤਾ, ਮੈਂ ਖਾਧਾ, ਮੈਂ ਪੀਤਾ, ਮੈਂ ਦੇਖਿਆ, ਮੈਂ ਸੁਣਿਆ, ਸਾਰੇ ਅਧਿਆਸ ਮੈਂ ਵਿੱਚ ਚੁੱਕੇ ਲੈ, ਸੰਗ ਕਰ ਲਿਆ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਚਰਨ ਲਾਗ, ਜਗਤ ਸੁਖ ਮਾਨ ਮਿੱਥਿਆ, ਝੂਠੋ ਸਭ ਸਾਜ ਹੈ। ਸਾਰੇ ਸੁੱਖ ਮਿੱਥਿਆ ਨੇ, ਕਿਉਂਕਿ ਪਦਾਰਥ ਹੀ ਮਿੱਥਿਆ। ਮਿੱਥਿਆ ਮੈਨੇ ਮਿੱਥ ਲਿਆ, ਜਿਹੜੀ ਵਸਤੂ ਸੱਤ ਨਹੀਂ ਹੈ, ਉਹ ਸੱਤ ਵਿੱਚ ਅਸੀਂ ਮਿੱਥਿਆ ਦੀ ਕਲਪਨਾ ਕਰ ਲਈ। ਕਾਈ ਆਈ ਕਿਵੇਂ? ਜੇ ਜਲ ਉੱਤੇ ਕਾਈ ਆ ਜਾਏ, ਖੜੇ ਹੋਏ ਜਲ 'ਚ ਕਾਈ ਆਉਂਦੀ, ਜੇ ਸਮੁੰਦਰਾਂ 'ਤੇ ਕਦੀ ਕਾਈ ਨਹੀਂ ਆਉਂਦੀ, ਨਦੀਆਂ 'ਤੇ ਕਦੀ ਕਾਈ ਨਹੀਂ ਆਉਂਦੀ, ਖੜੇ ਹੋਏ ਜਲ 'ਤੇ। ਇਸ ਤਰ੍ਹਾਂ ਅਗਿਆਨ ਦੇ ਅਵਿਦਿਆ ਦੇ ਸੰਗ ਕੀਤੇ ਜੀਵ ਦੇ ਉੱਤੇ ਕਾਈ ਆਈ ਹੈ, ਪਰਮੇਸ਼ਰ ਕੋਲ ਹੋ ਕੇ ਵੀ ਦਿਸਦਾ ਨਹੀਂ, ਦੂਰ ਹੋ ਗਿਆ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਦੇਖੇ ਹਾਜ ਰਹੂ। ਜੇ ਪਰਮੇਸ਼ਰ ਦੀ ਕਿਰਪਾ ਹੋ ਗਈ, ਫਿਰ ਇਹ ਅਵਸਥਾ ਆ ਜਾਏਗੀ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਏ ਉਧਰ ਆਏ। ਬੋਲੇ ਹੋਣਾ ਨਹੀਂ ਉਹਨੇ, ਸਾਹਮਣੇ ਤਾਂ ਹੈਗਾ, ਹਾਜ਼ਰ ਨਾਜ਼ਰ ਤਾਂ ਹੈਗਾ, ਪਰ ਜੇ ਖੁੱਲਿਆ ਕਰਮ ਕਿਰਪਾ ਪਈ ਠਾਕਰ, ਰਹਿਣ ਦਿਨਸ ਗੁਣ ਗਾਈ, ਕੋਈ ਸੰਤ ਸਹਾਈ, ਸੰਤਾਂ ਦੀ ਸੰਗਤ ਮਿਲ ਜਾਏ, ਖੁੱਲਿਆ ਕਰਮ ਕਿਰਪਾ ਪਈ ਠਾਕੁਰ। ਜੇ ਪਰਮੇਸ਼ੁਰ ਦੀ ਕਿਰਪਾ ਹੋ ਜਾਏ ਤਾਂ ਜੀਂਦੇ ਜੀ ਮੁਕਤ ਹੈ। ਹੋਇਆ ਮੁਕਤ ਕਿਨ ਜਾਣੀ, ਹੁਣੇ ਮੁਕਤ ਮੈਨੇ ਹੁੰਦਾ। ਇਹ ਪੰਜ ਤਰ੍ਹਾਂ ਦੀ ਮੁਕਤੀ ਸ਼ਾਸਤਰਾਂ ਨੇ ਕਹੀ ਹੈ। ਕੇਵਲ ਮੁਕਤੀ ਸਭ ਤੋਂ ਸ੍ਰੇਸ਼ਟ ਹੈ, ਜੀਵਨ ਮੁਕਤੀ ਸਭ ਤੋਂ ਸ੍ਰੇਸ਼ਟ ਹੈ। ਗੁਰਮਤ ਜੀਵਨ ਮੁਕਤੀ ਦੱਸਦੀ ਹੈ, ਸਾਯੁਜ ਸਾਲੋਕ, ਸਾਯੁਜ ਮੁਕਤੀ, ਸਾਲੋਕ ਮੁਕਤੀ, ਸਾਰੂਪ ਮੁਕਤੀ, ਸਾਮੀਪ ਮੁਕਤੀ। ਪਰ ਇਹ ਸਾਧਨ ਵਾਲੀਆਂ ਨੇ, ਮਤਲਬ ਦੁਨੀਆਂ ਨੂੰ ਭੁਲਾ ਦਿੰਦੀਆਂ ਨੇ। ਜਿਸ ਤਰ੍ਹਾਂ ਸਾਡਾ ਦਿਲ ਕਰੇ, ਮੈਂ ਆਪਣੇ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਰਹਿਣਾ, ਸਾਰਾ ਕੁਝ ਦੁਨੀਆਂ ਦਾ ਮੋਹ ਛੱਡ ਕੇ ਹੀ ਜਾਏਗਾ। ਇਸ ਦੇ ਉਸਦੇ ਲੋਕ 'ਚ ਰਹਿਣਾ ਸ੍ਰੇਸ਼ਟ ਹੈ। ਗੁਰੂ ਰਾਮਦਾਸ ਦੀ ਨਗਰੀ 'ਚ ਮੇਰਾ ਮਤਲਬ ਨਹੀਂ ਕਿ ਤੁਸੀਂ ਇਹ ਸਭ ਕੁਝ ਛੱਡ ਕੇ ਉੱਥੇ ਜਾਓ। ਇੱਥੇ ਜਦ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਂਦਾ, ਦਸ ਗੁਰੂਆਂ ਦੀ ਜੋਤ ਉੱਥੇ ਹਾਜ਼ਰ ਹੋ ਜਾਂਦੀ। ਪਰ ਲੋਕ ਨਾਲ ਪਿਆਰ ਕਰਨਾ, ਉਹਦੇ ਨਾਲ ਪਿਆਰ ਕਰਨਾ। ਪਰ ਸਰਵ ਸ੍ਰੇਸ਼ਟ ਕੀ ਹੈ? ਆਤਮ ਤੱਤਵ ਦੀ ਲਖਤਾ ਕਰ ਲੈਣੀ, ਜੀਵਨ ਮੁਕਤ ਹੋ ਜਾਣਾ। ਅਬ ਮੋਹੇ ਜੀਵਨ ਪਦਵੀ ਪਾਈ, ਗੁਰਬਾਣੀ ਜੀਵਨ ਮੁਕਤ ਕਰਦੀ ਹੈ। ਇਸ ਲਈ ਸਾਰੀਆਂ ਬਾਕੀ ਦੀਆਂ ਮੁਕਤੀਆਂ ਨਾਲੋਂ ਸ੍ਰੇਸ਼ਟ ਗੁਰਸਿੱਖ ਗੁਰੂ ਦਾ ਪਿਆਰ ਮੰਗਦਾ। ਜਿੱਥੇ ਗੁਰੂ ਦਾ ਪਿਆਰ ਆ ਜਾਏਗਾ, ਗੁਰੂ ਆ ਜਾਣਗੇ, ਬੰਧਨ ਖਤਮ ਹੋ ਜਾਏਗਾ। ਕਰ ਕਿਰਪਾ ਦੀਓ ਮੋਹਨਾਮਾ, ਬੰਧਨ ਤੇ ਛੁਟਕਾਏ, ਸਭ ਕੁ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹ ਤਮੇਲ ਕੀਓ ਮੇਰੇ ਰਾਜਨ। ਦੂਰ ਪਰਮ, ਦੂਰ ਕਰੋੜਾਂ ਦੂਰ ਚਲਾ ਗਿਆ ਪਰਮ, ਕਿਉਂਕਿ ਪਰਮ ਕਾਹਦੇ 'ਚ ਹੈ? ਪਰਮ ਦੀ ਕਾਈ ਹੈ, ਹੋਰ ਕੋਈ ਕਾਈ ਨਹੀਂ ਆਈ। ਬਾਹਰ ਕਾਈ ਆਈ ਮਿੱਟੀ ਤੋਂ, ਬਾਹਰ ਕਾਈ ਆਈ ਪ੍ਰਕਿਰਤੀ ਦੀ, ਮਿਸ਼ਰਤ ਗੁਣਾਂ ਦੀ। ਮਿਸ਼ਰਤ ਗੁਣ ਆਏ, ਮਿਸ਼ਰਤ ਗੁਣਾਂ ਦੇ ਨਾਲ ਘੜੇ ਦੇ ਵਿੱਚ ਪ੍ਰਤੀਤ ਹੋਣ ਲੱਗਿਆ ਕਾਈ, ਪਰ ਚੰਦਰਮਾ ਦਾ ਪ੍ਰਤੀਬਿੰਬ ਦਿਸਦਾ ਨਹੀਂ ਪਿਆ। ਇਸ ਤਰ੍ਹਾਂ ਹੀ ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲ ਹੈ, ਉਹਦੇ ਕੁੰਭ ਵਿਗਰਾਨਾ। ਪ੍ਰਤੀਬਿੰਬ ਬਿੰਬ ਨਾਲ ਸੰਬੰਧ ਰੱਖਦਾ, ਬਿੰਬ ਦੇ ਨਾਲ ਹੀ ਪ੍ਰਤੀਬਿੰਬ ਮਿਲਦਾ, ਕੋਈ ਫਰਕ ਨਹੀਂ ਪਾ ਸਕਿਆ। ਪ੍ਰਤੀਬਿੰਬ ਘੜਾ ਨਹੀਂ ਬਣਿਆ, ਪ੍ਰਤੀਬਿੰਬ ਪਾਣੀ ਨਹੀਂ ਬਣਿਆ, ਪ੍ਰਤੀਬਿੰਬ ਕਾਈ ਨਹੀਂ ਬਣਿਆ। ਕੈਸਾ ਵਿਸਮਾਦ ਹੈ! ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਇਹ ਇਲਾਹੀ ਨਾਦ ਹੈ। ਆਸ਼ਚਰਯਵਤ ਪਸ਼ਯਤੀ ਕਸੀ ਜਨਮ, ਆਸ਼ਚਰਯਵਤ ਵਧਤੀ ਤਥੈਵ ਚਰਨੇ, ਆਸ਼ਚਰਯਵਤ ਚਰਨਮ ਚਸ਼ਟਰੋਤੀ ਸ਼ੁਤਵਾ ਜਨਮ ਵੇਦਨਾ ਸੇਵ ਕਸ਼ਚਿਤ। ਕ੍ਰਿਸ਼ਨ ਜੀ ਅਰਜੁਨ ਨੂੰ ਉਪਦੇਸ਼ ਦਿੰਦੇ ਨੇ, ਹੇ ਅਰਜੁਨ, ਕੋਈ ਕੋਈ ਕਰੋੜਾਂ ਵਿੱਚੋਂ ਆਸ਼ਚਰਯਵਤ ਮੈਨੂੰ ਦੇਖਦਾ। ਪੰਜਾਬੀ ਵਿੱਚ ਆਸ਼ਚਰਯ ਨੂੰ ਆਸ਼ਚਰਯ ਨੂੰ ਆਸ਼ਚਰਯ ਕਹਿੰਦੇ ਨੇ।

ਭਗਤੀ ਤੇ ਯੋਗ ਨੂੰ ਪੈਦਾ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਹਰ ਜਨਕ ਹਰੀ ਨੇ ਪੈਦਾ ਕੀਤੇ ਭਗਤੀ ਤੇ ਯੋਗ ਦੋਨੋਂ। ਜੇ ਭਗਤੀ ਲੈਣੀ ਚਾਹੁੰਦੇ ਹੋ, ਯੋਗ ਸਾਧਨਾ ਸਿੱਖਣੀ ਚਾਹੁੰਦੇ ਹੋ, ਔਰ ਪਰਮ ਯੋਗ ਪ੍ਰਾਪਤ ਕਰਨਾ ਚਾਹੁੰਦੇ ਹੋ, ਗੁਰਮਤ ਯੋਗ, ਸਹਿਜ ਯੋਗ, ਸਿਮਰਨ ਯੋਗ, ਸਮਾਧੀ ਯੋਗ, ਆਨੰਦ ਯੋਗ, ਸਤਚਿਤ ਆਨੰਦ। ਜਾਪ ਸਾਹਿਬ ਵਿੱਚ ਕਿਹਾ ਮਨ ਕਿਸ ਤਰ੍ਹਾਂ ਵਸ ਚ ਹੋਏਗਾ, ਸਦਾ ਸੱਚੀਦਾਨੰਦ ਸਤਰੰਗ ਪਰਣਾ ਸੀ ਕਰੀ ਮੁਲਕ ਨਿੰਦਾ ਸਮਤ ਤੁਲਨੇ ਵਾਸੀ। ਸਾਰੀਆਂ ਅਨਾਤਮਾ ਕਾਰ ਬਿਰਤੀਆਂ ਨੂੰ ਸੱਚਿਦਾਨੰਦ ਦਾ ਪ੍ਰਕਾਸ਼ ਦੇ, ਸੱਚਿਦਾਨੰਦ ਦਾ ਅਨੁਭਵ ਕਰਦੇ ਹੀ ਸਾਰੀਆਂ ਬਿਰਤੀਆਂ ਸ਼ਾਂਤ ਹੋ ਜਾਂਦੀਆਂ। ਇਸ ਤਰ੍ਹਾਂ ਸ਼ਾਂਤ ਹੋ ਜਾਂਦੀਆਂ ਜਿਸ ਤਰ੍ਹਾਂ ਸ਼ੇਰ ਦੇ ਗਰਜਦਿਆਂ ਹੀ ਹਰਨਾਂ ਦੀਆਂ ਡਾਰਾਂ ਸਭ ਚਲੀਆਂ ਜਾਂਦੀਆਂ, ਸੂਰਜ ਦੇ ਪ੍ਰਕਾਸ਼ ਹੁੰਦਿਆਂ ਹੀ ਧੁੰਦ ਚਲੀ ਜਾਂਦੀ ਹੈ। ਜਿਉਂ ਘਰ ਸੂਰਜ ਨਿਕਲਿਆ ਸਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜੇ ਜਗਤ ਦੇ ਵਿੱਚ ਜਿੱਥੇ ਜਗਤ ਹੈ ਉੱਥੇ ਨਾਲ ਹੀ ਗੁਰੂ ਸਾਹਿਬਾਨ ਨੇ ਨਾਰਾਇਣ ਅਵਤਾਰ ਕਰਕੇ ਆਪ ਅਵਤਾਰ ਲਿਆ, ਕਲ ਤਾਰਨ ਨਾਨਕ ਅਵਤਾਰਾ, ਭਗਤ ਜੋਗ ਕੋ ਜੈਤਵਾਰ, ਹਰ ਜਨਕ ਉਪਾਇਓ। ਭਾਨ ਭੱਟ ਮਥੁਰਾ ਜੀ ਕਹਿੰਦੇ ਨੇ ਤੱਤ ਵਿਚਾਰ ਇਹ ਮਥੁਰਾ, ਇਹੀ ਤੱਤਵ ਮੈਂ ਸਾਰਾ ਤੱਤਵ ਦਾ ਸਾਰ ਦੱਸ ਰਿਹਾ, ਜਗ ਤਾਰਨ ਕੋ ਅਵਤਾਰ ਬਣਾਇਓ। ਗੁਰੂ ਨਾਨਕ ਸਾਹਿਬ ਨੇ ਪੰਜਵੀਂ ਜੋਤ ਦਿੱਤੀ, ਪਰ ਉਹਨਾਂ ਦਾ ਜੀਵਨ ਦੇਖੋ, ਕੱਲ ਜਿਹੜਾ ਨਗਰ ਕੀਰਤਨ ਹੋ ਰਿਹਾ ਸੀ, ਇਹ ਬੜਾ ਸ਼ੁਭ ਪ੍ਰਯਾਸ ਹੈ ਕਿ ਸਾਰੇ ਨਗਰ ਦੇ ਵਿੱਚ ਕੀਰਤਨ। ਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਨੇ ਪੁੱਛਿਆ ਵੀ ਤੁਹਾਡਾ ਪ੍ਰਯੋਜਨ ਕੀ ਹੈ, ਜਨਮ ਆਚਰਣ ਦਾ ਪ੍ਰਯੋਜਨ ਕੀ ਹੈ, ਤੁਸੀਂ ਕਿੱਥੇ ਰਹਿੰਦੇ ਹੋ, ਕਹਿ ਵੈਸੇ ਕਹਿ ਰਹੀ ਹੈ ਬੈਲ ਕਹਿ ਆਵੇ ਕਹਿ ਜਾਓ। ਸਿੱਧ ਗੋਸ਼ਟ ਦੇਖੀ ਸੀ, ਬਾਬਾ ਜੀ ਨੇ ਕਿਹਾ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਏ ਨੇ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਵੀ ਜੇ ਕਮਲ ਦੇ ਵਿੱਚ ਕਣੀ ਆ ਸਕਦਾ ਤੇ ਉਹ ਸਾਤਮਾ ਦੇ ਵਿੱਚ ਕਿਵੇਂ ਕਰਮ ਮਲ ਮਾਇਆ ਮਲ ਆਨੰਦ ਮਲ ਦਾ ਚਿੱਕੜ ਕਿੱਦਾਂ ਆਏਗਾ, ਦੂਰ ਚਿੱਕੜ। ਇਸ ਚਿੱਕੜ ਨੂੰ ਗੁਰਸਿੱਖ ਪਾਰ ਚਲੇ ਜਾਂਦੇ।

ਵਰਸੇ, ਇਹ ਗੁਰ ਦੇਖਣ ਜਾਈ। ਇਹ ਕਾਮ ਦਾ ਕ੍ਰੋਧ ਦਾ ਅੰਦਰ ਝੱਖੜ ਚੱਲ ਰਿਹਾ, ਪਰ ਜਿਸ ਦੇ ਅੰਦਰ ਪਿਆਰ ਹੈ, ਜਿਸ ਘਰ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਿਸ ਦੇਸ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਗੁਰੂ ਜੀ ਆ ਜਾਂਦੇ ਨੇ। ਅਮਰੀਕਾ ਦੀ ਧਰਤੀ, ਅਮਰੀਕਾ ਦੀ ਧਰਤੀ ਵੀ ਕਿਸਮਤ ਵਾਲੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਮੇਰਾ ਕਲਯੁਗ ਚ ਆਉਣ ਦਾ ਪ੍ਰਯੋਜਨ ਕੀ ਹੈ? ਭਾਈ ਗੁਰਦਾਸ ਜੀ ਨੇ ਦੱਸਿਆ, ਜਾਹਰ ਪੀਰ ਜਗਤ ਗੁਰ ਬਾਬਾ, ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਿਰਦੰਗ ਰਬਾਬਾ। ਘਰ ਘਰ ਦੇ ਵਿੱਚ ਅੰਦਰ ਹੀ ਬਾਜਾ ਮੱਤ ਪਖਾਵਜ ਪਾਓ, ਇਤਰੰਗ ਨਾਚੋ ਰੱਖ ਰੱਖ ਪਾਓ। ਅੰਦਰ ਹੀ ਨਾਮ ਦੇ ਨਾਲ ਜਦੋਂ ਬਿਰਤੀ ਜੁੜਦੀ ਏ, ਅਨਾਹਤ ਨਾਲ ਪ੍ਰਵੇਸ਼ ਕਰ ਜਾਂਦੀ ਏ, ਤੇ ਕੋਈ ਗਾਵੇ ਰਾਗੀ ਨਦੀ ਬੇਦੀ ਬੋ ਭਾਂਤ ਕਰਨੀ, ਹਰ ਹਰ ਭੀਜੇ ਰਾਮ ਰਾਜੇ। ਫਿਰ ਅੰਦਰ ਉਹ ਰਸ ਭਿੰਨਾ ਅੰਦਰ

0: ਸਾਰਿਆਂ ਦਾ ਅੰਦਰ ਹੀ ਸਮੂਹ ਸਾਗਰ ਉਮੜ ਪੈਂਦਾ। ਮੈਂ ਕਬੀਰ ਜੀ ਦੀ ਪੰਕਤੀ ਦਾ ਇੱਕ ਪ੍ਰਮਾਣ ਦੇ ਰਹੀ ਸੀ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ। ਇੱਕ ਪ੍ਰਮਾਣ ਦੇ ਰਹੀ ਸੀ ਪ੍ਰਕਾਸ਼ ਦਾ ਅਤੇ ਤਿੰਨਾਂ ਦਾ। ਇਸਦਾ ਦਾ ਦ੍ਰਿਸ਼ਟਾਂਤ ਮੈਂ ਥੋੜ੍ਹਾ ਜਿਹਾ ਦੱਸ ਦਿੰਦੀ ਹਾਂ, ਬਾਕੀ ਪ੍ਰਕਰਨ ਕਰ ਲੈ ਕੇ ਚੱਲਾਂਗੇ। ਤਿੰਨ ਗੁਣ ਨੇ ਤਮੋਗੁਣ, ਰਜੋਗੁਣ ਅਤੇ ਸਤੋਗੁਣ। ਤਮੋਗੁਣ ਕਾਲੇ ਰੰਗ ਦਾ ਪ੍ਰਤੀਕ ਹੈ, ਰਜੋਗੁਣ ਲਾਲ ਰੰਗ ਦਾ ਪ੍ਰਤੀਕ ਹੈ, ਸਤੋਗੁਣ ਚਿੱਟੇ ਰੰਗ ਦਾ ਪ੍ਰਤੀਕ ਹੈ, ਨਿਰਮਲਤਾ ਦਾ ਪ੍ਰਤੀਕ ਹੈ। ਪਰ ਜਿਹੜਾ ਅੰਦਰ ਪ੍ਰਕਾਸ਼ ਹੈ ਉਹਦੇ ਵਿੱਚ ਨਾ ਰਜੋਗੁਣ ਹੈ, ਨਾ ਤਮੋਗੁਣ ਹੈ, ਨਾ ਸਤੋਗੁਣ ਹੈ, ਉਹ ਤਿੰਨਾਂ ਗੁਣਾਂ ਤੋਂ ਨਿਆਰਾ ਹੈ। ਇਸ ਕਰਕੇ ਤਿੰਨਾਂ ਗੁਣਾਂ ਤੋਂ ਨਿਆਰੇ ਹੋਣਾ ਹੋਵੇ ਤ੍ਰੈਵ ਗੁਣ ਅਤੀਤ, ਤਿੰਨਾਂ ਗੁਣਾਂ ਤੋਂ ਅਤੀਤ ਚਲੇ ਜਾਓਗੇ, ਮੁਕਤ ਹੋ ਜਾਓਗੇ। ਇਹਦੇ ਵਿੱਚ ਕੋਈ ਚੀਜ਼ ਨਿਰਲੇਪ ਸਰਵ ਨਿਵਾਸੀ, ਸਾਰੇ ਪ੍ਰਕਾਸ਼ ਜਿਨ੍ਹਾਂ ਉੱਤੇ ਪ੍ਰਕਾਸ਼ ਪੈ ਰਿਹਾ, ਜਿਨ੍ਹਾਂ 'ਤੇ ਪ੍ਰਕਾਸ਼ ਪੈ ਕੇ ਬਾਹਰ ਜਗਤ 'ਚ ਫੈਲ ਗਿਆ, ਪਰ ਆਪ ਪ੍ਰਕਾਸ਼ ਨਿਰਲੇਪ ਹੈ। ਸਰਵ ਨਿਵਾਸੀ ਸਦਾ ਲੇਪਾ ਸਾਰਿਆਂ ਵਿੱਚ ਹੈ, ਪਰ ਨਿਰਲੇਪ ਹੈ। ਸਰਵ ਨਿਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ, ਉਹ ਮਦ ਜਿਉਂ ਬਾਸ ਬਸਤ ਹੈ ਮੁਕਰਮਾ ਹੈ ਜਿਸ ਛਾਈ। ਜਿਸਦਾ ਫੁੱਲ 'ਚ ਸੁਗੰਧੀ ਹੈ, ਸ਼ੀਸ਼ੇ ਵਿੱਚ ਪਰਛਾਈ ਹੈ, ਵਿੱਚ ਵੀ ਹੈ ਪਰ ਨਿਰਲੇਪ ਹੈ। ਸੋ ਤੁਮ ਹੀ ਮੈਂ ਬੱਸੇ ਨਿਰੰਤਰ ਨਾਨਕ ਦਰਪਣ ਆਈ। ਜਿੱਥੇ ਮਨ ਹੈ ਉੱਥੇ ਮਨ ਦਾ ਮਾਲਕ ਨਾਲ ਹੈ, ਇਸ ਲਈ ਜੇ ਮਨ ਮਾਲਕ ਨੂੰ ਦੇਖ ਲਓਗੇ ਤਾਂ ਮੁਕਤ ਹੋ ਜਾਓਗੇ, ਜੇ ਮਨ ਨੂੰ ਦੇਖੋ ਤਾਂ ਬੰਧਨ 'ਚ ਹੋ ਜਾਓਗੇ। ਇਸ ਲਈ ਇਹ ਅਵਸਥਾ ਗੁਰੂ ਜੀ ਨੇ ਪਹਿਲੀ ਪੰਕਤੀ 'ਚ ਮਨ ਦੀ ਅਵਸਥਾ ਗਿਆਨ ਕਾਲ ਦੀ ਦੱਸੀ ਹੈ, ਔਰ ਅਖੀਰ ਵਿੱਚ ਦੱਸੀ ਹੈ ਕਿ ਜਦੋਂ ਸੰਤਾਂ ਦੀ ਸੰਗਤ ਮਿਲ ਗਈ ਫਿਰ ਕੀ ਹੋਇਆ, ਦੁਰਮਤ ਸਗਲ ਵਿਨਾਸੀ ਨਾਨਕੋ ਨਾਨਕ ਚੇਤਿਓ ਚਿੰਤਾਮਨ ਕਾਟੀ ਜਮਕੀ ਫਸਤ। ਇਸ ਲਈ ਇਹ ਦੁਰਮਤ ਦਾ ਨਾਸ਼ ਕਰਨਾ ਚਾਹੁੰਦੇ ਹੋ, ਗੁਰਮਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਉਸਦਾ ਸਾਧਨ ਕੀ ਹੈ? ਉਸਦਾ ਸਾਧਨ ਇੱਕੋ ਹੀ ਹੈ। ਕੀ ਸਾਧਨ ਹੈ? ਕਿ ਆਪ ਗੁਰੂ ਦੇ ਨਾਮ ਦਾ ਜਾਪ ਕਰੋ, ਆਪ ਗੁਰੂ ਦੇ ਨਾਮ ਦਾ ਸਿਮਰਨ ਕਰੋ, ਆਪ ਗੁਰੂ ਦੇ ਨਾਮ ਦੀ ਆਰਾਧਨਾ ਕਰੋ, ਗੁਰੂ ਦੇ ਅੱਗੇ ਅਰਦਾਸ ਕਰੋ ਕਿ ਹੇ ਗੁਰੂ ਦੇਵ ਮੈਨੂੰ ਨਾਮ ਦਾਨ ਦਿਓ। ਦਾਮ ਦਾਨ ਦਾਨਾ ਸਿਰ ਦਾਨ ਨਾਮ ਦਾਨ। ਤੁਸੀਂ ਆਓ ਗੁਰੂ ਜੀ ਕੋਲੋਂ ਨਾਮ ਦਾਨ ਮੰਗੀਏ। ਹੇ ਪਿਤਾ ਮੈਨੂੰ ਆਪ ਵਾਹਿਗੁਰੂ ਨਾਮ ਦਾਨ ਦਿਓ, ਔਰ ਗੁਰੂ ਦੇ ਸਰੂਪ ਦੀ ਲਖਤਾ ਕਰਾਓ, ਔਰ ਦਰਗਾਹ ਦੇ ਮੇਲਿਆਂ ਨੂੰ ਮੇਲਾ ਦਿਓ। ਇੰਨਾ ਹੀ ਕਹਿੰਦੇ ਹੋਏ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मोहन घर आओ आओ जी तू आओ हमारे हर जस सर।

0: FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਉੱਚ ਨੀਚ ਵਾਲੀ ਪੱਟੀ ਉੱਚ ਨੀਚ ਵਾਲੀ ਜੱਗ ਤੋਂ ਮਿਟਾਣ ਦੇ ਲਈ
1: ਪੱਟੀ ਉੱਚ ਨੀਚ ਵਾਲੀ ਜੱਗ ਤੋਂ ਮਿਟਾਣ

ਜਾਣ ਦੀ ਕਾਜੀ ਬੋਲਦੇ ਤੂੰ ਕਿਤੇ ਨਿਆਣੋ ਕਣ ਦੀ ਕਾਜੀ ਬੋਲਦੇ।

ਦੇ ਵੱਡੇ ਕਰਕੇ ਮੈਂ ਵੱਡੇ ਕਰਨਾ ਛੋਟਿਆਂ ਨੂੰ ਢਾਂਚਾ ਦੁਨੀਆ ਦਾ ਇੱਕ ਪੱਧਰ ਤੇ ਲਿਆਉਣਾ ਢਾਂਚਾ ਦੁਨੀਆ ਦਾ ਇੱਕ ਪੱਧਰ ਤੇ ਲਿਆ।

0: ਕੁਝ ਕਹਿੰਦਾ ਮੈਂ ਕਰਕੇ ਤੁਸਾਨੂੰ ਦੱਸਾਂਗਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੱਗ ਦੇ ਨਾਮ ਸੁਣਾਉਣਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੱਗ ਦੇ ਨਾਮ ਸੁਣਾਉਣਾ
1: ਅੰਮ੍ਰਿਤ ਛਕਣ ਤੋਂ ਬਾਅਦ ਸਿੱਖ ਜਿਹੜਾ ਉਹ ਸਿੰਘ ਬਣ ਜਾਂਦਾ ਤੇ ਸਾਰੇ ਘਰ ਦੇ ਵਿੱਚ ਪਰਿਵਰਤਨ ਹੋ ਜਾਂਦਾ ਤੇ ਘਰ ਆ ਜਿਹੜਾ ਉਹ ਸੁਰਗ ਬਣ ਜਾਂਦਾ। ਇੱਥੇ ਵੇਖੀਏ ਇੱਥੇ ਸਿੱਖੀ ਵਿੱਚ ਵਾਧਾ ਹੋ ਰਿਹਾ ਤੇ ਪੰਜਾਬ ਵਿੱਚ ਤਾਂ 80% ਨੌਜਵਾਨ ਹਨ ਜਿਹੜੇ ਉਹ ਪਤਿਤ ਹੋ ਰਹੇ ਹੈ। ਕਿਉਂਕਿ ਇੱਥੇ ਦੇਖੋ ਤੁਸੀਂ ਆਉਂਦੇ ਹੋ ਸਾਰੇ ਸੰਗਤ ਆਉਂਦੇ ਆ ਦੋ ਵੇਲੇ ਗੁਰੂ ਕਾ ਕੀਰਤਨ ਜਾਸਾ ਜਿਹੜਾ ਸੁਣਦੇ ਹੈ ਤੇ ਪੰਜਾਬ ਵਿੱਚ ਤਾਂ ਵੇਖਿਆ ਹਾਲਤ ਹੈ ਕਿਉਂਕਿ ਹਾਲਤ ਹੈ ਜਿਹੜੀ ਇਹ ਬਣਾਈ ਸਾਰੇ ਲੀਡਰਾਂ ਨੇ ਹੀ ਹੈ। ਧਾਰਮਿਕ ਆਗੂ ਆ ਜਿਹੜੇ ਵੱਡੀਆਂ ਵੱਡੀਆਂ ਸੰਸਥਾ ਦਿੱਤਾ ਦੇ ਆਗੂ ਹੈ ਉਹਨਾਂ ਦਾ ਤਾਂ ਖਿਆਲ ਆ ਜਿਹੜਾ ਰਾਜਸੀ ਕਾਨਫਰੰਸਾਂ ਬਣੇ ਤਾਂ ਹੈਗਾ ਪਰ ਸਿੱਖੀ ਬਣੀ ਹੈ ਨੀਗਾ। ਜਲਨ ਜੱਟ ਕਹਿੰਦਾ ਵੀ ਹਾਲ ਤਾਂ ਇਹੋ ਜਿਹਾ ਜਲਨ ਕਹਿੰਦਾ ਕਦੇ ਹੰਕਾਰ ਨਹੀਂ ਆਉਣਾ ਚਾਹੀਦਾ। ਉਹ ਆਖਦੇ ਲਿਖਦਾ ਕਵਿਤਾ ਵਿੱਚ ਸਾਦਾ ਜਿਹਾ ਬੰਦਾ ਸੀ ਕਹਿੰਦਾ ਵੀ ਮੇਰੀ ਹਾਲਤ ਤਾਂ ਕਹਿੰਦਾ ਹੁਣ ਇਹੋ ਜਿਹੀ ਹੋ ਗਈ ਹੈ। ਉਹ ਕਹਿਣ ਲੱਗਿਆ ਵੱਡਾ ਕਿੱਕਰ ਵੱਢ ਕੇ ਜਪ ਮਾਲ ਬਣਾਇਆ ਉੱਚੇ ਟਿੱਬੇ ਬੈਠ ਕੇ ਥਾਂ ਥਾਂ ਵਜਾਇਆ ਲੋਕਾਂ ਦੀਆਂ ਜਪ ਮਾਲੀਆਂ ਜਲਣ ਦਾ ਜੱਟ ਮਾਲ ਸਾਰੀ ਉਮਰ ਜਪੇਂਦਿਆਂ ਪਰ ਇੱਕ ਨਾ ਸੁੱਥਾ ਵਾਲ। ਸਾਰੀ ਉਮਰ ਸਿਮਰਨ ਵਿੱਚ ਲੰਘਾ ਦਿੱਤੇ ਕਹਿੰਦਾ ਮਨ ਵਿੱਚ ਕਦੇ ਹੋਮੈ ਹੰਕਾਰ ਨਾ ਆਉਂਦੇ ਹੋ। ਜਾਨੀ ਸ਼ਰਮ ਸਿੰਘ ਜੀ ਅੱਜ ਤੋਂ ਕੋਈ 18-19 ਸਾਲ ਦੀ ਗੱਲ ਹੈ ਇਹ ਪੱਟੀ ਸ਼ਹਿਰ ਉੱਥੇ ਗਏ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ। ਸਾਨੂੰ ਵੀ ਉੱਥੇ ਬੁਲਾਇਆ ਹੋਇਆ ਸੀਗਾ ਜਦੋਂ ਅਸੀਂ ਪੰਜਾਬ ਹੋਈਏ ਉਸ ਵੇਲੇ ਉਹ ਸਾਨੂੰ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜ਼ਰੂਰ ਬੁਲਾਉਂਦੇ ਹੈ। ਸੰਗਤਾਂ ਬੜਾ ਸਤਿਕਾਰ ਕਰਦੀਆਂ ਹਨ ਤੇ ਉਹ ਜਾਨੀ ਸ਼ਰਮ ਸਿੰਘ ਜੀ ਨੂੰ ਉੱਥੇ ਬੁਲਾਇਆ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀਗਾ ਤੇ ਉਸ ਨੂੰ ਆਖਿਆ ਵੀ ਤੁਹਾਨੂੰ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਕਰਨਾ। ਇਹ ਬੜਾ ਖੁਸ਼ ਹੋਇਆ ਕਹਿੰਦਾ ਮੈਂ ਬੜਾ ਖੁਸ਼ ਹਾਂ ਅੱਜ ਮੈਂ ਗੁਰੂ ਦੇ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਲੱਗੇ ਹਾਂ। ਤੇ ਕਹਿੰਦੇ ਪਹਿਲੀ ਰਾਤ ਨੂੰ ਕੋਈ 8 ਵਜੇ ਤੋਂ ਲੈ ਕੇ 11 ਵਜੇ ਤਾਈਂ

ਪਾਸੇ ਪੰਡਾਲ ਲੱਗਿਆ ਸੀ, ਬਾਹਰ ਵਿੱਚ ਪਹਿਰਾ ਲਾਇਆ ਸੀ ਵੀ ਕੋਈ ਸ਼ਰਾਬੇ ਕਬਾਬੇ ਬੰਦਾ ਜਿਹੜਾ ਉਹ ਨਾ ਆ ਜਾਵੇ। ਤੇ ਇਹਨੇ ਨੂੰ ਡਾਕਟਰ ਸੀ ਜਿਹੜਾ ਉਹ ਕਥਾ ਸੁਣਨ ਵਾਸਤੇ ਆਉਣ ਲੱਗਿਆ। ਪਹਿਰੇਦਾਰ ਨੇ ਉਹਨੂੰ ਉਦੋਂ ਰੋਕਤਾ, ਬਈ ਤੂੰ ਨੀ ਅੰਦਰ ਜਾਣਾ, ਤੂੰ ਸ਼ਰਾਬੇ ਕਬਾਬੇ ਬੰਦਾ ਹੈ ਤੇ ਮੈਨੂੰ ਹੁਕਮ ਆਵੇ ਕੋਈ ਸ਼ਰਾਬੇ ਕਬਾਬੇ ਅਫੀਮੀ ਬੰਦਾ ਅੰਦਰ ਨਾ ਲੰਘ ਜਾਵੇ। ਕਹਿਣ ਲੱਗਿਆ ਨਹੀਂ, ਮੈਨੂੰ ਇੱਥੇ ਨੇੜੇ ਦੇ ਬੈਠ ਜਾ, ਜੋ ਨਾਲ ਹੀ ਮੈਂ ਬੂਹੇ ਦੇ ਕਾਂਧੇ ਨਾਲ ਬੈਠ ਜਾਣਾ ਤੇ ਮੈਨੂੰ ਸੁਣਤਾ ਲੈਣ ਦਿਓ ਵੀ ਸਿੰਘ ਸਾਹਿਬ ਕੀ ਕਹਿੰਦੇ ਹੈ। ਐਸਾ ਪ੍ਰਭਾਵ ਪਿਆ ਉਸਦੇ ਉੱਤੇ ਕਥਾ ਦਾ, ਉਹ ਉੱਠ ਕੇ ਖੜੋ ਗਿਆ। ਜਦੋਂ ਗਿਆਨੀ ਸ਼ਰਮ ਸਿੰਘ ਜੀ ਕਹਿਣ ਲੱਗੇ, ਭਾਈ ਅੰਮ੍ਰਿਤ ਛਕ ਕੇ ਛਕਣ ਵਾਸਤੇ ਆਪਣੇ ਨਾਂ ਜਿਹੜੇ ਗੁਰੂ ਕੇ ਰਜਿਸਟਰ ਵਿੱਚ ਲਿਖਾਓ। ਉਹ ਡਾਕਟਰ ਕਹਿਣ ਲੱਗਿਆ ਜੀ ਮੇਰਾ ਵੀ ਨਾਂ ਲਿਖ ਲਓ। ਤੇ ਜਿਹੜੇ ਪ੍ਰਬੰਧਕ ਸੀ ਉੱਥੋਂ ਦੇ ਉਹ ਕਹਿਣ ਲੱਗੇ ਜੀ ਇਹਦਾ ਨਾਂ ਨੂੰ ਨਾ ਲਿਖਿਆ ਕਰੋ, ਨਾਂ ਇਹਨੇ ਅੰਮ੍ਰਿਤ ਆ ਜਿਹੜਾ ਉਹ ਨਾਂ ਛਕਣਾ ਤੇ ਜੇ ਛਕ ਵੀ ਲਿਆ ਇਹਨੇ ਤਾਂ ਅੱਧਾ ਕੁ ਦਿਨ ਮਸਾਂ ਹੀ ਅੰਮ੍ਰਿਤ ਰੱਖਣਾ, ਇਸ ਨੂੰ ਅੰਮ੍ਰਿਤ ਨਾ ਛਕਾਓ। ਤੇ ਸਿੰਘ ਸਾਹਿਬ ਕਹਿਣ ਲੱਗੇ ਭਾਈ ਜੇ ਕਹਿੰਦਾ ਤੇ ਅੰਮ੍ਰਿਤ ਛਕਾ ਦੇਣਾ, ਚਾਹੇ ਤੁਸੀਂ ਕਹਿੰਦੇ ਅੰਮ੍ਰਿਤ ਤੋਂ ਰਹਿਣਾ ਨੀਗਾ। ਗਿਆਨੀ ਸ਼ਰਮ ਸਿੰਘ ਜੀ ਕਹਿਣ ਲੱਗੇ ਅੰਮ੍ਰਿਤ ਤਾਂ ਗੁਰੂ ਨੇ ਰੱਖਣਾ, ਇਹਨੇ ਥੋੜਾ ਰੱਖਣਾ। ਜਹਾਜ਼ ਵਿੱਚ ਬੰਦਾ ਬਹਿੰਦਾ ਤੇ ਪਾਇਲਟ ਦੇ ਜ਼ਿੰਮੇਵਾਰੀ ਹੁੰਦੇ ਆ, ਜਦੋਂ ਉਸਨੇ ਅੰਮ੍ਰਿਤ ਛਕਣਾ ਉਦੋਂ ਤਾਂ ਛਕ ਲਿਆ, ਉਦੋਂ ਤਾਂ ਗੁਰੂ ਆ ਜਿਹੜਾ ਗੁਰੂ ਨੂੰ ਫਿਕਰ ਹੈ ਕਿ ਗੁਰੂ ਨੇ ਅੰਮ੍ਰਿਤ ਰੱਖਣਾ, ਇਸ ਨੇ ਨਹੀਂ ਰੱਖਣਾ। ਕਿਹੜਾ ਛਕਣ ਦੇ ਉਹ ਅੰਮ੍ਰਿਤ, ਉਹਨੂੰ ਪਾਏ ਅੰਮ੍ਰਿਤ ਛਕਾਤਾ। ਤੇ ਗਿਆਨੀ ਸ਼ਰਮ ਸਿੰਘ ਜੀ ਨੇ ਫਿਰ ਲੈਕਚਰ ਕੀਤਾ, ਭਾਈ ਆਹ ਚੀਜ਼ਾਂ ਜਿਹੜੀਆਂ ਆਹ ਰਹਿਤਾਂ ਹੈਗੀਆਂ ਆਹ ਕੁਰੇਤਾਂ ਹੈ ਇਹ ਸਾਰੀਆਂ ਉਹਨੇ ਦੱਸੀਆਂ ਵੀ ਭਾਈ ਕੋਈ ਫੀਮ ਹੈ ਜਿਹੜੀ ਸ਼ਰਾਬ ਆਦਿ ਦਾ ਜਿਹੜਾ ਉਹ ਨਸ਼ਾ ਜਿਹੜਾ ਇਹ ਨਹੀਂ ਕਰਨਾ ਗਾ। ਤੇ ਇਹ ਕਹਿਣ ਲੱਗਿਆ ਸਤ ਬਚਨ ਜੀ ਘਰੇ ਚਲਿਆ ਗਿਆ, ਸਾਰਾ ਕੁਝ ਛੱਡਤਾ। ਇੱਕ ਦਿਨ ਹੋ ਗਿਆ, ਸ਼ਾਮ ਹੋ ਗਈ, ਇਹਦਾ ਸਰੀਰ ਸੀ ਜਿਹੜਾ ਨਟਾਲ ਹੋਣਾ ਸ਼ੁਰੂ ਹੋ ਗਿਆ। ਜਿਹੜਾ ਬੰਦਾ ਇਹਨੇ ਨਸ਼ੇ ਕਰਦਾ ਜੇ ਉਹ ਇਕਦਮ ਨਸ਼ਾ ਛੱਡ ਦੇਵੇ ਉਹਦੇ ਤੇ ਪ੍ਰਭਾਵ ਪੈਂਦਾ। ਜਦੋਂ ਦੋ ਤਿੰਨ ਦਿਨ ਹੋ ਗਏ ਇਹ ਬਿਲਕੁਲ ਹੀ ਕਮਜ਼ੋਰ ਹੋ ਗਿਆ ਤੇ ਇਸ ਤਰ੍ਹਾਂ ਪਿਆ ਨਾ ਬਸ ਹੱਥ ਪੈਰ ਹਿਲਾਉਂਦਾ ਨਹੀਂ। ਇਹਦੀ ਭੈਣ ਆਈ, ਕਹਿਣ ਲੱਗੀ ਵੀਰਾ ਤੂੰ ਇਉਂ ਕਰ, ਥੋੜਾ ਥੋੜਾ ਕਰਕੇ ਅਮਲ ਹੈ ਨਾ ਜਿਹੜਾ ਉਹ ਛੱਡ ਦੇ ਤੇ ਥੋੜਾ ਥੋੜਾ ਛੱਕ ਲਿਆ ਕਰ, ਥੋੜਾ ਥੋੜਾ ਹੌਲੀ ਹੌਲੀ ਘਟਾਉਂਦਾ ਘਟਾਉਂਦਾ ਇਸ ਨੂੰ ਘਟਾ ਦੇ, ਤੇਰੀ ਹਾਲਤ ਹੈ ਜਿਹੜੀ ਇਹ ਚੰਗੀ ਨਹੀਂ। ਤੇ ਜਵਾਕ ਹੈ ਜਿਹੜੇ ਉਹ ਰੋਂਦੇ ਹੈ ਵੀ ਪਾਪਾ ਢਿੱਲਾ ਹੋ ਗਏ ਹੈ ਤੇ ਤੂੰ ਥੋੜਾ ਥੋੜਾ ਅਮਲ ਛੱਕ ਲਿਆ ਕਰ। ਕਹਿੰਦਾ ਭੈਣੇ ਹੁਣ ਤਾਂ ਗੁਰੂ ਦਾ ਅੰਮ੍ਰਿਤ ਹੈ ਨਾ ਜਿਹੜਾ ਉਹ ਲੰਘ ਗਿਆ ਮੂੰਹ ਵਿੱਚ ਦੇ, ਤੇ ਹੁਣ ਇਸ ਮੂੰਹ ਦੇ ਵਿੱਚ ਕੋਈ ਨਸ਼ੇ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਪੈਣੀਆਂ ਹੈਗੀਆਂ।

ਜਾਂ ਨਸ਼ਾ ਛਡਾਉਂਦੇ ਹਨ ਉਹ ਨਾਲ ਹੌਲੀ ਹੌਲੀ ਖਾਏ ਗਿਆ ਤੇ ਇਹਦਾ ਸਰੀਰ ਤੇ ਜਿਹੜਾ ਆਪਾਂ ਨਸ਼ੇ ਵਾਲੇ ਗੋਲੇ ਇਸਨੇ ਨਹੀਂ ਵਰਤੇ, ਥੀਮ ਨਹੀਂ ਵਰਤੇ, ਸ਼ਰਾਬ ਨਹੀਂ ਇਸਨੇ ਵਰਤੀ। ਅਸੀਂ ਪਹਿਲਾਂ ਤਾਂ ਇਹਦੇ ਹੱਥ ਪੈਰ ਸੀ ਜਿਹੜੇ ਉਹ ਕੰਬਦੇ ਸੀ ਪਰਚੀ ਲਿਖਣ ਲੱਗੇ ਹਾਂ, ਤੇ ਅਸੀਂ 6 ਮਹੀਨੇ ਬਾਅਦ 7 ਮਹੀਨੇ ਬਾਅਦ ਉਹਨਾਂ ਨੇ ਫਿਰ ਉੱਥੇ ਪੱਟੀ ਵਾਲਿਆਂ ਨੇ ਸਾਨੂੰ ਸੱਦਿਆ, ਅਸੀਂ ਸਭ ਨਾਲ ਪਹਿਲਾਂ ਡਾਕਟਰ ਦੀ ਦੁਕਾਨ ਤੇ ਗਏ ਵੀ ਉਹਦਾ ਹਾਲ ਚਾਲ ਪੁੱਛੀਏ ਵੀ ਉਹ ਹਾਲ ਚਾਲ ਕੀ ਹੈ। ਜਦੋਂ ਵੇਖਿਆ ਉਹ ਉੱਠ ਕੇ ਖੜੋ ਗਿਆ, ਚਿਹਰਾ ਇਹਦਾ ਬੜਾ ਜਲਾਲ ਦੇ ਵਿੱਚ, ਤੇ ਫਿਰ ਨਾ ਇਹਦੇ ਹੱਥ ਕੰਬਦੇ ਸੀ ਤੇ ਨਾ ਕੋਈ ਕਮਜ਼ੋਰੀ, ਲਾਲ ਸੁਰਖੇ ਦਾ ਚਿਹਰਾ ਪਿਆ। ਕਹਿੰਦਾ ਜੀ ਮੈਂ ਤਾਂ ਅੰਮ੍ਰਿਤ ਛਕ ਲਿਆ, ਇਹ ਮੇਰੇ ਤਾਂ ਜੀਵਨ ਵਿੱਚ ਸੁਧਾਰ ਆ ਗਿਆ। ਹੁਣ ਮੈਨੂੰ ਉਹ ਲੱਗਦਾ ਵੀ ਇਹ ਜ਼ਿੰਦਗੀ ਹੈ ਜਿਹੜੀ ਸਤਿਗੁਰੂ ਨੇ, ਇਹ ਤਾਂ ਬਹੁਤ ਵਧੀਆ ਜ਼ਿੰਦਗੀ ਹੈ ਜਿਹੜੀ ਇਸ ਤੋਂ ਅੱਗੇ ਦੇ ਤਾ, ਅੱਗੇ ਤਾਂ ਨਰਕ ਹੀ ਭੋਗਿਆ ਮੈਂ। ਮੇਰਾ ਕਹਿਣ ਤੋਂ ਭਾਵ ਹੈ ਵੀ ਹਰ ਮਾਏ ਪਾਏ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ। ਆਪਾਂ ਇਤਿਹਾਸ ਸੁਣ ਲੱਗੇ ਰਹੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਹੱਥ ਵਿੱਚ ਨੰਗੇ ਤਲਵਾਰ, ਕਿਹੜਾ ਮਹਾਰਾਜ ਦਾ ਬੜਾ ਜਲਾਲ ਦੇ ਵਿੱਚ ਹੈ। ਤੇ ਮਹਾਰਾਜ ਕਹਿਣ ਲੱਗੇ

ਤੇ ਇੱਕ ਸਿਰ ਹੋਰ ਚਾਹੀਦਾ। ਮਸੰਦ ਸੀ ਜਿਹੜੇ ਭੱਜੇ ਭੱਜੇ ਮਾਂ ਗੁਜਰੇ ਕੋਲੇ ਚਲੇ ਗਏ। ਮਾਂ ਔਰੰਗਜ਼ੇਬ ਤਾਂ ਸਿੱਖ ਮੁੱਕੇ ਨਹੀਂ ਗਏ, ਪਰ ਅੱਜ ਗੁਰੂ ਨੇ ਮੁਕਾ ਦੇਣੇ। ਮਾਤਾ ਜੀ ਜਾਣਦੇ ਸੀ ਆਪਣੇ ਪੁੱਤਰ ਦੇ ਕੌਤਕ। ਮਾਤਾ ਜੀ ਨੇ ਆਖਿਆ ਸੀ, ਪੁੱਤਰ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸ਼ਹੀਦ ਹੋ ਗਏ ਹਨ, ਸਿੱਖੀ ਆ ਜਿਹੜੇ ਹੁਣ ਕਿਤੇ ਭੈ ਭੀਤ ਨਾ ਹੋ ਜਾਵੇ, ਡਰ ਨਾ ਜਾਵੇ। ਲੋ 80,000 ਦਾ ਇਕੱਠ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਇੱਕ ਸਿਰ ਦੀ ਹੋਰ ਮੰਗ ਕਰਨ ਲੱਗੇ ਹੈ, ਵੀ ਜਲਦ ਜਲਦ ਆਈਏ, ਇੱਕ ਚੀਜ਼ ਚਾਹੀਏ। ਲੋ ਸੁਣੋ ਸੁਣੋ, ਤੁਹਾਡੇ ਜੱਥਾ ਕਿਉਂ ਬਿਆਨ ਕਰਦਾ ਹੈ।

ਪੰਜਾਬ ਦਾ ਤੇ ਇੱਥੋਂ ਦਾ ਬਾਹਰਲੇ ਮੁਲਕਾਂ ਦਾ ਬੜਾ ਫਰਕ ਹੈ। ਨੌਜਵਾਨ ਵੇਖੀਦੇ ਹਨ ਤੇ ਜਿਨ੍ਹਾਂ ਦੇ ਕੇਸ ਭਾਵੇਂ ਸਿਰ ਦੇ ਉੱਤੇ ਹੈ ਨਹੀਂ ਜਾਂ ਹੈ, ਉਹ ਸੇਵਾ ਜਿਹੜੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਬਹੁਤ ਸੇਵਾ ਕਰਦਾ ਕਰਦੇ ਹੈ, ਗੁਰੂ ਘਰ ਦੇ ਵਿੱਚ ਨਾਲ ਜੁੜੇ ਹੋਏ ਹਨ। ਬਹੁਤ ਫਰਕ ਹੈ। ਸੇਵਾਦਾਰ ਆ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਆ ਜਿਹੜੇ, ਉਹ ਵੀ ਮੈਂ ਵੇਖੇ ਹੈ, ਆ ਪਿਛਲੇ ਵੀਕੇ ਵੇਖੇ ਹੈ। ਇੱਥੋਂ ਦੇ ਸੈਕਟਰੀ ਸਾਹਿਬ ਧਾਮੀ ਸਾਹਿਬ ਉਹ ਪਹਿਲਾਂ ਤੇ ਇੱਥੇ ਪ੍ਰਸ਼ਾਦ ਵਰਤਾਏ।

ਮੈਂ ਸਿੰਘਾਂ ਨੂੰ ਆਖਿਆ ਵਾ ਜੇ ਆਪਣਾ ਸੈਕਟਰੀ ਹੋਵੇ ਉੱਥੇ ਗੁਰਦੁਆਰੇ ਸਾਹਿਬ ਦਾ, ਅੱਬਲ ਪਿੰਡਾਂ ਦਾ ਹਾਲ ਵੇਖਿਆ, ਅੱਬਲ ਤਾਂ ਗੁਰਦੁਆਰਾ ਸਾਹਿਬ ਹੀ ਆਉਂਦਾ, ਤੇ ਜੇ ਆ ਜਾਵੇ ਤੋ ਗੱਲ ਹੈ। ਇਹ ਗ੍ਰੰਥੀਆਂ ਦਾ ਕੰਮ ਹੈ ਕਿ ਪ੍ਰਸ਼ਾਦ ਵਰਤਾਉਣੇ, ਸਾਡਾ ਥੋੜੋ ਕੰਮ ਹੈ ਸੈਕਟਰੀਆਂ ਪ੍ਰਧਾਨਾਂ ਦਾ। ਇੱਥੋਂ ਦਾ ਤੇ ਉੱਥੋਂ ਦਾ ਬੜਾ ਫਰਕ ਹੈ ਸਿੱਖੀ ਵਿੱਚ। ਇਸੇ ਵਾਸਤੇ ਵਾਧਾ ਜਿਹੜਾ ਇੱਥੇ ਹੋ ਰਿਹਾ ਹੈ, ਸਿੱਖੀ ਦੇ ਨਾਲ ਨੌਜਵਾਨ ਆ ਜਿਹੜੇ ਉਹ ਜੁੜਦੇ ਜਾਂਦੇ ਹਨ। ਕਿਉਂ ਜਿਵੇਂ ਮੱਛੀ ਹੈ ਪੱਥਰ ਚੱਕ ਕੇ ਮੁੜਦੀ ਹੈ, ਇਸੇ ਤਰ੍ਹਾਂ ਨੌਜਵਾਨ ਆ ਜਿਹੜੇ ਜਿਹਨਾਂ ਕੋਲ ਨਸ਼ੇ ਬਹੁਤ ਕਰਦੇ ਸੀ, ਉਹ ਸਿੱਖੀ ਬਣੇ ਮੁੜੇ ਆਉਂਦੇ ਹੈ। ਆਪਾਂ ਸੁਣ ਰਹੇ ਸੀ ਵੀ ਆਖਿਆ ਵੇਖਿਆ ਫਰਕ ਮਨ ਦੇ ਉੱਤੇ ਜ਼ਰੂਰ ਪੈਂਦਾ ਹੈ। ਅਸੀਂ ਬੱਸ ਵਿੱਚ ਚੜ੍ਹੇ, ਮੈਂ ਡਰਾਈਵਰ ਦੇ ਕੋਲੇ ਦੇ ਜਾ ਕੇ ਬੈਠ ਗਏ ਆ, ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਸ਼ੀਸ਼ੇ ਦੇ ਉੱਤੇ, ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਤੇ ਮੈਂ ਹੱਸਦੇ ਹੱਸਦੇ ਨੇ ਉਹਨੂੰ ਆਖਿਆ, ਮੈਂ ਤੁਸੀਂ ਤਾਂ ਮਹਾਰਾਜ ਰੁੱਸੇ ਫਿਰਦੇ ਹੋ ਡਰਾਈਵਰ ਸਾਹਿਬ, ਤੇ ਕਲੰਗੀਆਂ ਵਾਲਾ ਤਾਂ ਨਹੀਂ ਰੁੱਸਦਾ ਗਾ, ਤੇ ਮੰਗ ਤੁਸੀਂ ਆ ਜਿਹੜਾ ਲਿਖਿਆ ਵੇ ਤੇ ਇਸ ਤੇ ਤੁਸੀਂ ਫੁੱਲ ਚੜਾਓ, ਜਾਂ ਤਾਂ ਮਗੇ ਘਾ ਦਿਓ ਵੀ ਮੇਰਾ ਰੁੱਸੇ ਨਾ ਕਲੰਗੀਆਂ ਵਾਲਾ, ਤੇ ਜਾਂ ਫਿਰ ਗੁਰੂ ਵਾਲੇ ਬਣੋ। ਮੈਂ ਵੇਖਿਆ ਇਹਦੇ ਅੰਦਰ ਮੈਂ ਸਿੱਖੀ ਦੀ ਭਾਵਨਾ ਤਾਂ ਹੈਗੀ ਹੈ। ਨਮਸਕਾਰ ਕਰਕੇ ਫਿਰ ਗੱਡੀ ਨੂੰ ਹੱਥ ਲਾਉਂਦਾ, ਇਹ ਭਾਵਨਾ ਤਾਂ ਕਹਿਣ ਲੱਗਿਆ ਖਾਲਸਾ ਜੀ ਲੋ ਮੇਰਾ ਵੀ ਹੁਣ ਪੜਨਾ, ਮੈਂ ਇਹ ਤਾਂ ਨਹੀਂ ਧੋਂਦਾ ਗਾ ਤੇ ਹੁਣ ਮੈਂ ਗੁਰੂ ਵਾਲਾ ਬਣੂਗਾ ਗੁਰੂ ਵਾਲਾ। ਨੌਜਵਾਨ ਨੂੰ ਮੈਂ ਆਖਿਆ ਕਿ ਖਾਲਸਾ ਜੀ ਤੁਸੀਂ ਘੱਟ ਤੋਂ ਘੱਟ ਵੀ ਕੜਾ ਜਿਹੜਾ ਇਹ ਤਾਂ ਪਾ ਲਓ, ਸਿੱਖੀ ਸਰੂਪ ਹੈ ਜਿਹੜਾ ਉਹ ਤਾਂ ਤੁਹਾਡਾ ਠੀਕ ਹੈ। ਨੌਜਵਾਨ ਕਹਿਣ ਲੱਗਿਆ ਜੀ ਕੜਾ ਤਾਂ ਮੇਰੇ ਪਾਇਆ ਹੋਇਆ, ਮੈਂ ਕਿੱਥੇ ਆ ਵਖਾ ਮੈਂ ਤਾਂ ਦੀਦਿਆਂ ਨੇ। ਕਹਿੰਦਾ ਆਹ ਵੇਖੋ ਜੀ ਕੜਾ ਇਹ ਪਾਇਆ ਹੋਇਆ, ਕੜਾ ਵੀ ਮੇਰੇ ਸਹੁਰਿਆਂ ਨੇ ਪਾਇਆ ਮੈਨੂੰ। ਮੈਂ ਆਖਿਆ ਤੂੰ ਤਾਂ ਸਹੁਰਿਆਂ ਦਾ ਸਿੱਖ ਬਣਿਆ ਫਿਰਦਾ, ਇਹ ਨਹੀਂ ਭਾਈ ਗੁਰੂ ਦੇ ਨਾਲ ਜੁੜੋ। ਕਹਿੰਦੇ ਭਾਈ ਰੂਪ ਚੰਦ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਾਂਗੜ ਗਏ ਹਨ, ਉੱਥੇ ਭਾਈ ਰੂਪ ਚੰਦ ਜੀ ਆਇਆ ਤੇ ਉਸ ਨੇ ਆ ਕੇ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਤੇਰੇ ਅੱਖਾਂ ਵਿੱਚ ਜਲ ਭਰਿਆ ਹੋਇਆ ਸੀ। ਭਾਈ ਰੂਪ ਚੰਦ ਜੀ ਜਿਹੜੇ ਰਾਮਗੜੀਏ ਸਨ ਭਾਈ ਕੇ, ਇਹਨਾਂ ਦਾ ਇਤਿਹਾਸ ਹੈ ਜਿਹੜਾ ਉਹ ਬਹੁਤ ਲਿਖਿਆ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਇਹਨਾਂ ਦਾ ਬਾਬਾ ਰੂਪ ਚੰਦ ਜੀ ਦੇ ਨਾਲ ਬੜਾ ਪਿਆਰ ਸੀਗਾ, ਤੇ ਜਦੋਂ ਇਹ ਯਾਦ ਕਰਦੇ ਸੀ ਨਾ ਬਾਬਾ ਰੂਪ ਚੰਦ ਜੀ, ਉਦੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਆ ਜਾਂਦੇ ਸੀ ਇਸ ਇਲਾਕੇ ਵਿੱਚ, ਬਹੁਤ ਆਏ ਹੈ ਸਤਿਗੁਰੂ, ਉਦੋਂ ਹੀ ਆ ਜਾਂਦੇ ਸੀ। ਮਹਾਰਾਜ ਨੂੰ ਜਦੋਂ ਆ ਕੇ ਮਿਲਿਆ ਅੱਖਾਂ ਭਰੀਆਂ ਹੋਈਆਂ ਸਨ, ਕਹਿਣ ਲੱਗਿਆ ਸਤਿਗੁਰੂ ਨਾ ਤਾਂ ਤੁਹਾਡੇ ਕੋਲੇ ਨੀਲਾ ਘੋੜਾ ਤੇ ਨਾ ਬਾਜ ਹੈ ਨਾ ਤਾਜ ਹੈ, ਤੇ ਇੱਥੋਂ ਤੱਕ ਕਿ ਪੈਰੀ ਜੋੜਾ ਵੀ ਹੈ ਨਹੀਂ ਗਾ। ਸਤਿਗੁਰੂ ਇਹ ਦੇਣਾ ਜਿਹੜਾ ਤੁਸੀਂ ਸਾਹਿਬ ਜਾਦੇ ਤੁਹਾਡੇ ਨਾਂ ਹੈ ਨੇ, ਸ਼ਹੀਦ ਹੋ ਗਏ, ਮਾਤਾ ਪਿਤਾ ਵੀ ਸ਼ਹੀਦ ਹੋ ਗਏ, ਕੌਮ ਉੱਤੋਂ ਨੇ ਸਾਰਾ ਕੁਝ ਵਾਰ ਦਿੱਤਾ, ਤੇ ਸਤਿਗੁਰੂ ਇਹ ਦੇਣਾ ਅਸੀਂ ਕਿੱਥੇ ਦੇਵਾਂਗੇ। ਮਹਾਰਾਜ ਕਹਿਣ ਲੱਗੇ ਭਾਈ ਰੂਪ ਚੰਦ ਜੀ ਤੁਹਾਡੇ ਕਿੰਨੇ ਬੱਚੇ ਹਨ? ਇਹ ਕਹਿਣ ਲੱਗਿਆ ਜੀ 7 ਪੁੱਤਰ ਹੈ ਤੇ 22 ਪੋਤਰੇ ਹੈ ਮੇਰੇ। ਮਹਾਰਾਜ ਕਹਿਣ ਲੱਗੇ ਇਹਨਾਂ ਸਾਰਿਆਂ ਨੂੰ ਅੰਮ੍ਰਿਤ ਛਕਾ ਦੇ, ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਸਾਰਿਆਂ ਨੇ ਅੰਮ੍ਰਿਤ ਛਕ ਲਿਆ ਤੇ ਮਹਾਰਾਜ ਕਹਿਣ ਲੱਗੇ ਵੇ ਭਾਈ ਰੂਪ ਚੰਦ ਜੀ ਇਹਨਾਂ ਸਾਰੀਆਂ ਜਿਹੜੇ ਬੱਚੇ ਹਨ ਇਹਨਾਂ ਵਿੱਚੋਂ ਸਾਹਿਬਜ਼ਾਦਿਆਂ ਦੀਆਂ ਸੂਰਤਾਂ ਨਜ਼ਰ ਆਉਂਦੀਆਂ ਕਿ ਨਹੀਂ ਆਉਂਦੀਆਂ? ਆਉਂਦੀਆਂ। ਤੇ ਜਿਹੜੇ ਨੌਜਵਾਨ ਹਨ ਸਾਹਿਬਜ਼ਾਦਿਆਂ ਦੀਆਂ ਇਹਨਾਂ ਵਿੱਚੋਂ ਝਲਕਾਂ ਪੈਂਦੀਆਂ ਹਨ। ਮਹਾਰਾਜ ਕਹਿਣ ਲੱਗੇ ਭਾਈ ਰੂਪ ਚੰਦ ਜੀ ਜਿਹਨੇ ਕਿਸੇ ਨੂੰ ਪ੍ਰੇਰ ਕੇ ਇੱਕ ਬੰਦੇ ਨੂੰ ਵੀ ਅੰਮ੍ਰਿਤ ਛਕਾ ਦਿੱਤਾ ਨਾ, ਤੇ ਉਹ ਮੇਰੇ ਇੱਕ ਸਾਹਿਬਜ਼ਾਦੇ ਦਾ ਬਦਲਾ ਜਿਹੜਾ ਉਹ ਮੁੜੇ ਆਊਗਾ। ਮਹਾਰਾਜ ਕਹਿਣ ਲੱਗੇ ਜਿਸ ਨੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਦਿੱਤਾ ਉਸ ਮੇਰੇ ਸਾਰੇ ਪਰਿਵਾਰ ਦਾ ਬਦਲਾ ਜਿਹੜਾ
ਮੁੜੇ ਆਵੇਗਾ। ਭਾਏ ਰੂਪ ਚੰਦ ਐਸੇ ਸਿੱਖ ਸਨ ਜਿਨ੍ਹਾਂ ਨੇ ਆਪਣੇ ਪੋਤਰਿਆਂ ਨੂੰ ਨਾਲ ਤੋਰਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ। ਜਾਓ ਭਾਈ, ਜਿੰਨਾ ਚਿਰ ਸਤਿਗੁਰੂ ਕਹਿਣ ਨਾ ਆਵੇ ਤੁਸੀਂ ਹੁਣ ਘਰਾਂ ਨੂੰ ਚਲੇ ਜਾਓ, ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆਉਣਾ। ਆਪਾਂ ਫਿਰ ਦੇ ਦੀਵਾਨ ਵਿੱਚ ਬੇਨਤੀ ਕਰਾਂਗੇ। ਸਤਿਗੁਰੂ ਨੇ ਆਵਾਜ਼ ਮਾਰੇ, ਤੀਸਰੀ ਆਵਾਜ਼ ਵਿੱਚ ਭਾਈ ਮੋਹਕਮ ਚੰਦ ਜੀ ਇਹ ਉੱਠ ਕੇ ਖੜੋਤਾ, ਕਹਿੰਦਾ ਸੱਚੇ ਪਾਤਸ਼ਾਹ ਮੈਂ ਬਾਬਾ ਨਾਮਦੇਵ ਦੇ ਕੌਮ ਵਿੱਚੋਂ ਛੀਨਾ, ਮੈਂ ਬਾਬਾ ਨਾਮਦੇਵ ਜੀ ਦੇ ਕੌਮ ਦੇ ਵਿੱਚੋਂ ਹੈ। ਸਤਿਗੁਰੂ ਮੇਰਾ ਸਿਰ ਆ ਜਿਹੜਾ ਇਹ ਪ੍ਰਵਾਨ ਕਰੋ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਕੋਲੇ ਆ ਕੇ ਭਾਈ ਮੋਹਕਮ ਚੰਦ ਜੀ ਆਪਣਾ ਥਾਂ ਟਿਕਾਣਾ ਐਡਰੈਸ ਲਿਖਾਉਣ ਲੱਗਿਆ। ਕੀ ਕਹਿੰਦਾ ਸੁਣੋ, ਤੁਹਾਡੇ ਜੱਥਾ ਕਿਉਂ ਬਿਆਨ ਕਰਦਾ।

ਬੇਨਤੀ ਕਰ ਰਹੇ ਹਾਂ ਵੀ ਜਿਸ ਨੇ ਅੰਮ੍ਰਿਤ ਛਕ ਲਿਆ ਤੇ ਗੁਰੂ ਵਾਲਾ ਬਣ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਿੱਖ ਕੌਮ ਤੇ ਐਸੀ ਰਹਿਮਤ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਰਹਿਮਤ ਕੀਤੀ ਵੀ ਜਿਸ ਨੇ ਅੰਮ੍ਰਿਤ ਛਕ ਲਿਆ ਗੁਰੂ ਦੇ ਘਰ ਆਉਣ ਲੱਗ ਪਿਆ ਤੇ ਘਰ ਵਿੱਚ ਸਾਰੀਆਂ ਨਿਆਮਤਾਂ ਜਿਹੜੀਆਂ ਉਹ ਆ ਜਾਂਦੀਆਂ ਹਨ। ਸਾਡੇ ਨੇੜੇ ਇੱਕ ਪਿੰਡ ਹੈ, ਬਹੁਤ ਵੱਡਾ ਪਿੰਡ ਹੈ ਤੇ ਉੱਥੇ ਇੱਕ ਨੌਜਵਾਨ ਐਸਾ ਸੀ ਦਿਨ ਰਾਤ ਸ਼ਰਾਬ ਪੀ ਜਾਂਦਾ ਸੀ ਤੇ ਉਹ ਸਰਸੇ ਵਾਲਿਆਂ ਦਾ ਬੇਲੀ ਬਣਿਆ ਹੋਇਆ ਸੀ। ਉੱਥੇ ਕਹਿੰਦੇ ਵਿਦਵਾਨ ਬੰਦੇ ਇੱਕ ਵਾਰੀ ਉਹਨਾਂ ਨੇ ਸੱਦੇ ਹਨ ਆਪਣੇ ਪਿੰਡ ਦੇ ਵਿੱਚ। ਤਿੰਨ ਦਿਨ ਦੀਵਾਨ ਆ ਜਿਹੜੇ ਉੱਥੇ ਸਜਦੇ ਰਹੇ, ਉਸ ਨੌਜਵਾਨ ਦੇ ਉੱਤੇ ਐਸਾ ਅਸਰ ਪਿਆ ਤੇ ਘਰ ਵਿੱਚ ਦੋ ਬੋਰੀਆਂ ਸ਼ਰਾਬ ਦੀਆਂ ਬੋਤਲਾਂ ਦੀਆਂ ਪਈਆਂ ਸਨ ਤੇ ਉਹ ਸਾਰੀਆਂ ਜਾ ਕੇ ਉਹਨੇ ਭੰਨ ਦਿੱਤੀਆਂ ਵੀ ਕਿਸੇ ਹੋਰ ਨੂੰ ਵੀ ਇਹ ਜ਼ਹਿਰ ਹੈ ਜਿਹੜੀ ਇਹ ਨਹੀਂ ਦੇਣੀ, ਭੰਨ ਦਿੱਤੀਆਂ ਤੇ ਗੁਰੂ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਗਿਆ। ਅਸੀਂ ਗਏ, ਉਹਨਾਂ ਨੇ ਸਾਨੂੰ ਪ੍ਰਸ਼ਾਦੇ ਵਾਸਤੇ ਘਰੇ ਸੱਦਿਆ ਤੇ ਉਹਨਾਂ ਨੇ ਜਿਹੜੇ ਬੀਬੀਆਂ ਸਨ ਘਰ ਵਿੱਚ ਪਰਿਵਾਰ ਸੀ ਉਹ ਕਹਿਣ ਲੱਗੇ, ਬਾਬਾ ਜੀ ਜਦੋਂ ਦਾ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਆ ਤੇ ਘਰ ਤਾਂ ਸਾਡਾ ਸੁਰਗ ਬਣ ਗਿਆ, ਨਹੀਂ ਤਾਂ ਅੱਗੇ ਸਰਦਾਰ ਹੋਰੇ ਉੱਥੇ ਬੈਠਕ ਵਿੱਚ ਬੈਠੇ ਹੋਏ ਤੇ ਦੂਜੇ ਜਿਹੜੇ ਕੌਲੀ ਚੜ ਸੀ ਸ਼ਰਾਬਾਂ ਪੀਣ ਵਾਲੇ ਇਹਨਾਂ ਕੋਲ ਆ ਜਾਂਦੇ। ਬਾਰਾਂ ਇੱਕ ਇੱਕ ਵਜੇ ਅਸੀਂ ਉਡੀਕਦੀਆਂ ਰਹਿੰਦੀਆਂ ਵੀ ਕਦੋਂ ਇਹ ਹਟਦੇ ਆ ਸ਼ਰਾਬ ਪੀਣਾ ਤੇ ਕਦੇ ਰੋਟੀ ਖਾਣ ਤੇ ਅਸੀਂ ਵੀ ਸੌਈਏ। ਕਹਿੰਦੇ ਨਰਕ ਸੀ ਆ ਸਾਡਾ ਘਰ ਤੇ ਪਰ ਸੁਰਗ ਬਣ ਗਿਆ, ਬੜਾ ਸਤਿਗੁਰੂ ਨੇ ਮਿਹਰ ਕਰ ਦਿੱਤੀ। ਆਪਾਂ ਗੱਲ ਕਰ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜਿਹੜੀ ਸਿੱਖ ਦੀ ਤਸਵੀਰ ਬਣਾ ਗਏ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ, ਇਹ ਖਾਕਾ ਤਿਆਰ ਕਰ ਗਏ ਸੀ, ਉਸ ਨੂੰ ਸੰਪੂਰਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਨੇ। ਆਪਾਂ ਕੱਲ ਦੇ ਦੀਵਾਨ ਵਿੱਚ ਬੇਨਤੀਆਂ ਕਰਾਂਗੇ, ਤੁਹਾਡੇ ਸਿਰਾਂ ਪਾਸੋਂ ਸੁਣਾਂਗੇ। ਹੁਣ ਇੰਨੀ ਸੇਵਾ ਜਿਹੜੇ ਉਹ ਪ੍ਰਵਾਨ ਕਰਨੀ ਤੇ ਬਹੁਤ ਸਾਰੀਆਂ ਸੰਗਤਾਂ ਵੱਲੋਂ, ਬੀਬੀਆਂ ਭੈਣਾਂ ਧੀਆਂ ਵੱਲੋਂ, ਵੀਰਾਂ ਵੱਲੋਂ, ਬੱਚਿਆਂ ਵੱਲੋਂ, ਬਜ਼ੁਰਗਾਂ ਵੱਲੋਂ, ਤੁਹਾਡੀ ਸਿਰਾਂ ਨੂੰ ਮਾਣ ਵਜੋਂ ਮਾਇਆ ਅਰਦਾਸ ਹੋਈ ਹੈ, ਇਤਿਹਾਸ ਪੇਟ ਮਾਇਆ ਅਰਦਾਸ ਹੋਈ ਹੈ। ਸਤਿਗੁਰੂ ਆਪਣੇ ਦਿਲਾਂ ਕੋਲੋਂ ਸੁੱਖ ਬਖਸ਼ਣ, ਖੁਸ਼ੀਆਂ ਬਖਸ਼ਣ। ਆਓ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਣ ਲੱਗੇ ਹੈ, ਸਭ ਸੰਗਤਾਂ ਸਭ ਮਾਈ ਭਾਈ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਹਰਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਹਰਸਾ ਵਾਹਿਗੁਰੂ ਜੀ ਕੀ ਫਤਿਹ।

Mas kamirani, hindi ko ganun sa kabibahin. Sagal guna, gunung utomo, o keda guna, ke parta dur na pekhri, prabnu kadi, dur na samaj, eh samaj ke yo har vakat mere naal hai te mainu vekh rahe hai. Vekh rahe hai. Ant na vekhan. Unde te vekhan de tarike hi bade ajeeb ne. ਜਿਹੜੇ ਅਸੀਂ ਸਮਝ ਨਹੀਂ ਸਕਦੇ ਹਰ ਥਾਵੇਂ ਦੇਖ ਰਿਹਾ ਗੁਰੂ ਨੇ ਬਾਣੀ ਵਿੱਚ ਆ ਦਿੱਤਾ ਪੌੜੀ ਚਿੱਤੇ ਅੰਦਰ ਸਭ ਕੋ ਦੋ ਚਾਰ ਛੇ ਜੀ ਦਸ ਵੀਹ ਪੰਜਾਹ ਜੀ ਹੋਣ ਤੇ ਉਹਨਾਂ ਨੂੰ ਆਪਣੀ ਨਿਗਾਹ ਵਿੱਚੋਂ ਕੱਢੇ ਕਿਸੇ ਦੀਆਂ ਅੱਖਾਂ ਦੀ ਦਿਸ਼ਾ ਇੱਕ ਹੋਵੇਗੀ ਜੇ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕਦਾ ਜੇ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕਦਾ ਪਰ ਦੁਨੀਆ ਉਹਦੀ ਸੰਤਾਨ ਤੇ ਹਰ ਕੋਨੇ ਵਿੱਚ ਵਸ ਰਹੀ ਹੈ ਤੇ ਇੱਕੋ ਟਾਈਮ ਤੋਂ ਸਾਰਿਆਂ ਨੂੰ ਵੇਖ ਰਿਹਾ ਕਿਹੜੀ ਅਜੀਬ ਗੱਲ ਹੈ ਉਹਦੀਆਂ ਅੱਖਾਂ ਦੇ ਦੇਖਣ ਦੀ ਤਰੀਕ ਠੀਕ ਆ ਜੀ ਸਮਝ ਕਿਵੇਂ ਸਮਝੇਗਾ ਤੇਰੀਆਂ ਅੱਖਾਂ ਦੀ ਇੱਕ ਦਿਸ਼ਾ ਹੈ ਇੱਕ ਡਾਇਰੈਕਸ਼ਨ ਹੈ ਜੇ ਤੂੰ ਸਾਹਮਣੇ ਦੇਖੇਗਾ ਪਿੱਛੇ ਨਹੀਂ ਦੇਖ ਸਕੇਗਾ ਜੇ ਡਾਇਰੈਕਸ਼ਨ ਬਦਲੇਗਾ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕੇਗਾ ਇੱਧਰ ਦੇਖੇਗਾ ਇੱਧਰ ਨਹੀਂ ਦੇਖ ਸਕੇਗਾ ਪਰ ਜਿਹੜਾ ਮੇਰਾ ਪ੍ਰਭੂ ਹੈ ਉਹਦੀ ਤਾਂ ਸੰਤਾਨ ਸਾਰੇ ਬ੍ਰਹਿਮੰਡ ਵਿੱਚ ਖਿਲਰੀ ਹੋਈ ਹੈ ਉੱਤਰ ਦੱਖਣ ਪੂਰਬ ਪੱਛਮ ਵਿੱਚ ਇੱਕੋ ਸਮੇਂ ਉਹ ਰੱਬ ਵੇਖੀ ਜਾਂਦਾ ਹੈ ਇੰਨੀਆਂ ਅੱਖਾਂ ਅੰਤ ਪਾ ਕਿਵੇਂ ਪਾਏਗਾ ਉਹਦੇ ਦੇਖਣ ਦਾ ਹੀ ਅੰਤ ਨਹੀਂ ਪਾ ਸਕਦਾ ਇੰਨੀਆਂ ਅੱਖਾਂ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਪੌੜੀ ਚਿੱਤੇ ਅੰਦਰ ਸਭ ਕੋ ਹਰ ਕੋਈ ਉਹਦੇ ਚਿੱਤ ਦੀ ਲਿਸਟ ਵਿੱਚ ਹੈ ਵੇਖ ਨਦਰੀ ਹੇਠ ਚਲਾਏਂਦਾ ਹਰ ਕਿਸੇ ਨੂੰ ਆਪਣੀ ਨਿਗਾਹ ਥੱਲਿਓਂ ਵੇਖ ਵੇਖ ਕੇ ਕੱਢ ਰਿਹਾ ਕੋਈ ਮੇਰੇ ਕੋਲੋਂ ਛੁੱਪ ਕੇ ਨਾ ਲੰਘ ਜਾਏ ਗੁਰੂ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਮਨਸਾ ਦੀ ਬਾਣੂ ਕੋਈ ਨਸ ਭੱਜ ਨਿਕਲੇ ਕਿਸੇ ਸੰਸਾਰ ਦੀ ਅਦਾਲਤ ਵਿੱਚੋਂ ਨਿਗਾਹ ਵਿੱਚੋਂ ਕੋਈ ਛੁੱਪ ਜਾਏ ਕਿਤੇ ਅੱਗੇ ਪਿੱਛੇ ਹੋ ਜਾਏ ਉਹਦਾ ਭਗੌੜਾ ਕਰਾਰ ਦਿੱਤਾ ਜਾਏ ਕਈ ਕਈ ਮਹੀਨੇ ਸਾਲ ਵਰੇ ਲੰਘ ਜਾਣ ਉਹਨਾਂ ਦੀ ਨਿਗਾਹ ਵਿੱਚ ਨਾ ਆਵੇ ਫੜਿਆ ਨਾ ਜਾਏ ਪਰ ਕਹਿਣ ਲੱਗੇ ਮਨਸਾ ਦੀ ਬਾਣੂ ਕੋਈ ਨਸ ਭੱਜ ਨਿਕਲੇ ਹਰ ਦੀ ਬਾਣੂ ਕੋਈ ਕਿੱਥੇ ਜਾਇਆ ਫੈਸਲਾ ਬਣ ਗਿਆ ਹਰਦੀ ਬਾਣੋ ਕੋਈ ਕਿੱਥੇ ਜਾਇਆ ਰੱਬ ਦੀ ਅਦਾਲਤ ਵਿੱਚੋਂ ਕਿਵੇਂ ਛੁਪੇਗਾ ਭਲਿਆ ਉਹਦੀਆਂ ਤਾਂ ਹਰ ਪਾਸੇ ਹੀ ਅੱਖਾਂ ਨੇ ਤੂੰ ਕਿੱਥੇ ਛੁਪੇਗਾ ਪਾ ਅੰਤ ਕਿਵੇਂ ਪਾਏਗਾ ਉਹਦੇ ਵੇਖਣ ਦਾ ਕੋਈ ਅੰਤ ਨਹੀਂ ਵੇਖ ਨਦਰੀ ਹੇਠ ਚਲਾਏਗਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਤਾਂ ਵੱਡੋ ਵੱਡਾ ਵੱਡ ਮੇਦਨੀ ਸਭ ਕੁਝ ਹੀ ਕਰਾਈ ਜਾਂਦਾ ਤੇ ਹਰ ਇੱਕ ਇਨਸਾਨ ਜੀਵ ਜੰਤ ਜਿਹੜਾ ਕਿਸੇ ਵੀ ਰੂਪ ਵਿੱਚ ਕਿਸੇ ਵੀ ਨਸਲ ਵਿੱਚ ਕਿਸੇ ਵੀ ਰੰਗ ਵਿੱਚ ਬੈਠਾ ਹੈ ਸਭ ਉਹਦੇ ਚਿੱਤ ਵਿੱਚ ਹੈ ਉਹਦੀ ਲਿਸਟ ਵਿੱਚ ਹੈ ਇਸ ਲਈ ਉਹਦੇ ਵੇਖਣ ਦਾ ਵੀ ਅੰਤ ਨਹੀਂ ਜੇ ਸੰਸਾਰ ਦਾ ਸ੍ਰਿਸ਼ਟੀ ਦਾ ਅੰਤ ਨਹੀਂ ਤੇ ਸ੍ਰਿਸ਼ਟੀ ਨੂੰ ਵੇਖਣ ਦੀ ਸ਼ਕਤੀ ਦਾ ਅੰਤ ਕਿਵੇਂ ਹੋ ਸਕਦਾ ਇਸ ਲਈ ਅੰਤ ਨਾ ਵੇਖਣ ਸੁਣਨ ਨਾ ਅੰਤ ਤੂੰ ਓਨੀ ਗੱਲ ਸੁਣ ਸਕਣਾ ਜਿਹੜੀ ਕੋਈ ਮੂੰਹ ਬੋਲ ਕੇ ਆਖੇ ਉਹ ਵੀ ਕਈ ਵਾਰ ਨਹੀਂ ਸੁਣਦੀ ਤੇ ਆਖੀਦਾ ਵਾਲੀਅਮ ਉੱਚੀ ਕਰ ਦਿਓ ਬੋਲ ਰਿਹਾ ਪਰ ਮੈਨੂੰ ਸੁਣ ਨਹੀਂ ਗਿਆ ਆ ਲਾਊਡ ਸਪੀਕਰਾਂ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਦੂਰ ਦੁਰਾਡੇ ਬੈਠਾ ਹੋਇਆ ਮਨੁੱਖ ਸੁਣਨ ਦੀ ਸ਼ਕਤੀ ਇੰਨੀ ਨਹੀਂ ਰੱਖ ਸਕਦਾ ਮੇਰੇ ਕੋਲ ਇੰਨੀ ਬੋਲਣ ਦੀ ਸ਼ਕਤੀ ਨਹੀਂ ਕਿ ਮੈਂ ਉੱਥੋਂ ਤੱਕ ਪਹੁੰਚਾ ਸਕਦਾ ਪਰ ਕਿਹੜੀ ਅਜੀਬ ਗੱਲ ਹੈ ਪ੍ਰਭੂ ਦੀ ਉਹ ਤਾਂ ਤੂੰ ਬੋਲ ਨਾ ਬੋਲ ਅੰਦਰੋਂ ਹੀ ਸੁਣੀ ਜਾਂਦਾ ਹੈ ਉਹਦੀ ਸ਼ਕਤੀ ਨੂੰ ਤੂੰ ਕਿਵੇਂ ਜਾਣੇਗਾ ਉੱਥੇ ਅੰਦਰੋਂ ਹੀ ਸੁਣੀ ਜਾਂਦਾ ਗੁਰੂ ਆਖ ਰਹੇ ਨੇ

ਦੇ ਮਨ ਵਿੱਚ ਕੀ ਮੰਤ ਹੈ, ਕੀ ਫੈਸਲਾ ਹੈ, ਕੀ ਉਹ ਕਰਨਾ ਚਾਹੁੰਦਾ ਹੈ, ਕੱਲ ਉਹਨੇ ਕੀ ਕਰ ਦੇਣਾ ਹੈ, ਸਵੇਰੇ ਕੀ ਹੋਇਆ ਤੁਸੀਂ ਦੇਖਿਆ ਜੀ, ਵੀਹ ਦਿਨ ਪਹਿਲੇ ਕੀ ਹੋਇਆ ਕਿਸੇ ਨੂੰ ਪਤਾ ਨਹੀਂ, ਕੀ ਪਤਾ ਸੀ ਜੀ? ਉਹ ਕਿਸੇ ਕੋਲੋਂ ਸਲਾਹ ਲੈਂਦਾ, ਹੋ ਸਕਦਾ ਕੋਈ ਆਪਣੀ ਸਲਾਹ ਨਾ ਦਿੰਦਾ, ਪਰ ਲਵੇ ਕਿਉਂ ਦੀ ਮਰਜ਼ੀ ਹੈ, ਉਹਦੇ ਵਾਸਤੇ ਤਾਂ ਖੇਡ ਹੀ ਹੈ ਨਾ ਜੀ। ਪੰਜਾਹ ਸੌ ਹਜ਼ਾਰ ਦਸ ਵੀਹ ਪੰਜਾਹ ਹਜ਼ਾਰ ਆਦਮੀ ਉੱਪਰ ਥੱਲੇ ਹੋ ਜਾਣਾ, ਐਡੀ ਵੱਡੀ ਸ੍ਰਿਸ਼ਟੀ ਦੀ ਖੇਡ ਵਿੱਚ ਉਹਨੂੰ ਕੀ ਫਰਕ, ਖੇਡ ਖੇਡਣ ਵਾਲੇ ਨੂੰ ਕੀ ਫਰਕ, ਉਹਦੇ ਵਾਸਤੇ ਤਾਂ ਖੇਡ ਹੀ ਹੈ। ਘੜੇ ਉਸਾਰੇ ਉਸਰੇ ਢਾਏ, ਬਜ਼ੁਰਗਾਂ ਦੀ ਮੈਨੂੰ ਇੱਕ ਗੱਲ ਯਾਦ, ਕਈ ਵਾਰੀ ਆਖਦੇ ਸਰ ਕਿ ਘਰ ਦਾ ਮਕਾਨ ਬਣਾਉਣਾ ਹੋਵੇ ਇੱਟਾਂ ਮੁੱਲ ਲਿਆਉਣੀਆਂ ਪੈਂਦੀਆਂ, ਹਰ ਇੱਕ ਇੱਟ ਦੀ ਕੀਮਤ ਹੈ। ਤੇ ਜਦੋਂ ਭੱਠੇ ਤੋਂ ਇੱਟਾਂ ਆਉਂਦੀਆਂ ਨੇ ਉਦੋਂ ਆਖੀ ਤਾਂ ਰੋੜੇ ਨਾ ਪਾਈ, ਬੜੀ ਖੂਬਸੂਰਤੀ ਐਗਜ਼ਾਮਪਲ ਦਿੰਦੇ ਸਨ ਬਜ਼ੁਰਗ, ਜਦੋਂ ਭੱਠੇ ਤੋਂ ਇੱਟਾਂ ਆਉਂਦੀਆਂ ਨੇ ਉਦੋਂ ਆਖੀ ਤਾਂ ਭੱਠੇ ਵਾਲੇ ਨੂੰ ਭਲਿਆ ਇੱਟਾਂ 'ਚ ਰੋੜੇ ਨਾ ਪਾਈ, ਟੁਕੜੇ ਨਾ ਪਾਈ, ਸਾਡੀ ਨਿਗਾਹ 'ਚ ਉਹਦੀ ਵੈਲਿਊ ਨਹੀਂ ਹੁੰਦੀ ਜੀ। ਉਹ ਰੋੜੇ ਜ਼ਿਆਦਾ ਪਾ ਦੇ ਉਹਨਾਂ ਨਾਰਾਜ਼ ਹੋ ਜਾਏ, ਰੋੜੇ ਨਾ ਪਾਈ। ਤੇ ਉਹ ਇੱਟਾਂ ਲਿਆ ਕੇ ਹਵਾਲੇ ਕਰੀਦੇ ਨੇ ਮਿਸਤਰੀ ਦੇ, ਲੈ ਇਹਦੇ ਨਾਲ ਦੀਵਾਰ ਉਸਾਰ। ਹੁਣ ਘਰ ਵਾਲੇ ਨੂੰ ਕੀ ਪਤਾ, ਜਿਹਨੇ ਇੱਟਾਂ ਲਿਆਂਦੀਆਂ ਨੇ ਉਹਨੂੰ ਕੀ ਪਤਾ ਕਿ ਕਿੱਥੇ ਰੋੜੇ ਦੀ ਲੋੜ ਹੈ। ਜਦੋਂ ਉਹ ਚਿਨਾਈ ਕਰਦਾ ਨਾ, ਚਿਨਾਈ ਕਰਦਿਆਂ ਕਰਦਿਆਂ ਜਿੱਥੇ ਇੱਟ ਉਹਨੂੰ ਵਾਧੂ ਨਜ਼ਰ ਆਵੇ ਨਾ, ਉਹ ਮਿੰਟ ਵਿੱਚ ਕਾਂਡੀ ਮਾਰਦਾ ਤੇ ਟੁਕੜੇ ਕਰਕੇ ਉੱਥੇ ਪਾ ਦਿੰਦਾ। ਉਹ ਭਰਿਆ ਪਹਿਲੇ ਤਾਂ ਟੁਕੜੇ ਲੈ ਨਹੀਂ, ਹੁਣ ਕਰਨੇ ਪਏ, ਪਰ ਉਹਨੂੰ ਕੀ, ਉਹਨੇ ਤਾਂ ਦੀਵਾਰ ਉਸਾਰਨੀ ਹੈ, ਉਹਦੇ ਚ ਵਾਧੂ ਇੱਟ ਨਹੀਂ ਚਾਹੀਦੀ। ਇਹ ਗੱਲ ਸਾਨੂੰ ਨਹੀਂ ਪਤਾ, ਉਹ ਸਿਰਜਣਹਾਰ ਨੂੰ ਪਤਾ ਹੈ ਕਿੱਥੇ ਉਹਨੂੰ ਕਿੰਨੀ ਸ੍ਰਿਸ਼ਟੀ ਦੀ ਤੇ ਕਿਸ ਰੂਪ ਵਿੱਚ ਲੋੜ ਹੈ। ਅਸੀਂ ਕਈ ਵਾਰ ਸੋਗੀ ਹੁੰਦੇ ਹਾਂ, ਕਈ ਵਾਰ ਵਿਜੋਗੀ ਹੁੰਦੇ ਹਾਂ, ਕਈ ਵਾਰ ਉਦਾਸ ਹੁੰਦੇ ਹਾਂ, ਕਈ ਵਾਰ ਖੇੜੇ ਵਿੱਚ। ਅਸੀਂ ਉਹਦੀ ਗੱਲ ਨੂੰ ਨਾ ਸਮਝ ਸਕਣ ਕਰਕੇ ਹੀ ਕਦੀ ਚਿੰਤਾ ਉਦਾਸ ਹੁੰਦੇ ਹਾਂ, ਕਦੀ ਪ੍ਰਸੰਨ ਖੇੜੇ ਵਿੱਚ ਹੁੰਦੇ ਹਾਂ। ਤੇ ਜਿਹੜੇ ਉਹਦੀ ਕਰਨੀ ਨੂੰ ਸਮਝ ਲੈਂਦੇ ਨੇ ਉਹ ਨਾਨਕ ਭਗਤਾਂ ਦਾ ਵਿਕਾਸ ਹੋ ਜਾਂਦਾ। ਜਦ ਕੁਛ ਪਾਵੇ ਤਾਂ ਵਿਗਰਭ ਕਰਦਾ ਹੈ, ਮਾਇਆ ਗਈ ਤਾਂ ਰੋਵਣ ਲੱਗ ਪਏ ਨਹੀਂ ਹੁੰਦੇ, ਬਲਕਿ ਉਹ ਇਹ ਸਮਝ ਲੈਂਦੇ ਨੇ ਕਿ ਸੰਪੈ ਦੇਖਣਾ ਅਰਥੀਏ ਵਿਪਤ ਦੇਖਣਾ ਰੋਏ। ਜੋ ਸੰਪੈ ਤਿਉਂ ਵਿਪਤ ਹੈ। ਹਾਂ, ਇਹ ਗੱਲ ਵੱਖਰੀ ਕਿ ਇਹ ਅਵਸਥਾ ਬਹੁਤ ਉੱਚੀ ਹੈ, ਤੇ ਉਹ ਉੱਚੀ ਅਵਸਥਾ ਬਣਾਉਣ ਲਈ ਹੀ ਸਾਧਨ ਦਿੱਤਾ ਗਿਆ, ਕਿਉਂਕਿ ਪ੍ਰਭੂ ਉੱਚਾ ਹੈ ਨਾ, ਉਸ ਅਵਸਥਾ ਤੇ ਜਾ ਕੇ ਹੀ ਉਹਦੇ ਨਾਲ ਮਿਲਿਆ ਜਾ ਸਕਦਾ ਹੈ। ਅੱਜ ਦਾ ਮਤਲਬ ਇਹ ਹੋਇਆ, ਇਹ ਅਵਸਥਾ ਬਹੁਤ ਉੱਚੀ ਹੈ, ਜਿਹਨੂੰ ਸਹਿਜ ਅਵਸਥਾ ਆਖਦੇ ਨੇ, ਇਹ ਅਵਸਥਾ ਬਹੁਤ ਉੱਚੀ ਹੈ, ਲੇਕਿਨ ਪ੍ਰਮਾਤਮਾ ਵੀ ਬਹੁਤ ਉੱਚਾ ਹੈ ਨਾ, ਇਸ ਲਈ ਸਾਨੂੰ ਉੱਚੀ ਅਵਸਥਾ ਤੇ ਜਾਣਾ ਹੀ ਪੈਂਦਾ। ਜਿੰਨੀ ਦੇਰ ਸਹਿਜ ਨਹੀਂ ਮਿਲਦਾ ਉਨੀ ਦੇਰ ਪ੍ਰੀਤਮ ਨਹੀਂ ਮਿਲਦਾ। ਇਸੇ ਲਈ ਚੌਥੀ ਜਾਮ ਵਿੱਚ ਵੀ ਆਖਿਆ ਸੀ

ਕਰਨ ਲੱਗੇ ਖਿਆਲ ਕਰੀ ਜਦ ਤੂੰ ਇੱਥੇ ਪਹੁੰਚੇ ਨਾ ਕਿ ਅੰਤ ਨਾ ਜਾਪੇ ਪਿਆ ਮਨ ਮਨ ਤੈਨੂੰ ਇਹ ਵੀ ਅੰਤ ਨਹੀਂ ਤੈਨੂੰ ਇਹ ਵੀ ਸੁਰਤ ਨਹੀਂ ਤੂੰ ਇਹ ਵੀ ਨਹੀਂ ਜਾਣ ਸਕਿਆ ਕਿ ਉਹਦੇ ਮਨ ਦੇ ਵਿਚਾਰ ਕੀ ਨੇ ਫੈਸਲਾ ਕੀ ਹੈ ਕਿਸ ਪਲ ਉਹ ਕੀ ਕਰਨਾ ਚਾਹੁੰਦਾ ਇਹ ਤੂੰ ਨਹੀਂ ਜਾਣ ਅਗਲੇ ਪਲ ਕੀ ਹੋ ਜਾਣਾ ਇਹ ਤੂੰ ਨਹੀਂ ਜਾਣਦਾ ਤੇ ਇਹ ਤੁਕ ਸਾਬਤ ਕਰਦੀ ਇਸ ਗੱਲ ਨੂੰ ਕਿ ਅੰਤ ਨਾ ਜਾਪੇ ਕਿਆ ਮਨ ਮਨ ਕਹਿਣ ਲੱਗੇ ਦੇਖ ਲੈ ਨਾ ਤੂੰ ਇਹ ਹੁਣ ਤੱਕ ਜਾਣ ਸਕਿਆ ਕਿ ਉਹਨੇ ਆਕਾਰ ਕਦੋਂ ਪੈਦਾ ਕੀਤਾ ਤੇ ਉਸ ਆਕਾਰ ਦਾ ਪਾਰਾ ਵਾਰ ਕੀ ਹੈ ਇਹ ਦੋਨੋਂ ਚੀਜ਼ਾਂ ਕੋਈ ਨਹੀਂ ਅੰਤ ਨਾ ਜਾਪੇ ਜਿਹੜਾ ਕੱਲ ਦੇ ਵਿੱਚ ਰਾਤ ਵਿੱਚ ਆ ਚੁੱਕਾ ਹੈ ਤੇ ਕਦੋਂ ਸਾਜਿਆ ਗਿਆ ਤੇ ਫਿਰ ਉਹਦਾ ਪਾਰਾ ਵਾਰ ਪਾਰਲਾ ਕਿਨਾਰਾ ਕਿਹੜਾ ਹੈ ਇੱਕ ਖਿਆਲ ਕਰਿਓ ਜਿੱਥੋਂ ਕੋਈ ਸ਼ੁਰੂ ਹੁੰਦੀ ਹੈ ਚੀਜ਼ ਉੱਥੋਂ ਆਰ ਕਹਿੰਦੇ ਨੇ ਤੇ ਜਿੱਥੇ ਸਮਾਪਤ ਹੁੰਦੀ ਹੈ ਉਹਨੂੰ ਪਾਰ ਕਹਿੰਦੇ ਨੇ ਆਰ ਤੇ ਪਾਰ ਮੈਂ ਕਹਿੰਦਾ ਕਿ ਤੁਸੀਂ ਪਾਰ ਹੋਰ ਕੋਈ ਵੀ ਨਹੀਂ ਹੁੰਦਾ ਪਾਰ ਕਿਸੇ ਵਿਸ਼ੇਸ਼ ਸਥਾਨ ਦਾ ਕਿਨਾਰੇ ਦਾ ਨਾਮ ਨਹੀਂ ਇਸ ਕਿਨਾਰੇ ਖਲੋਤੇ ਹੋਈਏ ਤੇ ਪਰਲਾ ਕਿਨਾਰਾ ਜਿਹੜਾ ਉਹਨੂੰ ਆਖੀਦਾ ਪਾਰ ਹੈ ਇਹ ਪਾਰ ਹੈ ਤੇ ਜੇ ਭਲਾ ਖੁਦਾ ਨੇ ਖਾਸਤਾ ਉਸੇ ਕਿਨਾਰੇ ਖਲੋਤੇ ਹੋਈਏ ਜਿਹਨੂੰ ਹੁਣ ਪਾਰ ਆਖ ਰਹੇ ਤੇ ਫਿਰ ਸਾਡੇ ਕੋਲੋਂ ਕੋਈ ਪੁੱਛੇ ਪਾਰ ਕਿਹੜਾ ਤਾਂ ਦੂਜੇ ਕਿਨਾਰੇ ਜਿੱਥੇ ਖਲੋਤੇ ਸਨ ਜਿਹਨੂੰ ਕਦੀ ਆਰ ਆਖ ਰਹੇ ਸਨ ਫਿਰ ਉਹਨੂੰ ਆਖਣ ਲੱਗ ਪਈਦਾ ਉਹ ਪਾਰ ਹੈ ਪਾਰ ਆਪਣੇ ਆਪ ਵਿੱਚ ਨਿਸ਼ਚਿਤ ਜਿੱਥੋਂ ਸ਼ੁਰੂਆਤ ਹੈ ਉਹ ਉਰਾਰ ਹੈ ਜਿਹੜਾ ਅੰਤ ਹੈ ਅਖੀਰ ਹੈ ਉਹ ਪਾਰ ਹੈ ਹੁਣ ਰੱਬ ਦੀ ਖੇਡ ਕਿਹਦੀ ਅਜੀਬ ਕਿਸਮ ਦੇ ਇਹ ਆਕਾਰ ਜਿਹੜੀ ਸ੍ਰਿਸ਼ਟੀ ਹੈ ਕਿਹਦੀ ਅਜੀਬ ਕਿਸਮ ਦੀ ਰਚਨਾ ਇਹਦਾ ਪਾਰ ਕੋਈ ਐਡੀ ਲੰਬੀ ਇਹ ਖੇਡ ਹੈ ਇੰਨਾ ਲੰਬਾ ਇਹ ਨਾਟਕ ਹੈ ਇੰਨੀ ਲੰਬੀ ਇਹ ਫਿਲਮ ਹੈ ਕਿ ਪਾਤਰ ਆਉਂਦਾ ਆਪਣਾ ਪਾਠ ਅਦਾ ਕਰਕੇ ਤੁਰ ਜਾਂਦਾ ਹੈ ਪਾਠ ਬਦਲ ਰਿਹਾ ਨਾਟਕ ਨਹੀਂ ਖਤਮ ਹੋ ਰਿਹਾ ਪਾਠ ਬਦਲ ਰਿਹਾ ਪਾਤਰ ਬਦਲ ਰਿਹਾ ਅੱਜ ਪਿਤਾ ਹੈ ਕੱਲ ਪੁੱਤਰ ਹੈ ਉਸੇ ਹੀ ਮੰਚ ਤੇ ਉਹ ਖੇਡ ਰਿਹਾ ਉਹੋ ਹੀ ਖੇਡ ਉਹ ਖੇਡ ਰਿਹਾ ਕੱਲ ਪੁੱਤਰ ਹੈ ਹੋਰ ਕੁਛ ਸਮੇਂ ਬਾਅਦ ਪੋਤਰੇ ਆ ਜਾਣਾ ਉਸੇ ਮੰਚ ਤੇ ਉਹਨੇ ਖੇਡਣੇ ਸ਼ੁਰੂ ਕਰ ਦੇਣਾ ਪਾਤਰ ਬਦਲ ਗਏ ਪਰ ਮੰਚ ਦੀ ਖੇਡ ਨਹੀਂ ਬਦਲਦੀ ਇਹਦਾ ਪਾਰ ਹੀ ਕੋਈ ਗੁਰੂ ਕਹਿਣ ਲੱਗੇ

ਕਹਿਣ ਲੱਗੇ ਉਹ ਭਲਿਆ ਉਸ ਪ੍ਰਭੂ ਦੀ ਖੇਡ ਦਾ, ਉਹਦੀ ਕਿਰਤ ਦਾ, ਉਹਦੀ ਕਰਨੀ ਦਾ, ਉਹਦੀ ਕੁਦਰਤ ਦਾ ਤੇ ਉਹਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੁਖ ਮੰਗਤ ਦੁਖ ਆਗੈ ਆਵੈ, ਸੋ ਸੁਖ ਮਨ ਹਮਹੋ ਨ ਮੰਗਿਆ ਪਾਵੈ। ਵਿਖਿਆ ਅਜਹੋ ਸੁਰਤ ਸੁਖ ਆਸਾਰ, ਕੈਸੇ ਹੋਈ ਹੈ ਰਾਮ ਰਾਮ ਰਾਜਾ ਰਾਮ ਨਿਵਾਸਾ ਰਾਉ। ਇਸ ਸੁਖ ਤੇ ਸਹਿ ਸ਼ਿਵ ਬ੍ਰਹਮ ਡਰਾਨਾ, ਸੋ ਸੁਖ ਹਮੋ ਸਾਚ ਕਰ ਜਾਨਾ। ਸਨਕਾਦਿਕ ਨਾਰਦ ਮੁਨ ਸੇਖਾ, ਤਿਨ ਪੀ ਤਨ ਮਹਿ ਮਨ ਨਹੀਂ ਪੇਖਾ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੈ ਮਨ ਕਹਾਂ ਸਮਾਈ। ਗੁਰ ਪ੍ਰਸਾਦੀ ਜੈ ਦੇਉ ਨਾਮਾ, ਭਗਤ ਕੈ ਪ੍ਰੇਮ ਇਨ ਹੀ ਹੈ ਜਾਨਾ। ਇਸ ਮਨ ਕੋ ਨਹੀਂ ਆਵਣ ਜਾਨਾ, ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ। ਇਸ ਮਨ ਕੋ ਰੂਪ ਨਾ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ। ਇਸ ਮਨ ਕਾ ਕੋਈ ਜਾਣੈ ਪਿਓ, ਇਹ ਮਨ ਲੀਨ ਭਏ ਸੁਖ ਦੇਉ। ਜੀਉ ਏਕ ਅਰ ਸਗਲ ਸਰੀਰਾ, ਇਸ ਮਨ ਕੋ ਰਬ ਰਹੇ ਕਬੀਰਾ। ਗੌੜੀ ਗੁਆਰੇਰੀ ਅਹਿਨਸ ਏਕ ਨਾਮ ਜੋ ਜਾਗੇ, ਕੇਤਕ ਸਿੱਧ ਭਏ ਲਿਵ ਲਾਗੇ। ਰਹਾਉ ਸਾਧਕ ਸਿੱਧ ਸਗਲ ਮੁਨਹਾਰੀ, ਏਕ ਨਾਮ ਕਲਪ ਤਰ ਤਾਰੀ। ਜੋ ਹਰ ਹਰੇ ਸੋ ਹੋਏ ਨਾ ਆਨਾ, ਕਹਿ ਕਬੀਰ ਰਾਮ ਨਾਮ ਪਛਾਨਾ। ਗੌੜੀ ਪੀ ਸੋਰਠ ਪੀ ਰੇ ਜੀ ਨ ਲਾਜ, ਲਾਜ ਤੋਹੇ ਨਾਹੀ। ਹਰ ਤਾਜ ਕਤਹੂੰ ਕਾਹੇ ਕਾਹੂੰ ਕੇ ਜਾਹੀ, ਹਰ ਤਾਜ ਕਤ ਕਾਹੂੰ ਕੇ ਜਾਹੀ। ਰਹਾਉ ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਹੀ। ਸੋ ਸਾਹਿਬ ਰਹਿਆ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਕਬਲਾ ਚਰਨ ਸਰਨ ਹੈ ਜਾ ਕੇ, ਕਹੋ ਨਾਨਕ ਕਹੋ ਜਨ ਕਾ ਨਾਹੀ ਕਰਤਾ ਕੇ। ਸਭ ਕੋ ਕਹੈ ਜਾਸ ਕੀ ਬਾਤਾ, ਸੋ ਸਮਰੱਥ ਨਿਜ ਪਤ ਹੈ ਦਾਤਾ। ਕਹੇ ਕਬੀਰ ਪੂਰਨ ਜਗ ਸੋਈ, ਜਾਂ ਕੇ ਹਿਰਦੈ ਅਵਰ ਨਾ ਹੋਈ। ਕੌਣ ਕੋ ਪੂਤ ਪਿਤਾ ਕਹੋ ਕਾ ਕਹੋ, ਕੌਣ ਮਰੇ ਕੋ ਦੇ ਸੰਤਾਪੋ। ਹਰ ਠੱਗ ਜਗ ਕੌਠ ਗੌਰੀ ਪਲਾਈ, ਹਰ ਕੇ ਬਿਯੋਗ ਕੈਸੇ ਜੀਵੋ ਮੇਰੀ ਮਾਈ। ਰਾਓ ਕੌਣ ਕੋ ਪੁਰਖ ਕੌਣ ਕੀ ਨਾਰੀ, ਇਆ ਤਤ ਲੇਹ ਸਰੀਰ ਵਿਚਾਰੀ। ਕਹਿ ਕਬੀਰ ਠੱਗ ਸੋ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਅਬ ਮੋਹ ਕਉ ਭਇ ਰਾਜਾ ਰਾਮ ਸਹਾਈ, ਜਨਮ ਮਰਨ ਕਾਟੂ ਪਰਮ ਗਤ ਪਾਈ। ਰਾਉ ਸਾਧੂ ਸੰਗਤ ਦਿਓ ਰਲਾਈ, ਪੰਚ ਦੂਤ ਤੇ ਲਿਓ ਛਡਾਈ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰੂ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋ ਤਤ ਅੰਤਰ ਜਾਮੀ। ਆਪਣੀ ਭਗਤ ਆਪ ਹੀ ਦਰੜਾਈ, ਪੂਰਵ ਲਿਖਤ ਲਿਖਿਆ ਮੇਰੇ ਭਾਈ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸੁਆਮੀ ਗਰੀਬ ਨਿਵਾਜ। ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਉਪਤ ਹੋਈ। ਜਨਮੇ ਸੂਤਕ ਮੂਹੇ ਫੁਨ ਸੂਤਕ, ਸੂਤਕ ਬਰਜ ਵਿਗੋਈ। ਕਹੋ ਰੇ ਪੰਡੀਆ ਕੌਣ ਪਵਿੱਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਰਹਾਉ ਨੈਨੋ ਸੂਤਕ ਬੈਨੋ ਸੂਤਕ, ਸੂਤਕ ਸਰਵਣੀ ਹੋਈ। ਊਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਮਨ ਇੱਕ ਛੂਟਨ ਕੀ ਇੱਕ ਕੋਈ। ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨ ਹੋਈ। ਗੌੜੀ
झगरा एक नवे रहो राम, जौ तुम अपने जन सौ काम रहाऊ। एह मन बड़ा के जासो मन मन आऊ, राम बड़ा के राम मैं जन आऊ। ब्रह्मा बड़ा के जासो पाया, वेद बड़ा के जानते आया। कह कबीर हों पया उदास, तीर्थ बड़ा के हर का दास। राग गौड़ी चेती देखो पाई, ज्ञान की आई आंधी। सब उड़ानी प्रम की टाटी, रह न माया फन बांधी राव। दो चित्ते की दोए थून गिरानी, मोह बलेडा टूटा। तिशना शान भरी तारी उपर, दुरमत भांडा फूटा। आंधी पाछा जो जल बरखै, तेह तेरा जन भीना। कह कबीर मन पया परगासा, उदय पान जब चीना। गौड़ी चेती एक ओंकार सतगुर प्रसाद, हार जस सुन है न हर गुण गाव है। बातन ही असमान गिराव है, ऐसे लोगन स्यों क्या कही है। जो प्रभ किए भगत ते बाज, तन ते सदा डराने रही है रहाओ। आप न दे चुरू पर पानी, तेह निंद है जह गंगा आनी। बैठत उठत कुटलता चल है, राम गए और नहु कल है। आप गए और नहु कल है। साढ़ कुचरजा आन न जान है, ब्रह्मा हूं को कहो न मान है। आप गए और नहु खो वह, आग लगाए मंदिर में सो वह। अवर्ण हस्त आप हैं काने, तेन कौ देख कबीर लज्जा ने। राग गौड़ी बैरागण कबीर जी, एक ओंकार सतगुर प्रसाद। जीवत पितर न मानै को, मुए सराध कराही। पितर पी बपरी कहो क्यों पावे, कौआ कूकर खाही। मोह कौ कुशल बतावो कोई, कुशल कुशल करते जग बिन।